ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: सौ तीन छह सौ तैतीस दो हजार यानी 403 6 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 3 नाल पहुंचाया जा रहा है। फैमिली डिनर, केटरिंग, स्मॉल बर्थडे पार्टीज, अति होर जानकारी ले कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा त्वाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 त्रेंट एवेन्यू नॉर्थ ईस्ट कैलगरी।
2: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: आपां इस तो पहला विचार सर्वण कर रहे सी ते हुण किसी वीर ने एक सवाल किया सी कि गुरबाणी दा दे विच सारा ही सच है, इस विच कोई शक नहीं। गुरबाणी विच हर कथन सच है पर जे समझ सकी, क्योंकि पिछे जी एक बार कोई कथा कोई वीर कर रहा सी तां उसने एक इंटरनेट तो कोई, क्योंकि संसार दे विच अनंत तरह के जीवन, अनंत तरह की स्पेशीज ने, जोना ने, जीव ने, ते अनंत तरह के पानी के जीव ने, जिन्हां चों पानी ते धरती ते विचरण वाले कई जीव ने, एम्फीबियंस कहिंदे असी जिन्हां नूं, जिवें डड्डू हुंदा है, होर इस तरह के बहुत सारे जीवन जो धरती से भी जी सकते हैं, पानी च भी रह सकते, क्योंकि संसार की उत्पत्ति के समय जो जीवन पानी चो, क्योंकि सब तो पहला जड़ा मानो सल्यूलर जड़ा पहला सैल पहला जीव पैदा होया वो पानी च ही होया, ते पानी दे विच ही अज तो 3.7 अरब साल पहले, ते पानी दे विच ही ओ मल्टी सेल्यूलर जीव बनिया। सिर्फ 90 करोड़ तो लैके 60 करोड़ तक साल पहला उस तो बाद हौली हौली पानी दे विच ही वो मछली दे रूप विच ते फिर बाद दे विच एहो जिहा जीव आया, एहो जे जीव जिहड़े कि किसे ना किसे हादसे कारण या कई वारी वो पानी तो बाहर भी ते पानी दे विच भी हौली हौली आदि हो गए, जिन्हां नूं असीं जल ते थल दा सांझा जीव एम्फीबियन कहिंदे आ। ओह होए फिर धरती ते जीवन ने उड़ना भी सिखिया, जिस नूं आपां कहिंदे आ जल थल मैयर, पानी दे विच हवा दे विच ते धरती ते विचरण वाले जीव। एक वीर ने एक बार कथा कर दिया, क्योंकि अनेक तरह दियां डिस्कवरी सामने आंदियां ने, ते उसने जिक्र किया जड़ा कबीर साहब दा इह शब्द है, पहला पूत पछेरी माई गुर लागो चेले की पाई, एक अचंबत सुनो तुम पाई देखत सिंह चरावत गाई। रहाओ रहाव दी पंक्ति है, जल की मछली तरवर ब्याई देखत उतरा लै गई बिलाई, तला रे बैसा ऊपर सूला तिसके पैंड लगे फल फूला, ओरे चर पेस चरावन जाई ओरे चर पैंस चरावन जाई, बाहर बैल गौन कर आई, कहत कबीर जो इस पद बूझै राम रमत ते सब के सूझै। हुण जिहड़ा इह शब्द सी इस दे विच खास तौर ते चर्चा उन्होंने करनी शुरू करती जी। देखो जी, बाणी कहिंदी आ कि मछली जिहड़ी आ, मैनूं वी इक बंदे ने इक भैण ने सवाल किया कि मछली अंडे कित्थे दिंदी है, मैं क्या पानी दे विच? नहीं, गुरबाणी कहिंदी है कि मछली जिहड़ी आ उह दरख्त दे उपर जाके अंडे देंदी है। मैं क्या ठीक है, देखो जी बाणी झूठ ते नहीं बोल सकती। मैं क्या बिल्कुल नहीं, पर मैं उसको यह कहा कि हो सकता है कोई रिसर्च विच कोई मछली की यहो जी किस्म होवे जिहड़ी जब चो जंप करके बाहर आती हो, कंडे दे उपर कोई बूटा होवे जिस तरह पाम ट्रीज होंदे आ, होर कई होंदे आ जिहड़े समुंदर दे कंडे होंदे आ, उत्थे पहुंच तो उहदा एक्सेस उत्थे तक हो जावे, इदां दा कोई होवे। पर जनरली जिहड़ी मछलियां ने इह तां मन्निया होया है। ते उह बहस करन लगे ते एक भाई, क्योंकि उह कथा कर रहे सी ना खालसा जी सी कोई, ते उह उहनां ने इह चीज़ जिहड़ी सी विचारी सी, देखो जी मैं इंटरनैट ते पढ़ इंटरनेट हो सकता, पर जो शब्द का जिक्र होया आपां कहे भी इहदा अर्थ ये तो नहीं है, क्योंकि बाणी अज जिहड़ी मैं गल करना चाहता, बाणी की हर गल सच है, हर कथन सच है, पर उस कथन नूं समझना है, जिसनों एक डॉक्टर साहब उन्होंने बड़े अच्छे तरह, मैं उन्हों का भी एक कैसेट सुन रहे सी, बड़े अच्छे तरह उन्होंने इस नूं इसे ही कथन नूं बयान किया है कि बाणी जिहड़ी आ ओह रूपकां विच मुहावरियां विच प्रतीकां द्वारा अलंकार वरते गए ने गल नूं समझाउण वास्ते, क्योंकि पोएट्री नूं जदों एक्सप्लेन करना हुंदा है, बाणी भी जिहड़ी आ ओह सारी दी सारी जिहड़ी बाणी ओह काव फॉर्म दे विच कविता रूप दे विच पोएटिक एक्सप्रेशन है, ते इसे करके काव दियां वधिया वनकियां ने, क्योंकि उस जमाने याद रखियां जा सकदियां सी, अज भी जिस तरह कविता नूं याद किया जा सकदा, इस तरह वार्तक नूं चेते नहीं किया जा सकता, ते उस दी सच्चाई नूं बयान करन वास्ते प्रतीकां दा रूप ਲਿਆ ਜਾ। ਜਿਵੇਂ ਆਪਾਂ ਬਾਣੀ ਦੇ ਵਿੱਚ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਬੇਨਮਾਜ਼ਾ ਕੁੱਤਿਆ ਬੇਨਵਾਜ਼ਾ ਕੁੱਤਿਆ ਇਹ ਨਾ ਭਾਲੀ ਰੀਤ, ਕਬੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਹੁਣ ਇਹ ਜਿਹੜੀ ਗੱਲ ਹੈ, ਇਹ ਗੱਲ ਕਿਉਂਕਿ ਬਾਬਾ ਫਰੀਦ ਜਿਹੜੇ ਸੀ ਉਹ ਮੁਸਲਮਾਨ ਧਰਮ ਦੇ ਫਾਲੋਅਰ ਸਨ, ਸੂਫੀ ਸਨ, ਤੇ ਉਹ ਜਿਸ ਉਹਨਾਂ ਦਾ ਜਿਹੜਾ ਆਡੀਅੰਸ ਸੀ, ਉਹਨਾਂ ਦੇ ਜਿਹੜੇ ਸਰੋਤੇ ਸੀ, ਜਿਨ੍ਹਾਂ ਦੇ ਵਿੱਚ ਉਹ ਆਪਣੀ ਗੱਲ, ਜਿਨ੍ਹਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਸਨ ਸੱਚ ਧਰਮ ਦਾ, ਉੱਥੇ ਉਹਨਾਂ ਦੇ ਵਾਸਤੇ ਇਸਲਾਮਿਕ ਰੋਹ ਰੀਤਾਂ ਹੀ ਸਨ ਜਿਨ੍ਹਾਂ ਨੂੰ ਉਹਨਾਂ ਨੇ ਬਿਆਨ ਕਰਨਾ ਸੀ। ਤੇ ਇਸੇ ਕਰਕੇ ਜਦੋਂ ਇਸਲਾਮ ਦੇ ਫਾਲੋਅਰਸ ਨੂੰ ਉਹ ਟਾਰਗੇਟ ਕਰਦੇ ਨੇ, ਉਹਨਾਂ ਦੇ ਨਾਲ ਵਿਚਾਰ ਕਰਦੇ ਨੇ, ਤਾਂ ਉਹਨਾਂ ਨੂੰ ਉਹਨਾਂ ਨੇ ਇਸਲਾਮਿਕ ਮੁਹਾਵਰੇ ਦੇ ਵਿੱਚ ਹੀ, ਇਸਲਾਮਿਕ ਪ੍ਰਤੀਕਾਂ ਦੇ ਵਿੱਚ ਹੀ, ਜਾਂ ਇਸਲਾਮਿਕ ਈਡੀਅਮਸ ਜਿਸ ਨੂੰ ਆਪਾਂ ਕਹਿੰਦੇ ਹਾਂ, ਪ੍ਰੋਵਰਬਸ, ਇਹਨਾਂ ਦੇ ਅੰਤਰਗਤ ਹੀ ਉਹਨਾਂ ਦੇ ਨਾਲ ਜਿਹੜਾ ਸੀ ਉਹਨਾਂ ਨੇ ਸੰਵਾਦ ਕਰਨਾ ਸੀ। ਪਰ ਜਦੋਂ ਇਸ ਗੱਲ ਨੂੰ ਆਪਾਂ ਦੇਖੀਏ, ਕੋਈ ਹਰ ਗੱਲ ਸੱਚ ਹੈ, ਇਹ ਸਿੱਖਾਂ ਤੇ ਲਾਗੂ ਨਹੀਂ ਨਾ ਹੁੰਦੀ, ਸਾਡੇ ਤੇ ਲਾਗੂ ਨਹੀਂ ਨਾ ਹੁੰਦੀ। ਇਸੇ ਤਰ੍ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ ਇੱਕ ਤਾਂ ਗੁਰਬਾਣੀ ਦੇ ਗ੍ਰੈਮਰ ਦੀ ਲੋੜ ਹੈ। ਆਪਾਂ ਦੇਖਦੇ ਹਾਂ ਕਿ ਜੇ ਗੁਰਬਾਣੀ ਦੇ ਵਿੱਚ, ਹੁਣ ਇਸੇ ਸ਼ਬਦ ਦੇ ਵਿੱਚ ਮੈਂ ਪੜ੍ਹਿਆ, ਤਰਵਰ, ਰਾਰੇ ਨੂੰ ਸਿਹਾਰੀਏ, ਪਰ ਇਸ ਅਸੀਂ ਤਰਵਰੇ ਨਹੀਂ ਪੜ੍ਹਨਾ, ਤਰਵਰ ਹੀ ਪੜ੍ਹਨਾ। ਇਹ ਸਿਹਾਰੀ ਜਿਹੜੀ ਆ, ਇਹ ਸਾਨੂੰ ਗ੍ਰੈਮੈਟਿਕਲੀ ਤਰਵਰ, ਦਰਖਤ ਦੇ ਉੱਪਰ ਸਿਹਾਰੀ ਜਿਹੜੀ ਆ, ਇਸ ਨੂੰ ਅੱਗੇ ਹੋਰ ਸੰਬੋਧਨ ਕਰਦੀ ਆ। ਦਰਖਤ ਤੇ, ਬੂਟੇ ਤੇ, ਇਹ ਤੇ ਨੂੰ ਇੰਡੀਕੇਟ ਕਰਦੀ ਹੈ। ਇਸੇ ਤਰ੍ਹਾਂ ਪਹਿਲਾ ਪੂਤ ਪਛੇਰੀ ਮਾਈ, ਹੁਣ ਇਹ ਤੱਤਾ ਹੈ, ਇਸਨੂੰ ਅਸੀਂ ਪੂਤੇ ਜਾਂ ਪੂਤੋ ਨਹੀਂ ਪੜ੍ਹਨਾ। ਇੱਥੇ ਜਿਹੜਾ ਤੱਤਾ ਲੱਗਾ ਹੋਇਆ ਹੈ, ਤੱਤੇ ਨੂੰ ਜਿਹੜਾ ਔਂਕੜ ਲੱਗਾ ਹੋਇਆ ਹੈ, ਇਹ ਇੰਡੀਕੇਟ ਕਰ ਰਿਹਾ ਹੈ, ਇਹ ਸੰਬੋਧਨ। ਇਸੇ ਤਰ੍ਹਾਂ ਬਾਣੀ ਦੇ ਵਿੱਚ, ਯਾਨੀ ਕਿ ਵਿਸ਼ਰਾਮ, ਗ੍ਰੈਮਰ, ਲਿੰਗ ਪੁਲਿੰਗ ਜਿਸਨੂੰ ਆਪਾਂ ਕਹਿੰਦੇ ਹਾਂ, ਮੈਸਕੁਨਾਈਨ ਫੈਮਿਨਾਈਨ, ਇਸਤਰੀ ਲਿੰਗ ਜਾਂ ਪੁਲਿੰਗ ਕਹਿੰਦੇ ਹਾਂ, ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਸਿੰਗੂਲਰ ਪਲੂਰਲ, ਇੱਕ ਵਚਨ ਬਹੁ ਵਚਨ, ਇਹਨਾਂ ਚੀਜ਼ਾਂ ਨੂੰ ਇੰਡੀਕੇਸ਼ਨ ਕਰਨ ਵਾਸਤੇ ਜਾਂ ਸੰਬੋਧਕ, ਇਹਨਾਂ ਨੂੰ ਆਧਾਰ ਬਣਾਉਣ ਵਾਸਤੇ ਅਸੀਂ ਦੇਖਦੇ ਹਾਂ ਬਾਣੀ 'ਚ ਨਾਨਕ ਸ਼ਬਦ ਦੇ ਨਾਲ ਨੰਨੇ ਨੂੰ ਔਂਕੜ ਕਿਤੇ ਲੱਗਾ ਹੁੰਦਾ, ਕਿਤੇ ਨਾਨਕ ਜਿਹੜਾ ਹੈ ਉਹ ਮੁਕਤਾ ਹੁੰਦਾ ਹੈ, ਕਿਤੇ ਉਸਨੂੰ ਸਿਹਾਰੀ ਲੱਗੀ ਹੁੰਦੀ ਹੈ। ਉਹ ਤਿੰਨੋਂ ਹੀ ਸੂਰਤਾਂ ਦੇ ਵਿੱਚ ਅਲੱਗ ਅਲੱਗ ਇੰਪ੍ਰੈਸ਼ਨਸ ਜਿਹੜੇ ਆ ਬਾਣੀ ਨੂੰ ਸਮਝਣ ਦੇ, ਉਹ ਬਿਆਨ ਕਰਦਾ ਹੈ। ਸੋ ਇਸੇ ਕਰਕੇ ਗੱਲ ਤਾਂ ਹਰ ਇੱਕ ਬਾਣੀ ਦੀ ਸੱਚ ਹੈ, ਪਰ ਉਸ ਨੂੰ ਜਦੋਂ ਸਮਝਣਾ ਉਹ ਕੀ ਕਹਿ ਰਹੀ ਹੈ। ਹੁਣ ਇਸੇ ਸ਼ਬਦ ਦੇ ਵਿੱਚ ਪਹਿਲਾਂ ਪੂਤ ਪਛੇਰੀ ਮਾਈ, ਹੁਣ ਇਹ ਗੱਲ ਜਿਹੜੀ ਆ ਆਮ ਸੰਸਾਰਕ ਵਿਹਾਰ ਦੇ ਵਿੱਚ ਤਾਂ ਮੁਮਕਿਨ ਹੀ ਨਹੀਂ ਆ। ਗੁਰ ਲਾਗੇ ਚੇਲੇ ਕੀ ਪਾਈ, ਗੁਰ ਲਾਗੋ ਚੇਲੇ ਕੀ ਪਾਈ। ਹੁਣ ਇੱਥੇ ਕਬੀਰ ਸਾਹਿਬ ਇੱਕ ਇੰਡੀਕੇਸ਼ਨ ਦੇ ਰਹੇ ਨੇ, ਇੱਕ ਉਲਟੀ ਗੱਲ ਨੂੰ, ਯਾਨੀ ਆਇਰੋਨਿਕਲੀ ਸਾਨੂੰ ਸਮਝਾ ਰਹੇ ਨੇ ਕਿ इस जीवात्मा तो पवित्र परमात्मा की अंश सी पर इस उते माया का प्रभाव पै गया ते वड्डे असल वाला सच जीव असल अपने अपने ही बनाए हुए मन चेले दे पैरी लगन लग पिया पाओ मन ते पिछे तुरन लग पिया। हुण इथे इथे ही जदों इस दा यानी कि शब्दों के अर्थ जेड़े ने पहला भूत जड़ा है इथे पवित्रता का संकेत है प्रभु की अंश जड़ा असियां क्या राम की अंश को कबीर हम राम की अंश यह तो प्रभु की अंश सी माई जड़ी है वह माया का संकेत है। सो इथे इसे करके माया दे असर की गल चल रही है जीव जो वड्डे ताकतवर यानी कि चेला जड़ा है वह मन ते इस तरह इसनू इथे इस तरह समझना है कि हे भाई ये जीवात्मा जो पवित्र जो परमात्मा का अंश सी पर इस उते माया का प्रभाव जड़ा है वह चढ़ गया। इस तरह अगे भी वह कह रहे हैं कि भाई ये ताकतवर मनुख यह जड़ा जड़ी सोच सी वह मन के अधीन हो गई। अपन जिस पंक्ति का जिक्र कर रहे सी उस रहाव तो बाद एक पंक्ति आती है क्योंकि असली इसकी रहाव की पंक्ति जिहड़ी आ एक अचंभो सुनो तुम भाई देखत सिंह चरावत गाई ऐ भाईओ ऐ लोको एक वक्री खेड है कि गौआं नूं शेर चुरा रहे जंगल दे विच जड़ा के एक मासाहारी जानवर है जिसका गऊ जिसका शिकार है। हुण एक उल्टी आयरनिकली उह समझा रहे ने ते इत्थे ही कह रहे ने कि जल की मछली तरवर व्याई यानी पानी की मछली जिहड़ी आ उसने ये आयरनिकली कह रहे ने इसनूं कोई वो कोई ये अध्यात्मक या ये अपना कोई यूनिवर्सल ट्रुथ नहीं दस रहे ए दरखत के उत्ते जाके बच्चे देंदी है देखत कुतका लै गई बिलाई। हुण देखो कि बिलाई बिल्ली जिहड़ी है इसनूं आपां इत्थे अंडरस्टैंड करदे हां कि सतसंग दे आसरे जीवन वाली जिन संसारक कामां विच रुझ गई तृष्णा बिल्ली इस ते संतोख नूं साडे वेखदियां ही फड़ के लै गई। हुण इत्थे इसनूं जदों आपां समझणा है उस इस तरह समझणा है पर उह रूपांतक तौर ते अलंकारां दे विच सिंबल्स दे नाल जिहड़ी प्रतीकां दे नाल जिहड़ी गल जिहड़ी आ उह कबीर साहिब सानूं समझा रहे ने। आपां इत्थे इस शब्द दे अर्थां दी गल जिहड़ी आ उह फिर कदी करांगे की कह रहे ने की समझा रहे। मेरा सिर्फ मेन मनोरथ इस अज इस विचार ते सी कि गुरबाणी की हर गल सच है। हुण जे आपां इह गल कहीए कि भाई जिहड़ा देखत सिंह चरावत गाई इह ते मुमकिन हो नहीं सकता पर इत्थे कबीर साहब सानू इह समझा रहे ने ਸਾਨੂੰ ਇਹ ਸਮਝਾਉਣ ਦਾ ਮਤਲਬ ਸਮਝਾ ਰਹੇ ਨੇ ਕਿ ਹੇ ਭਾਈ ਸੁਣੋ ਇੱਕ ਅਚਰਜ ਖੇਡ ਹੈ ਜੋ ਜਗਤ ਵਿੱਚ ਵਰਤ ਰਹੀ ਹੈ ਸਾਡੇ ਵੇਖਦਿਆਂ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ ਮਾਨੋ ਸ਼ੇਰ ਗਾਈਆਂ ਚਾਰਦਾ ਫਿਰਦਾ ਹੈ। ਸੋ ਇਸੇ ਤਰ੍ਹਾਂ ਬਾਣੀ ਨੂੰ ਜਦੋਂ ਸਮਝਣਾ ਹੈ ਤਾਂ ਉਹਨਾਂ ਉਸਦੇ ਅਸਲ ਭਾਵ ਨੂੰ ਸਮਝਣ ਦਾ ਭਾਵ ਹੈ ਉਹ ਬਿਲਕੁਲ ਸੱਚ ਪਰ ਉਸ ਨੂੰ ਜਿਸ ਤਰ੍ਹਾਂ ਬਾਣੀ ਚ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ। ਹੁਣ ਇੱਥੇ ਕੋਈ ਸਿਰ ਕੱਟ ਕੇ ਹੱਥ ਤੇ ਤਰ ਕੇ ਉਸ ਰਸਤੇ ਤੇ ਨਹੀਂ ਆ ਰਿਹਾ, ਬਲਕਿ ਇੱਥੇ ਉਹ ਈਡੀਅਮ ਵਰਤਿਆ ਗਿਆ ਹੈ ਕਿ ਸਿਰ ਨੂੰ ਤਲੀ ਤੇ ਰੱਖਣ ਦਾ ਮਤਲਬ ਹੈ ਔਖਾ ਕੰਮ ਹੈ, ਹਾਰਡ ਵਰਕ ਵਾਸਤੇ, ਹਰ ਔਖਿਆਈ ਵਾਸਤੇ, ਹਰ ਜਾਨ ਜੋਖਮ ਵਿੱਚ ਪਾ ਕੇ ਜੂਝਣ ਵਾਸਤੇ ਜਿਹੜਾ ਤਿਆਰ ਹੋਏਗਾ ਉਹੀ ਇਸ ਮਾਰਗ ਤੇ ਤੁਰ ਸਕਦਾ ਹੈ। ਪ੍ਰੇਮ ਦਾ ਮਾਰਗ ਹੈ, ਕਿਉਂਕਿ ਜਦੋਂ ਖਾਲਸੇ ਦਾ ਜ਼ਿਕਰ ਆਉਂਦਾ ਹੈ ਕਬੀਰ ਸਾਹਿਬ ਦੀ ਬਾਣੀ ਚ, ਉੱਥੇ ਵੀ ਕਹਿੰਦੇ, ਤਰਿਓ ਪਰਿਓ ਕਾਲ ਸਭੇ ਜਾਗੂ ਪਰ ਮਾਹ ਲਿਖੇ ਪ੍ਰਮ ਗਿਆਨੀ, ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੇ ਜਾਣੀ। ਜਿਸ ਨੇ ਪ੍ਰੇਮਾ ਭਗਤੀ ਨੂੰ ਸਮਝ ਲਿਆ ਉਹ ਹੀ ਸੁਤੰਤਰ ਹੋ ਗਿਆ, ਪਾਓ ਉਹ ਕਾਲ ਦੇ ਚੱਕਰ ਚੋਂ ਨਿਕਲ ਕੇ ਅਕਾਲ ਨਾਲ ਜੁੜ ਗਿਆ, ਤੇ ਅਕਾਲ ਨਾਲ ਜੁੜਨਾ ਹੀ ਜਿਹੜਾ ਉਹ ਨਿਰਪੈਤ ਹੈ। ਸੋ ਬਾਣੀ ਨੂੰ ਸਮਝਣਾ ਜ਼ਰੂਰੀ ਹੈ, ਤੇ ਇਸ ਕਰਕੇ ਬਾਣੀ ਨੂੰ ਸਮਝਣ ਵਾਸਤੇ ਬਾਣੀ ਦੇ ਪ੍ਰਤੀਕਾਂ ਨੂੰ, ਜਦੋਂ ਉਸ ਦੇ ਭਾਵ ਨੂੰ ਸਮਝਾਂਗੇ, ਹਰ ਭਾਵ ਹਰ ਮੈਸੇਜ ਜਿਹੜਾ ਹੈ ਉਹ ਆਪਣੇ ਆਪ ਸੱਚ ਹੈ, ਯੂਨੀਵਰਸਲ ਟਰੁੱਥ ਹੈ। ਪਰ ਹਰ ਇੱਕ ਗੱਲ ਜਿਹੜੀ ਹੈ, ਜਿਸ ਤਰ੍ਹਾਂ ਆਪਾਂ ਕਈ ਇਹੋ ਜਿਹੀਆਂ ਅਸੰਭਵ ਗੱਲਾਂ ਨੇ ਜਿਹੜੀਆਂ ਕਿ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਆਇਰੋਨਿਕਲੀ ਜਾਂ ਸਟਾਇਰ ਦੇ ਰੂਪ ਦੇ ਵਿੱਚ ਸਮਝਾਉਣ ਵਾਸਤੇ ਜਿਨ੍ਹਾਂ ਦਾ ਉਚਾਰਨ ਕੀਤਾ ਹੈ ਲੋਕਾਈ ਨੂੰ ਅਸਰ ਪਾਉਣ ਵਾਸਤੇ, ਉਸ ਨੂੰ ਸਮਝਣ ਵਾਸਤੇ। ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੈਥਡੋਲੋਜੀ ਦੇਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਬਾਣੀ ਚ, ਹੋਰ ਵੀ ਕਈ ਥਾਂ ਤੇ ਜਿੱਥੇ ਵੀ ਜ਼ਿਕਰ ਆਉਂਦਾ ਹੈ, ਪਹਿਲਾਂ ਵੇਦਾਂ ਦੀ ਗੱਲ ਆਉਂਦੀ ਹੈ, ਕਿਤਾਬਾਂ ਦੀ ਗੱਲ ਆਉਂਦੀ ਹੈ, ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਆਪਣਾ ਆਪਣਾ ਦ੍ਰਿਸ਼ਟੀਕੋਣ ਦੱਸ ਦਿੰਦੇ ਨੇ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ। ਅੱਛਾ, ਇਸੇ ਤਰ੍ਹਾਂ ਬਾਈਵੀਂ ਪੌੜੀ ਦਾ ਜਿੱਥੇ ਜ਼ਿਕਰ ਆਉਂਦਾ, ਜਿਸ ਨੂੰ ਅੱਜ ਕੱਲ੍ਹ ਹਮੇਸ਼ਾ ਅਸੀਂ ਇੱਕ ਇਹ ਗੱਲ ਨੂੰ ਪ੍ਰਚਾਰਦੇ ਹਾਂ ਜੀ, ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਜੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ। ਗੁਰੂ ਨਾਨਕ ਪਾਤਸ਼ਾਹ ਤੇ ਨਾ ਪਤਾਲਾਂ ਦੀ ਗੱਲ ਕੀਤੀ ਹੈ, ਨਾ ਆਕਾਸ਼ਾਂ ਦੀ ਕੀਤੀ ਹੈ। ਉਹ ਤਾਂ ਕਿਸੇ ਉਸ ਤੇ, ਜੇ ਹੁਣ ਆਕਾਸ਼ਾਂ ਦੀ ਗੱਲ ਕਰ ਦਈਏ, ਜਿਸ ਤਰ੍ਹਾਂ ਕਿ ਸੱਤਵੇਂ ਆਕਾਸ਼ ਤੇ ਅਕਾਲ ਪੁਰਖ, ਉਹ ਗੱਲ ਅੱਜ ਦੀ ਜਿਹੜੀ ਨੌਲੇਜ ਹੈ ਉਸ ਦੇ ਮੁਤਾਬਕ ਸੱਚ ਹੋ ਨਹੀਂ ਸਕਦੀ। ਪਰ ਗੁਰੂ ਨਾਨਕ ਸਾਹਿਬ ਨੇ ਜੇ ਆਕਾਸ਼ ਨਵਲ ਵਰਤਿਆ ਹੈ, ਉਹ ਸਿਰਫ ਈਥਰ ਵਾਸਤੇ ਵਰਤਿਆ ਹੈ, ਉਹ ਸਿਰਫ ਖਲਾ ਵਾਸਤੇ, ਸਪੇਸ ਵਾਸਤੇ ਵਰਤਿਆ। ਜਿਹੜੀ ਪੰਜ ਤੱਤਾਂ ਦਾ ਸਰੀਰ ਹੈ, ਧਰਤੀ, ਅਗਨੀ, ਮਤਲਬ ਆਕਾਸ਼ ਤੋਂ ਸ਼ੁਰੂ ਹੁੰਦਾ ਹੈ, ਧਰਤੀ, ਅਗਨੀ, ਹਵਾ, ਪਾਣੀ ਤੇ ਆਕਾਸ਼। ਆਕਾਸ਼ ਸਪੇਸ ਨੂੰ ਕਿਹਾ ਗਿਆ ਹਰ ਥਾਂ, ਇਸੇ ਕਰਕੇ ਜਿਹੜੀ ਥਾਂ ਜਗ੍ਹਾ ਘੇਰਦੀ ਉਸਨੂੰ ਆਕਾਸ਼ ਕਿਹਾ ਗਿਆ। ਗੁਰਬਾਣੀ ਦੇ ਮੁਤਾਬਕ ਇਸਨੂੰ ਇਸੇ ਤਰ੍ਹਾਂ ਹੀ ਐਕਸਪਲੇਨ ਕੀਤਾ ਗਿਆ। ਇਸੇ ਕਰਕੇ ਜਦੋਂ ਚਾਰ ਵਾਕ ਵਾਲੇ ਕਹਿੰਦੇ ਨੇ ਚਾਰ ਹੀ ਤੱਤ ਨੇ, ਉਸ ਉਹ ਆਕਾਸ਼ ਨੂੰ, ਕਿਉਂਕਿ ਉਸ ਵਕਤ ਤੱਕ ਉਹ ਆਕਾਸ਼ ਵਾਲਾ ਕੰਸੈਪਟ ਜਿਹੜਾ ਸੀ ਉਹ ਇੱਕ ਛੱਤ ਦਾ ਸੀ, ਉਸ ਨੂੰ ਸਮਝ ਨਹੀਂ ਸਕੇ, ਉਹਨਾਂ ਨੇ ਉਸਨੂੰ ਤੱਤ ਹੀ ਨਹੀਂ ਮੰਨਿਆ, ਕਿਉਂਕਿ ਉਹਨਾਂ ਨੇ। ਪਰ ਜਦੋਂ ਇਸ ਦੀ ਵਿਆਖਿਆ ਹੁੰਦੀ ਹੈ ਅੱਜ ਵੀ, ਜਿਹੜੇ ਪਾਣੀ ਸਬਸਟੈਂਸਿਸ ਦੀ ਗੱਲ ਕਰਦੇ ਹਾਂ, ਪੰਜ ਭੂਤਕ, ਪੰਜ ਮਹਾ, ਯਾਨੀ ਕਿ ਜਿਸ ਨੂੰ ਸਬਸਟੈਂਸ ਅਸੀਂ ਕਹਿੰਦੇ ਹਾਂ, ਫਾਇਵ ਸਬਸਟੈਂਸਿਸ, ਫਾਇਵ ਐਲੀਮੈਂਟਸ ਨਹੀਂ, ਜੇ ਐਲੀਮੈਂਟ ਦੀ ਗੱਲ ਕਰੀਏ ਤਾਂ ਉਹ ਸੰਸਾਰ ਦੇ ਵਿੱਚ 120 ਤੋਂ ਉੱਪਰ ਜਿਹੜੇ ਆ ਐਕਸਪਲੋਰ ਹੋ ਚੁੱਕੇ ਆ। ਤੇ ਬਾਣੀ ਨੇ ਤਾਂ ਇਹ ਵੀ ਕਿਹਾ ਸੀ ਕਿ ਪੰਜ ਤੱਤ ਨੇ, ਕੋਈ ਛੇਵਾਂ ਬਣਾ ਕੇ ਦੱਸੇ, ਪਰ ਬਾਣੀ ਜਿਹਨਾਂ ਤੱਤਾਂ ਦੀ ਗੱਲ ਕਰ ਰਹੀ ਹੈ ਉਹ ਤੱਤ ਨੇ ਇਹੀ ਅਗਨੀ, ਹਵਾ, ਪਾਣੀ, ਧਰਤੀ ਤੇ ਆਕਾਸ਼। ਹੁਣ ਇਹ ਜਿਹੜਾ ਅਗਨੀ, ਜਿਹੜੀ ਯਾਨੀ ਕਿ ਹਵਾ, ਪਾਣੀ ਤੇ ਧਰਤੀ, ਜਿਹੜੇ ਇਹ ਤਿੰਨ ਨੇ, ਇਹ ਮੈਟਰ ਦੀਆਂ ਤਿੰਨ ਫਾਰਮਾਂ ਨੇ, ਜਿਹੜਾ ਕਿ ਅਗਨੀ ਜਿਹੜੀ ਉਸਨੂੰ ਯਾਨੀ ਕਿ ਜਿਹੜਾ ਟੈਂਪਰੇਚਰ ਅਗਨੀ ਮੀਨਸ ਟੈਂਪਰੇਚਰ ਭਾਵੇਂ ਉਹ ਮਾਈਨਸ 273 ਹੈ ਭਾਵੇਂ ਉਹ ਪਲੱਸ ਹਜ਼ਾਰਾਂ ਡਿਗਰੀ ਹੈ, ਉਹ ਜਿਹੜਾ ਹੈ ਉਸ ਦੇ ਨਾਲ ਬਾਣੀ ਵੀ ਕਹਿੰਦੀ ਹੈ ਨਾ ਪਾਵਣ ਪਾਣੀ ਅਗਨੀ ਕਾ ਮੇਲ ਚੱਪਲ ਚਿੱਤ ਬੁੱਧ ਕਾ ਖੇਲ। ਇਹ ਸਾਰਾ ਕੁਛ ਅਗਨੀ ਦੇ ਵਿੱਚ ਉਹ ਪਾਵਣ ਪਾਣੀ ਸਪੇਸ ਦੇ ਵਿੱਚ ਖੇਡ ਰਿਹਾ ਜਦੋਂ ਬਾਣ ਜਪਜੀ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਸੋ ਇੱਥੇ ਵੀ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਨੇ, ਇਸ ਨੂੰ ਵੀ ਆਪਾਂ ਕਿਤੇ ਕਿਸੇ ਹੋਰ ਕਈ ਪ੍ਰੋਗਰਾਮ ਚ ਆਪਾਂ ਇਹ ਗੱਲ ਕਰ ਚੁੱਕੇ ਹਾਂ ਪਰ ਇਸ ਨੂੰ ਫਿਰ ਕਿਤੇ ਦੁਬਾਰਾ ਐਕਸਪਲੇਨ ਕਰਾਂਗੇ। ਗੱਲ ਸਿਰਫ ਇਹ ਸੀ ਕਿ ਗੁਰੂ ਸਾਹਿਬ ਕਹਿੰਦੇ ਆ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓਲੇ ਕੋਲ ਪਾਲ ਥੱਕੇ ਵੇਦ। ਇਹ ਵੇਦਾਂ ਦਾ ਕੰਸੈਪਟ ਹੈ ਜਿਹੜੀ ਉਸਦੀ ਤਲਾਸ਼ ਕਰ ਕਰਕੇ ਥੱਕ ਚੁੱਕੇ ਨੇ, ਲੱਖਾਂ ਪਾਤਾਲ ਲੱਖਾਂ ਆਕਾਸ਼ ਦੀ। ਸਹਿਜ ਦੀ 18 ਕਹਿਣ ਕਤੇਵਾ ਅਸਲੋ ਇੱਕ ਤਾਤ। ਦੂਸਰਾ ਮਤ ਹੈ ਜਿਹੜਾ ਕਿਤਾਬੀਆ ਧਰਮਾਂ ਦਾ ਹੈ ਜਿਹਨਾਂ ਜਿਹਦੇ ਵਿੱਚ ਅੰਜੀਲ ਬਾਈਬਲ ਕੁਰਾਨ ਆ ਜਾਂਦੇ, ਉਹ ਕਹਿੰਦੇ ਆ 18,000 ਆਲਮ ਨੇ, ਉਹਨਾਂ ਦੇ ਆਲਮ ਵੀ ਡਿਫਰੈਂਟ ਨੇ, ਆਲਮੇ ਨਬਾਤਾਤ, ਆਲਮੇ ਹੈਵਾਨਾਤ, ਆਲਮੇ ਜਿੰਨਾਤ, ਉਹ ਇਸ ਤਰ੍ਹਾਂ ਦਾ ਉਹ ਜ਼ਿਕਰ ਕਰਦੇ ਨੇ। ਗੁਰੂ ਸਾਹਿਬ ਉਸਦਾ ਵੀ ਜ਼ਿਕਰ ਕਰ ਰਹੇ ਨੇ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਆ ਸਹਿਸ 18 ਕਹਿਣ ਕਦੇ ਵਾ ਅਸਲੂ ਇੱਕ ਤਾਤ। ਅਸਲ ਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦਾ ਹੀ ਉਹ ਸਾਰਾ ਪਸਾਰਾ ਹੈ। ਗੁਰੂ ਸਾਹਿਬ ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਗੁਰੂ ਨਾਨਕ ਪਾਤਸ਼ਾਹ ਦਾ ਮਤ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀ ਆਪੇ ਆ ਜਾਣਿਆ। ਗੁਰੂ ਨਾਨਕ ਪਾਤਸ਼ਾਹ ਟਾਕਿੰਗ ਅਬਾਊਟ ਦੀ ਇਨਫਾਈਨਿਟੀ, ਇਨਫਿਨਿਟੀ ਜਿਹੜਾ ਹੈ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਜੇ ਅਥਾ, ਜਿਸ ਦਾ ਕੋਈ ਨੰਬਰ ਹੀ ਨਹੀਂ ਹੈ, ਅਣਗਿਣਤ, ਜਿੱਥੇ ਬਾਣੀ ਚ ਵੀ ਆਉਂਦਾ ਨਾ ਅਸੰਖ ਜਪ ਅਸੰਖ, ਉੱਥੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਅਸੰਖ ਕਹਿਣ ਤੋਂ ਬਾਅਦ ਇਹ ਵੀ ਕਹਿੰਦੇ ਆ ਅਸੰਖ ਕਹਿ ਸਿਰ ਭਾਰ ਹੋਏ। ਅਸੰਖ ਕਹਿਣਾ ਵੀ ਜਿਹੜਾ ਹੈ ਉਹ ਵੀ ਵਾਜਿਬ ਨਹੀਂ ਹੈ ਕਿਉਂਕਿ ਉਸ ਤੋਂ ਵੀ ਉੱਪਰ ਬੇਸ਼ੁਮਾਰ, ਜਿਸ ਦਾ ਕੋਈ ਸ਼ੁਮਾਰ ਹੀ ਨਹੀਂ ਹੈ। ਸੋ ਗੁਰੂ ਸਾਹਿਬ ਅੱਜ ਦਾ ਜਿਹੜਾ ਅਸੀਂ ਜਿਹੜਾ ਓਬਜ਼ਰਵੇਬਲ ਯੂਨੀਵਰਸ ਹੈ ਜਿਸ ਨੂੰ ਅੱਖਾਂ ਨਾਲ ਯਾਨੀ ਕਿ ਟੈਲੀਸਕੋਪ ਮਸ਼ੀਨਾਂ ਦੇ ਨਾਲ ਦੇਖਿਆ ਜਾ ਸਕਦਾ ਹੈ, ਜਿੱਥੇ ਤੱਕ ਉਸ ਤੋਂ ਅੱਗੇ ਪਤਾ ਨਹੀਂ ਕਿਤਨੀ ਹੈ, ਉਹ ਵੀ 93 billion ਲਾਈਟ ਈਅਰਸ ਤੱਕ ਦੀ ਰਸਾਈ ਹੈ। ਸੋ ਇਸੇ ਕਰਕੇ ਬਾਣੀ ਨੂੰ ਸਮਝਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਮੈਥਡੋਲੋਜੀ ਵੀ ਹੈ ਕਿ ਪਹਿਲਾਂ ਉਹ ਆਪ ਬਾਣੀ ਵੀ ਜ਼ਿਕਰ ਆਉਂਦਾ, ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਏ ਆ। ਗੁਰ ਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨਮੁਖ ਉਹ ਵੇਲਾ ਹੱਥ ਨਾ ਆਏ। ਹੁਣ ਇੱਥੇ ਗੁਰੂ ਸਾਹਿਬ ਇਹੀ ਜ਼ਿਕਰ ਹੈ ਕਿ ਗੁਰੂ ਸਾਹਿਬ ਪਹਿਲੇ ਦੂਸਰੇ ਮਤ ਦਾ ਦੂਸਰਿਆਂ ਦੇ ਵਿਚਾਰ ਕਰਦੇ ਆ, ਉਸ ਤੇ ਬਾਅਦ ਹੀ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਹੀ ਉਹ ਕਹਿੰਦੇ ਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਸਹਿ ਸਿਆਣਪਾ ਲੱਖ ਹੋਏ ਤੈਂ ਇੱਕ ਨਾ ਚੱਲੇ ਨਾ। ਰੱਦ ਕਰਕੇ ਫਿਰ ਉਹ ਕਹਿੰਦੇ ਆ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਇੱਥੇ ਸਵਾਲ ਪੈਦਾ ਕੀਤਾ ਕਿ ਕੂੜ ਦੀ ਇਹ ਦੀਵਾਰ ਕਿਵੇਂ ਟੁੱਟੇਗੀ, ਸਚਿਆਰਾ ਕਿਵੇਂ ਬਣੇਗਾ। ਤੇ ਅੱਗੇ ਆਪਣਾ ਉਹ ਡਿਸੀਜਨ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਜੋ ਜੁਗਾ ਜੁਗਾਂਤਰਾਂ ਤੋਂ DNA ਦੇ ਵਿੱਚ ਜਿਹੜਾ ਜਿਹੜਾ ਵਰਤਾਰਾ ਜਿਹੜਾ ਹੈ, ਜਿਹੜਾ ਲਾਜ਼ ਆਫ ਕਾਸਮਾਸ ਦੀ ਐਸਟੈਬਲਿਸ਼ਮੈਂਟ ਹੈ ਜੋ ਉਸਦੇ ਵਿੱਚ ਚਿਤਰਨ ਚਿਤਰਿਆ ਗਿਆ ਹੈ, ਉਸਦੇ ਮੁਤਾਬਕ ਹੀ ਜੀਵਨ ਨੂੰ ਢਾਲਣਾ, ਉਸਦੇ ਮੁਤਾਬਕ ਹੀ ਜੀਵਨ ਗੁਜ਼ਾਰਨਾ, ਭਾਵ ਰੱਬੀ ਨਿਯਮ ਦੇ ਵਿੱਚ ਦਖਲ ਨਾ ਦੇਣਾ, ਉਸਦੇ ਅਨੁਸਾਰ ਜੀਵਣਾ, ਉਹੀ ਸਚਿਆਰਾ ਹੋ ਸਕਦਾ। ਤੇ ਇਸੇ ਕਰਕੇ ਬਾਣੀ ਦਾ ਹਰ ਕਥਨ ਸੱਚ ਹੈ, ਪਰ ਉਸ ਸੱਚ ਨੂੰ ਜੇ ਸਮਝੀਏ ਤਾਂ ਹੀ ਸੱਚ ਹੈ, ਜੇ ਉਸ ਨੂੰ ਅਰਥਾਂ ਦੇ ਅਨਰਥ ਕਰੀਏ ਤਾਂ ਫਿਰ ਭੁਲੇਖਾ ਹੀ ਪਏਗਾ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ। ਆਓ ਇਸ ਸ਼ਬਦ ਦੀ ਵਿਚਾਰ ਅੱਜ ਆਰੰਭ ਕਰਦੇ ਹਾਂ। ਤਿਲੰਗ ਮਹਿਲਾ ਪਹਿਲਾ ਘਰ ਦੂਜਾ। ਤਿਲੰਗ ਰਾਗ ਦੇ ਵਿੱਚ ਮਹਿਲਾ ਪਹਿਲਾ, ਪਹਿਲਾ ਵੀ ਮਹਿਲ ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਅਤੇ ਘਰ ਦੂਜਾ ਸੰਗੀਤ ਦੇ ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਇਸ ਨੂੰ ਗਾਉਣ ਦੀ ਹਦਾਇਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਇੱਕ ਰਸ ਵਿਆਪਕ ਅਕਾਲ ਪੁਰਖ ਹੈ, ਉਹ ਸਤਿਗੁਰ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਦ ਵਨ ਕ੍ਰੀਏਟਰ ਕੈਨ ਬੀ ਰੀਅਲਾਈਜ਼ਡ ਥਰੂ ਦ ਗ੍ਰੇਸ ਆਫ ਦ ਟਰੂ ਗੁਰੂ। ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ, ਆਪੇ ਜਾਣੇ ਕਰੇ ਆਪ, ਜਿਨ ਵਾੜੀ ਹੈ ਲਾਈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦ ਵਨ ਹੂ ਹੈਜ਼ ਕ੍ਰੀਏਟਡ ਦਿਸ, ਤਿੰਨ ਦੇਖਿਆ, ਹੀ ਆਲਸੋ ਟੇਕਸ ਕੇਅਰ ਆਫ ਇਟ, ਦਿਸ ਯੂਨੀਵਰਸ। ਕਿਆ ਕਹੀ ਆ ਰੇ ਭਾਈ, ਵਟ ਇਜ਼ ਦੇਅਰ ਫਰ ਮੀ ਟੂ ਸੇ। ਜਿਸ ਕਰਤੇ

ने जिस अकाल पुरख ने ये रचना रची है, जिन किया तिन देखिया क्या कहिया रे भाई। उन्हें आप ही देखना कीता है, भाव वो आप ही इस रचना की देखभाल कर रहा है। होर असी उस मालक की इस खेड बारे की बयान कर सकते हैं। अगे गुरु पातशाह कहिंदे, आपे जाने करे आप, जिन वाड़ी है लाई। वो आपे ही जानदा आ ते आपे ही सब कुछ करदा आ। जिन वाड़ी, वाड़ी तो भाव है बगीची, गार्डन। गॉड हैज़ क्रिएटेड द गार्डन ऑफ दिस वर्ल्ड, ऑफ दिस यूनिवर्स, एंड ही हिमसेल्फ हैज़ क्रिएटेड इट, एंड ही हिमसेल्फ टेक्स केयर ऑफ इट। पिछले हफ्ते भी यह विचार आई सी, इस हफ्ते फिर गुरु पातशाह जी सानू समझा रहे ने, चेता करा रहे ने। हुण कोई कहेगा जी बार बार उही गल कही जांदे ने, कल तां सुन लिया सी, परसों भी सुन लिया सी, इक्को ही रब ने बनाया, इक्को ही रब ने बनाया, किन्नी वारी सुन लिया सी। पर क्यों गुरु पातशाह जी बार बार वो गल दृढ़ कराने की कोशिश कर रहे ने? शब्द दे कहण दे पिछे रमज आ। रमजा हुंदियां ने बाणी दी बरीकी नूं समझणा हुंदा ए। वी बाणी पढ़न दे वेले सिख हर वेले सुचेत रहे। पिछले हफ्ते भी आपां बयान कीती सी कि एक भरम समय दे लोकां दे उत्ते मन विच सीगा कि इहनू बनाउण वाला कोई हो रहा, इहनू पालण वाला कोई हो रहा, ते इहनू नाश करन वाला कोई कोई हो रहा। ते सानू गुरमत दी कलैरिटी देण वास्ते भी सिक्खी की है, गुरमत की है, जिहनू आपां कहिंदे गुरमत, असी गुरमत मन्नदे हां। ओह गुरमत इन्हां शब्दां दी बरीकी दे विच आ वी गुरु दी मत की कहिंदी आ, ते संसार दे लोकी की कहिंदे आ, जां होर धर्म की कहिंदे ने। गुरमत न्यारी आ, विलक्षण आ। गुरु पातशाह जी कहिंदे ने कि भाई जिन किया, जिन्हें ये सारा संसार पैदा किया आ, जिन्हें ये मनुख किते ने, बनाए ने, पैदा किते ने, तिन देखिया, वो आप ही इन्हां दी देखभाल कर रहा है। सो ऑटोमैटिकली इहदी बरीकी की है कि जिहड़ी एक मनौत है कि कोई एक होर है, दूसरा कोई होर है, उहदे उत्ते काटा फेर दिता है कि भाई ये भरम है, ये गलत है, कोई दूसरा नहीं है, एक ही है, इहनू मनना पएगा। इस गल की कलैरिटी सिख नूं होनी चाहीदी है। कई वेले असी कन्फ्यूज हो जाने, जिमें जपजी साहब दे विच गुरु पातशाह जी कहिंदे ने, एका माई जुगत व्याई, तिन चेले परवान। ठीक है, उत्थे तिन चेलियां दी गल कीती है, पर जिहड़ी गल दा भुलेखा खा जाने आ कि इह जिहड़ियां दो पंक्तियां ने इह गुरमत नहीं है। ਇੱਥੇ ਜੋ ਚੱਲ ਰਹੀ ਮਨੌਤ ਆ ਗੁਰੂ ਪਾਤਸ਼ਾਹ ਜੀ ਉਹਦਾ ਜ਼ਿਕਰ ਕਰ ਰਹੇ ਨੇ। ਉਹ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਇੱਕ ਮਨੌਤ ਆ ਕਿ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪੈਦਾ ਹੋਏ। ਉਹ ਤੁਸੀਂ ਜਾਣਦੇ ਕੌਣ ਏ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ। ਉਹ ਮਨੌਤ ਕੀ ਕਹਿੰਦੀ ਆ? ਇੱਕ ਸੰਸਾਰੀ ਆ, ਇੱਕ ਭੰਡਾਰੀ ਆ, ਇੱਕ ਲਾਏ ਦੇ ਬਾਣ। ਇੱਕ ਪੈਦਾ ਕਰਨ ਵਾਲਾ ਆ, ਇੱਕ ਪਰਵਿਸ਼ ਕਰਨ ਵਾਲਾ ਆ, ਅਤੇ ਇੱਕ ਮੌਤ ਦਾ ਫਰਿਸ਼ਤਾ ਕਹਿ ਲਓ। ਇਸਲਾਮ ਦੇ ਵਿੱਚ ਅਜ਼ਰਾਈਲ ਦੀ ਵੀ ਸ਼ਬਦ ਵਿੱਚ ਆਇਆ ਸੀ। ਪਰ ਗੁਰੂ ਪਾਤਸ਼ਾਹ ਇੱਥੇ ਸੰਸਾਰ ਦੀ ਮਨੌਤ ਦੱਸ ਕੇ ਗੁਰਮਤ ਦੀ ਗੱਲ ਅਗਲੀਆਂ ਲਾਈਨਾਂ 'ਚ ਕਰ ਰਹੇ ਨੇ। ਕਹਿੰਦੇ ਨੇ ਤਿੰਨ ਨਹੀਂ ਨੇ, ਜਿਵ ਤਿਸ ਭਾਵੈ ਤਿਵੈ ਚਲਾਵੈ। ਗੁਰਮਤ ਕੀ ਕਹਿੰਦੀ? ਉਹ ਮਾਲਕ ਨੂੰ ਜਿਵੇਂ ਭਾਉਂਦਾ, ਉਹ ਖੁਦ ਆਪ ਹੀ ਆਪਣਾ ਸੰਸਾਰ ਚਲਾ ਰਿਹਾ ਆ, ਹੋਰ ਕੋਈ ਨਹੀਂ ਹੈ ਇੱਥੇ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ, ਜਿਵੇਂ ਉਹਦਾ ਫਰਮਾਨ ਹੁੰਦਾ, ਉਹ ਆਪਣੇ ਹੁਕਮ ਅਨੁਸਾਰ ਆਪ ਹੀ ਸਭ ਕੁਛ ਚਲਾ ਰਿਹਾ ਆ।
ਉਹ ਵੇਖੈ ਉਹ ਨਾ ਨਦਰ ਨਾ ਆਵੇ, ਉਹ ਵੇਖੈ। ਰੱਬ ਹਰ ਇੱਕ ਨੂੰ ਵੇਖ ਰਿਹਾ, ਪਰ ਅਸੀਂ ਜਿਹੜੇ ਜੀਵ ਆ ਉਹਨਾਂ ਨਦਰ ਨਾ ਆਵੇ, ਸਾਨੂੰ ਨਹੀਂ ਉਹ ਦਿਸਦਾ। ਉਹ ਵੇਖੈ ਉਹ ਨਾ ਨਦਰ ਨਾ ਆਵੇ, ਬਹੁਤਾ ਇਹ ਵਿਡਾਣ। ਹੈਰਾਨੀਜਨਕ ਗੱਲ ਹੈ ਨਾ, ਰੱਬ ਸਾਨੂੰ ਸਾਰਿਆਂ ਨੂੰ ਵੇਖ ਰਿਹਾ ਪਰ ਸਾਨੂੰ ਉਹ ਨਜ਼ਰ ਨਹੀਂ ਆ ਰਿਹਾ। ਇਹ ਹੈਰਾਨੀ ਵਾਲੀ ਗੱਲ ਹੀ ਹੈ, ਵਿਡਾਣ। ਹਾਂਜੀ, ਆਦੇਸ਼ ਤੇ ਸਹਿ ਆਦੇਸ਼, ਆਦੇਸ਼ ਤੋਂ ਭਾਵ ਮੇਰਾ ਸਿਰ ਝੁਕਦਾ ਆ, ਨਮਸਕਾਰ ਆ ਕਿਹਨੂੰ, ਆਦਿ ਅਨੀਲ ਅਨਾਦਿ ਅਨਾਹਤ, ਯੁਗ ਯੁਗ ਇੱਕ ਹੀ ਆ ਭਾਈ, ਹੈ ਨਹੀਂ ਹੋਰ ਕੋਈ ਦੂਜਾ, ਅਸੀਂ ਉਹਨੂੰ ਹੀ ਨਮਸਕਾਰ ਕਰਦੇ ਜਿਹੜਾ ਹੈ। ਸੋ ਜੇ ਗੁਰਮਤਿ ਦੀ ਗੱਲ ਇਹ ਆ ਤਾਂ ਗੁਰਬਾਣੀ ਵਿੱਚ ਹੋਰ ਕਿਤੇ ਵੀ ਜੋ ਗੁਰਮਤਿ ਦੀ ਇਹ ਸਿੱਖਿਆ ਆ ਉਹਨੂੰ ਕੋਈ ਵੀ ਸ਼ਬਦ ਕੰਟਰਡਿਕਟ ਨਹੀਂ ਕਰੇਗਾ, ਕੱਟੇਗਾ ਨਹੀਂ। ਸਾਰੀ ਗੁਰਮਤਿ ਇਹੀ ਕਹਿੰਦੀ ਹੈ ਕਿ ਭਾਈ ਉਹ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕ ਤੋਂ ਬਿਨਾਂ ਦੂਜਾ ਨਹੀਂ ਹੈ ਕੋਈ। ਸੋ ਇਹ ਗੱਲ ਉਹੀ ਚੀਜ਼ ਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਨ ਕੀਆ ਤਿੰਨ ਦੇਖਿਆ, ਜਿਹਨੇ ਪੈਦਾ ਕੀਤਾ ਹੈ ਉਹ ਆਪ ਹੀ ਇਹਦੀ ਦੇਖਭਾਲ ਕਰ ਰਿਹਾ। ਕਿਆ ਕਹੀਏ ਰੇ ਭਾਈ, ਮੈਂ ਇੱਕ ਉਦਾਹਰਣ ਦਿੰਦਾ, ਮੈਨੂੰ ਗੱਲ ਯਾਦ ਆ ਗਈ। ਮਾਤਾ ਮੇਰੀ ਵਾੜੀ ਤੋਂ ਬਗੀਚੀ, ਬੈਕਯਾਰਡ ਦੇ ਵਿੱਚ ਵਾੜੀ ਬਣਾਈ, ਇੱਕ ਬਗੀਚੀ ਬਣਾਈ ਹੈ ਸਬਜ਼ੀਆਂ ਵਾਲੀ, ਗਾਰਡਨ ਬਣਾਈ ਹੈ, ਸਬਜ਼ੀ ਲਾਏ, ਫੁੱਲ ਲਾਏ ਨੇ। ਹੁਣ ਕੱਲ੍ਹ ਨੂੰ ਮਾਤਾ ਕਵੇ ਵੀ ਨਹੀਂ, ਮੈਂ ਤਿੰਨ ਨੌਕਰ ਰੱਖੇ ਨੇ, ਉਹਨਾਂ ਨੇ ਮੇਰੀ ਬੈਕਯਾਰਡ ਦੇ ਵਿੱਚ ਗਾਰਡਨ ਬਣਾ ਕੇ ਦਿੱਤੀ, ਸਬਜ਼ੀਆਂ ਲਾਈਆਂ, ਅਤੇ ਅੱਜ ਕਵੇ ਨਹੀਂ ਜੀ ਮੈਂ ਆਪੇ ਹੀ ਲਾਈ ਆ, ਦੋ ਗੱਲਾਂ ਹੋ ਗਈਆਂ ਨਾ, ਇੱਕ ਗੱਲ ਨਾ ਹੋਈ। ਕੱਲ੍ਹ ਵੀ ਬਿਆਨ ਹੋਈ ਰਹੇਗਾ, ਜੇ ਖੁਦ ਲਾਈ ਹੈ ਤਾਂ ਮੈਨੂੰ ਪਤਾ ਖੁਦ ਹੀ ਲਾਈ ਹੈ, ਮੈਂ ਨਹੀਂ ਮਦਦ ਕੀਤੀ, ਆਪ ਹੀ ਸਵੇਰ ਤੋਂ ਸ਼ਾਮ ਤੱਕ ਬੈਠੀ ਸੀ, ਉਹ ਗੋਡੀ ਕਰਨ ਡਈ ਸੀ, ਜੋ ਵੀ ਬੀਜਣਾ ਸੀ ਬੀਜ ਦਿੱਤਾ। ਇੱਥੇ ਮੈਂ ਵੀ ਨਹੀਂ ਕਹਿ ਸਕਦਾ ਵੀ ਮੈਂ ਮਦਦ ਕੀਤੀ ਆ, ਇੱਥੇ ਮਾਂ ਆਪ ਹੀ ਕਹੇਗੀ ਮੈਂ ਆਪ ਹੀ ਲਾਈ ਆ, ਇਹਨੇ ਵੀ ਨਹੀਂ ਮਦਦ ਕੀਤੀ ਸੀ ਮੇਰੀ। ਇੱਥੇ ਗੁਰੂ ਪਾਤਸ਼ਾਹ ਜੀ ਉਹੀ ਗੱਲ ਕਹਿ ਰਹੇ ਨੇ ਕਿ ਆਪੇ ਜਾਣੇ ਕਰੇ ਆਪ, ਕੌਣ ਚਲਾ ਰਿਹਾ ਜੀ, ਕਰੇ ਆਪ, ਉਹ ਆਪੇ ਹੀ ਕਰ ਰਿਹਾ। ਜਿਨ ਵਾੜੀ ਹੈ ਲਾਈ, ਜਿਹਨੇ ਇਹ ਸਾਰੀ ਵਾੜੀ ਹੈ ਬਗੀਚੀ ਸੰਸਾਰ ਦੀ ਲਾਈ ਹੈ, ਤਿਆਰ ਕੀਤੀ, ਉਹ ਆਪ ਹੀ ਕਰ ਰਿਹਾ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਰਾਏ ਸਾ ਪਿਆਰੇ ਕਾ ਰਾਏ ਸਾ, ਇਹ ਜਿਹੜਾ ਸ਼ਬਦ ਆ ਰਾਏ ਸਾ ਸ਼ਬਦ, ਰਾਏ ਸਾ ਤੋਂ ਭਾਵ ਹੈ ਰੱਬ ਦੀਆਂ ਗੱਲਾਂ ਕਰਨੀਆਂ, ਕਥਾ ਕਹਾਣੀਆਂ ਕਰਨੀਆਂ, ਉਹਦੀ ਸਿਫਤ ਕਰਨੀ। ਇਹ ਰਾਜਸਥਾਨ ਦਾ ਸ਼ਬਦ ਹੈ, ਰਾਜਸਥਾਨ ਦੀ ਬੋਲੀ ਦਾ ਸ਼ਬਦ ਹੈ। ਜਿਵੇਂ ਕਿਸੇ ਦੀ ਬਾਇਓਗ੍ਰਾਫੀ ਲਿਖਣੀ ਹੋਵੇ ਉਹਨੂੰ ਕਹਿੰਦੇ ਉਹਦੀ ਰਾਇਸਾ ਆ, ਉਹਦੀ ਗੱਲਬਾਤ ਆ, ਉਹਦੀ ਸਿਫਤ ਵਿੱਚ ਇਹ ਲਿਖੀ ਗਈ ਹੈ। ਇੱਥੇ ਰਾਇਸਾ ਤੋਂ ਭਾਵ ਹੈ ਜਿਵੇਂ ਹੁਣ ਆਪਾਂ ਕੀ ਕਰ ਰਹੇ ਹਾਂ, ਆਪਾਂ ਰੱਬ ਦਾ ਰਾਇਸਾ ਹੀ ਕਰ ਰਹੇ ਹਾਂ, ਰੱਬ ਦੀਆਂ ਗੱਲਾਂ, ਗੁਰੂ ਦੀ ਬਾਣੀ ਦੀ ਵਿਚਾਰ। ਗੁਰੂ ਸਾਹਿਬ ਕਹਿੰਦੇ ਇਹ ਕਰਨਾ ਚਾਹੀਦਾ ਸਾਨੂੰ ਜੋ ਆਪਾਂ ਕਰ ਰਹੇ ਹਾਂ। ਰਾਏ ਸਾ ਪਿਆਰੇ ਕਾ ਰਾਏ ਸਾ, ਗੱਲਾਂ ਕਰਨੀਆਂ, ਗੁਰਬਾਣੀ ਦੀ ਸਮਝ ਲੈਣੀਆਂ, ਉਹ ਪਿਆਰੇ ਦਾ ਰਾਇਸਾ ਕਰੋ, ਉਹਦੀਆਂ ਗੱਲਾਂ ਕਰੋ। ਜਿਵੇਂ ਗੁਰਬਾਣੀ 'ਚ ਸ਼ਬਦ ਆਉਂਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਦੋਂ ਅਸੀਂ ਗੱਲਾਂ ਕਰਦੇ ਹਾਂ ਇਤਿਹਾਸ ਦੀਆਂ, ਯੋਧਿਆਂ ਦੀਆਂ, ਪੁਰਾਤਨ ਸਿੱਖਾਂ ਦੀਆਂ, ਜਾਂ ਗੁਰਬਾਣੀ ਦੇ ਵਿੱਚੋਂ ਗੁਰੂ ਦੇ ਸ਼ਬਦ ਦੀਆਂ, ਇਹਦੇ ਨਾਲ ਆਉਣ ਵਾਲੀ ਪੀੜ੍ਹੀ ਪੁੱਤ ਸਪੁੱਤ ਕਰੇਨ ਸਾਨੂੰ ਚੰਗੀ ਸੇਧ ਦਿੰਦੀ ਹੈ, ਸਾਡੇ 'ਤੇ ਅਸਰ ਕਰਦੀ ਹੈ ਸਾਡੇ ਮਨਾਂ 'ਤੇ। ਗੁਰੂ ਪਾਤਸ਼ਾਹ ਕਹਿੰਦੇ ਰਾਏ ਸਾ ਪਿਆਰੇ ਕਾ ਰਾਏ ਸਾ, ਇਹ ਰਾਏ ਸਾ ਕਰਨ ਦੇ ਨਾਲ ਹੋਏਗਾ ਕੀ, ਤੁਸੀਂ ਇੱਥੇ ਸਾਰੇ ਬੈਠੇ ਹੋ, ਗੁਰੂ ਨੂੰ ਸਵਾਲ ਕਰ ਲਓ, ਅਸੀਂ ਬੈਠ ਕੇ ਗੁਰਬਾਣੀ ਦੀ ਕਥਾ ਸੁਣ ਰਹੇ ਹਾਂ, ਇਹਦਾ ਮਿਲੇਗਾ ਕੀ? ਕਹਿੰਦੇ ਜਿੱਤ ਸਦਾ ਸੁੱਖ ਹੋਈ, ਇਹ ਸੁਣਨ ਦੇ ਨਾਲ, ਇਹ ਕਰਨ ਦੇ ਨਾਲ ਤੁਹਾਨੂੰ ਸੁੱਖ ਮਿਲੇਗਾ। ਆਖੋ ਸਤਨਾਮ ਸ਼੍ਰੀ। ਵੈਨ ਯੂ ਸਿਟ ਟੁਗੈਦਰ ਐਂਡ ਟਾਕ ਅਬਾਊਟ ਗਾਡ ਐਂਡ ਟਾਕ ਅਬਾਊਟ ਗੁਰੂ, ਲਿਸਨ ਟੂ ਹਿਸ ਪ੍ਰੇਜ਼ਿਸ, ਸਲੋਲੀ ਐਂਡ ਸਲੋਲੀ ਦੈਟ ਪੀਸ will start to come into your mind.

0: ਕਹਿੰਦੇ ਜਿਨ੍ਹਾਂ ਨੇ ਰੰਗ ਤੋਂ ਭਾਵ ਹੈ ਪਿਆਰ, ਕੰਤ ਤੋਂ ਭਾਵ ਹੈ ਪਤੀ ਭਾਵ ਪਰਮੇਸ਼ਰ, ਅਕਾਲ ਪੁਰਖ ਕਰਤਾ ਪੁਰਖ ਗੁਰੂ, ਜਿਹਨੇ ਰੰਗ ਕੰਤ ਨਾ ਰਾਵਿਆ, ਜਿਹਨਾਂ ਨੇ ਗੁਰੂ ਨਾਲ ਪ੍ਰੀਤ ਨਹੀਂ ਪਾਈ, ਜਿਹਨਾਂ ਨੇ ਰੱਬ ਨੂੰ ਯਾਦ ਨਹੀਂ ਕੀਤਾ, ਰੱਬ ਦਾ ਸ਼ੁਕਰ ਨਹੀਂ ਕੀਤਾ, ਸਾ ਪੱਛੋ ਰੇ ਤਾਣੀ, ਉਹਨਾਂ ਨੂੰ ਪਿੱਛੇ ਪਛਤਾਉਣਾ ਹੀ ਪੈਣਾ ਆ। ਇਹ ਪੂਰੇ ਗੁਰੂ ਦਾ ਹੁਕਮ ਆ। ਜਿਹੜੇ ਨਹੀਂ ਆਉਂਦੇ ਗੁਰਦੁਆਰੇ ਆ ਕੇ ਰਾਇਸਾ ਕਰਦੇ, ਗੁਰਬਾਣੀ ਨਾਲ ਜੁੜਦੇ, ਹੋਰ ਹੀ ਚੱਕਰਾਂ 'ਚ ਲੱਗੇ ਰਹਿੰਦੇ ਨੇ, ਫਿਰ ਕੀ ਹੋਏਗਾ? ਸਾ ਪੱਛੋ ਰੇ ਤਾਣੀ। ਜਾਂ ਗੁਰੂ ਸਾਹਿਬ ਕਹਿੰਦੇ, ਜਿਨੀ ਹਰ ਹਰ ਨਾਮ ਨਾ ਚੇਤੇ ਹੋ, ਸੇ ਅੰਤ ਗਏ ਪਛਤਾਏ। ਜਿਨ੍ਹਾਂ ਨੇ ਨਹੀਂ ਚੇਤੇ ਕੀਤੀਆਂ ਗੁਰੂ ਦੀਆਂ ਗੱਲਾਂ, ਜਿਨ੍ਹਾਂ ਨੇ ਨਹੀਂ ਆ ਕੇ ਗੁਰੂ ਕੋਲ ਬੈਠ ਕੇ ਗੁਰੂ ਨੂੰ ਸਮਾਂ ਦਿੱਤਾ, ਫਿਰ ਪਿੱਛੇ ਪਛਤਾਉਣਾ ਹੀ ਰਹਿ ਜਾਣਾ ਆ। ਉਹ ਵੇਲਾ ਹੱਥ ਨਾ ਆਵਈ, ਜਦੋਂ ਵੇਲਾ ਆ ਗਿਆ ਉਦੋਂ ਭਾਈ ਹੱਥ ਨਹੀਂ ਕੁਛ ਹੋਣਾ। ਅੰਤ ਗਿਆ ਪਛਤਾਏ, ਅੰਤ ਨੂੰ ਪਛਤਾਉਣਾ ਹੀ ਪਏਗਾ, ਇੱਥੋਂ ਪਛਤਾਵਾ ਲੈ ਕੇ ਨਾਲ ਤੁਰ ਜਾਏਗਾ। ਹਾਥ ਪਛੋੜੈ ਸਿਰ ਧੁਣੈ, ਜਬ ਰਹਿਣ ਵਿਹਾਣੀ। ਹਾਥ ਪਛੋੜੈ ਭਾਵ ਹੱਥ ਮਲ ਕੇ ਜਾਣਾ ਪਏਗਾ, ਜਦੋਂ ਆਪ ਕਹਦੇ ਨਾ ਹੱਥ ਮਲਦੇ ਵੀ ਕੁਛ ਨਹੀਂ ਪਿਆ, ਖਾਲੀ ਹੱਥ ਹੀ ਚੱਲਿਆ। ਹਾਥ ਪਛੋੜੈ ਸਿਰ ਧੁਣੈ, ਫਿਰ ਕਈ ਵੇਲੇ ਬੰਦਾ ਜਦੋਂ ਪਛਤਾਉਂਦਾ ਨਾ, ਮੱਥੇ 'ਤੇ ਹੱਥ ਮਾਰਦਾ, ਆਪਣੇ ਸਿਰ ਨੂੰ ਐਂ ਕਰਦਾ, ਗੁਰੂ ਪਾਤਸ਼ਾਹ ਕਹਿੰਦੇ ਫਿਰ ਹਾਲਤ ਪਤਾ ਕਿਹੋ ਜਿਹੀ ਹੋਣੀ ਹੈ। ਹਾਥ ਪਛੋੜੈ ਸਿਰ ਧੁਣੈ, ਜਦੋਂ ਕੋਈ ਚੀਜ਼ ਸਾਡੀ ਨੁਕਸਾਨ ਹੋ ਜੇ, ਉਦੋਂ ਬੰਦਾ ਫਿਰ ਹੱਥ ਜੇ ਮਲਦਾ ਅਤੇ ਸਿਰ ਜੇ ਮਾਰਦਾ ਆ। ਇਹ ਕਹਿੰਦੇ ਹਾਥ ਪਛੋੜੈ ਸਿਰ ਧੁਣੈ, ਜਬ ਰਹਿਣ ਵਿਹਾਣੀ, ਜਦੋਂ ਜ਼ਿੰਦਗੀ ਦੀ ਰਾਤ ਖਤਮ ਹੋ ਗਈ ਨਾ, ਉਦੋਂ ਫਿਰ ਸਿਰ ਜਿਹਾ ਮਾਰਦਾ ਤੁਰ ਜਾਏਗਾ। ਇੱਥੋਂ ਆਖੋ ਸਤਨਾਮ ਸ੍ਰੀ। ਵੈਨ ਦ ਨਾਈਟ ਆਫ ਦਿਸ ਲਾਈਫ ਵਿਲ ਕਮ ਟੂ ਐਨ ਐਂਡ ਐਂਡ ਯੂ ਹੈਵ ਨਾਟ ਡਨ ਵਟ ਯੂ ਆਰ ਸਪੋਜ਼ ਟੂ ਡੂ, ਯੂ ਹੈਵ ਨਾਟ ਮੇਡ ਦ ਕਨੈਕਸ਼ਨ ਵਿਦ ਦ ਕ੍ਰੀਏਟਰ, ਇਨ ਦੀ ਐਂਡ ਯੂ ਆਰ ਗੋਨਾ ਰਿਗਰੈਟ। ਦੈਟ ਇਜ਼ ਦੀ ਓਨਲੀ ਥਿੰਗ ਯੂ ਆਰ ਗੋਨਾ ਟੇਕ ਵਿਦ ਯੂ। ਅਤੇ ਅੱਗੇ ਕਹਿੰਦੇ ਆ, ਕਹਿੰਦੇ ਪੱਛੋ ਤਾਵਾ ਨਾ ਮਿਲੈ, ਜਬ ਚੁੱਕੈ ਗੀ ਸਾਰੀ। ਜਦੋਂ ਸਾਰੀ ਰਾਤ ਚੁੱਕੀ ਗਈ, ਖਤਮ ਹੋ ਗਈ, ਪਛਤਾਵਾ ਨਾ ਮਿਲੇ, ਫਿਰ ਪਛਤਾਉਣ ਨਾਲ ਵੀ ਕੁਛ ਨਹੀਂ ਪੱਲੇ ਪੈਣਾ। ਆਖੋ ਸਤਨਾਮ। ਪਛਤਾਵਾ ਨਾ ਮਿਲੇ, ਪਛਤਾ ਤਾਂ ਫਿਰ ਜ਼ਰੂਰ ਪਛਤਾਏਗਾ, ਪਰ ਪਛਤਾਉਣ ਨਾਲ ਵੀ ਮਿਲਣਾ ਕੱਖ ਨਹੀਂ, ਫਿਰ ਸਮਾਂ ਲੰਘ ਗਿਆ, ਗੱਡੀ ਲੰਘ ਗਈ। ਤਾਂ ਫਿਰ ਪਿਆਰਾ ਰਾਵੀ ਹੈ, ਜਬ ਆਵੇਗੀ ਵਾਰੀ। ਭਾਈ ਹੁਣ ਪਤਾ ਨਹੀਂ ਦੁਬਾਰਾ ਕਦੋਂ ਮਨੁੱਖਾ ਜਨਮ ਮਿਲਣਾ, ਕਦੋਂ ਵਾਰੀ ਆਉਣੀ ਹੈ, ਫਿਰ ਕਿਤੇ ਜਾ ਕੇ ਰੱਬ ਨਾਲ ਸੁਰਤ ਜੁੜਨੀ ਕਿ ਨਹੀਂ ਜੁੜਨੀ, ਕੀ ਪਤਾ। ਤਾਂ ਫਿਰ ਪਿਆਰਾ ਰਾਵੀ ਹੈ, ਜਬ ਆਵੇਗੀ ਵਾਰੀ, ਫਿਰ ਦੁਬਾਰਾ ਜੁੜ ਸਕੇਗਾ, ਜਦੋਂ ਕਿਤੇ ਪਤਾ ਨਹੀਂ ਕਦੋਂ ਤੇਰੀ ਮਨੁੱਖਾ ਜਨਮ ਦੀ ਵਾਰੀ ਕਿਤੇ ਦੁਬਾਰਾ ਆਏਗੀ। ਕੰਤ ਲੀਆ ਸੁਹਾਗਣੀ, ਮੈਂ ਤੇ ਵਧਵੀ ਇਹ। ਜਿਨ੍ਹਾਂ ਸੁਹਾਗਣੀਆਂ ਨੇ ਕੰਤ ਲੈ ਲਿਆ, ਭਾਵ ਪਤੀ ਪਰਮੇਸ਼ਰ ਦੇ ਨਾਲ ਸਾਂਝ ਪਾ ਲਈ, ਪ੍ਰੀਤ ਪਾ ਲਈ, ਮੈਂ ਤੇ ਵੱਧ ਵੀ ਇਹ, ਉਹ ਮੇਰੇ ਤੋਂ ਬਹੁਤ ਵਧੀਆ ਨੇ। ਵੱਧ ਵੀ ਤੋਂ ਭਾਵ ਵਧੀਆ, ਸੌਖਾ ਜਿਹਾ ਅਰਥ ਕਰ ਲਈਏ, ਚੰਗੀਆਂ ਨੇ। ਸੇ ਗੁਣ ਮੁਝੈ ਨਾ ਆਵਨੀ, ਕਹਿ ਜੀ ਦੋਸ਼ ਤਰੇ। ਉਹ ਗੁਣ ਮੇਰੇ ਅੰਦਰ ਹੈ ਨਹੀਂ, ਜਿਹੜੇ ਗੁਣ ਉਹਨਾਂ ਸੁਹਾਗਣਾਂ ਦੇ ਕੋਲ ਹੈਗੇ ਨੇ, ਮੇਰੇ ਅੰਦਰ ਗੁਣ ਹੈ ਨਹੀਂ। ਕਹਿ ਜੀ ਦੋਸ਼ ਧਰੈ, ਮੈਂ ਦੋਸ਼ ਕਿਹਨੂੰ ਦੇਵਾਂ? ਦੋਸ਼ ਤਾਂ ਮੇਰਾ ਹੀ ਸੀ, ਮੇਰੇ ਅੰਦਰ ਗੁਣ ਹੈ ਨਹੀਂ ਸੀ, ਜਿਹਨਾਂ ਗੁਣਾਂ ਨੂੰ ਦੇਖ ਕੇ ਪਤੀ ਪਰਮੇਸ਼ਰ ਨੇ ਖੁਸ਼ ਹੋਣਾ ਸੀ। ਹੂ ਡੂ ਆਈ ਬਲੇਮ, ਹੂ ਸ਼ੁੱਡ ਆਈ ਬਲੇਮ? ਦ ਨਾਈਟ ਆਫ ਮਾਈ ਲਾਈਫ ਹੈਜ਼ ਕਮ ਟੂ ਐਨ ਐਂਡ, ਆਈ ਐਮ ਫੁੱਲ ਆਫ ਰਿਗਰੈਟ। Nothing can be done now, but there's nobody to blame. I just didn't have the virtues within me. All I carried in my heart were just the vices.
1: Jinni sakhi shohraveya, tin poochongi jaye.
0: Kende jinni sakhi, ਜਿਨ੍ਹਾਂ ਸਖੀਆਂ ਨੇ ਸ਼ੌ ਰਾਵਿਆ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਪਾਈ ਆ, ਉਹਨਾਂ ਨੂੰ ਜਾ ਕੇ ਮੈਂ ਪੁੱਛਾਂ, ਮੇਰੇ ਅੰਦਰ ਤਾਂ ਗੁਣ ਹੀ ਨਹੀਂ, ਮਾਲਕ ਕਿਰਪਾ ਕਰੇ ਕਿਤੇ ਮੈਨੂੰ ਆਪਣੇ ਨਾਲ ਲਾ ਲਵੇ, ਆਪਣੇ ਨਾਲ ਜੋੜ ਲਵੇ, ਮੈਂ ਜਾ ਕੇ ਪੁੱਛਾਂ ਤਾਂ ਸਹੀ ਕਿਵੇਂ ਜੁੜ ਸਕਦਾ। ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ, ਮੈਂ ਉਹਨਾਂ ਦੇ ਪੈਰਾਂ ਨੂੰ ਜਾ ਕੇ ਫੜਨਾ ਜਿਨ੍ਹਾਂ ਨੇ ਗੁਰੂ ਨਾਲ ਰੱਬ ਨਾਲ ਸਾਂਝ ਪਾਈਏ, ਪ੍ਰੀਤ ਪਾਈਏ, ਅਤੇ ਤੁਸੀਂ ਮੈਨੂੰ ਦੱਸੋ ਵੀ ਕਿਵੇਂ ਮੈਂ ਰੱਬ ਤੱਕ ਮਿਲ ਸਕਾਂ, ਕਿਵੇਂ ਗੁਰੂ ਵਾਲਾ ਬਣਾਂ, ਕਿਵੇਂ ਗੁਰੂ ਨਾਲ ਮੇਰੀ ਪ੍ਰੀਤ ਜੁੜ ਸਕੇ। ਸੋ ਇਨ ਦ ਸੈਂਸ ਹੀਅਰ ਇਜ਼ ਵਨ ਦੈਟ ਲੋਂਗਿੰਗ ਵਿਦ ਇਨ ਯੂ ਵਿਲ ਰਾਈਜ਼ ਦੈਟ ਆਈ ਵਾਂਟ ਟੂ ਬਿਕਮ ਦ ਸਿੱਖ ਆਫ ਦ ਗੁਰੂ, ਬਟ ਇਟਸ ਵੈਰੀ ਡਿਫੀਕਲਟ, ਦ ਵਾਇਸਿਸ ਆਰ ਨਾਟ ਲੈਟਿੰਗ ਮੀ ਵਾਕ ਔਨ ਦੈਟ ਪਾਥ, ਦੇ ਕੀਪ ਡਰੇਲਿੰਗ ਮੀ। I'll go and find somebody who's already connected and ask him, what should I do? Itthe hun ik ramz hor vi aapa sikhni hai ke shabd nu bareeki naal samjhna hai, ik tadaf uthdi hai kise de andar rab naal saanjh paun di, guru naal judan di, te oh ja ke labda hai, koi sant labda, koi ਮਹਾਂਪੁਰਸ਼ ਲੱਭਦਾ ਵੀ ਮੈਂ ਇਹਦੇ ਪੈਰਾਂ ਨੂੰ ਜਾ ਕੇ ਫੜਾਂ, ਇਹਦੇ ਕੋਲ ਮੰਗਾਂ ਵੀ ਦੱਸ ਕਿਵੇਂ ਮੈਂ ਜੁੜਾਂ। ਸਭ ਤੋਂ ਤਾਂ ਪਹਿਲਾਂ ਇੱਕ ਰਮਜ਼ ਆ ਇਹਦੇ ਵਿੱਚ, ਇੱਕ ਰਮਜ਼ ਕੀ ਹੈ, ਅਸੀਂ ਸੰਤਾਂ ਮਹਾਂਪੁਰਸ਼ਾਂ ਕੋਲ ਕਾਹਦੇ ਵਾਸਤੇ ਜਾਂਦੇ ਹਾਂ, ਮੈਨੂੰ ਆਹ ਮਿਲ ਜੇ, ਮੇਰਾ ਪੁੱਤ ਬਾਹਰ ਚਲੇ ਜੇ, ਮੇਰੀ ਕੁੜੀ ਦਾ ਇਗਜ਼ਾਮ ਪਾਸ ਹੋ ਜੇ, ਮੇਰੇ ਘਰ ਵਿੱਚ ਆਖਾ ਹੋ ਜਾਵੇ। ਇੱਥੇ ਮੰਗ ਕੀ ਮੰਗੀ ਜਾ ਰਹੀ ਹੈ, ਕਿਸੇ ਨੂੰ ਉਹ ਮਹਾਂਪੁਰਸ਼ ਨੂੰ ਸੰਤ ਨੂੰ ਲੱਭਣ ਦੇ ਪਿੱਛੇ ਲਾਲਸਾ ਕੀ ਹੈ, ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾ, ਮੈਨੂੰ ਰਾਹ ਦੱਸ ਜਿਹੜਾ ਗੁਰੂ ਵੱਲ ਜਾਂਦਾ ਹੈ। ਮੇਰੇ ਅੰਦਰ ਔਗਣ ਬਹੁਤ ਨੇ, ਮੈਨੂੰ ਟਿਕਣ ਨਹੀਂ ਦਿੰਦੇ, ਮੈਂ ਔਗਣ ਆਪਣੇ ਕਿਵੇਂ ਖਤਮ ਕਰਾਂ, ਮੈਨੂੰ ਇਹ ਰਾਹ ਦੱਸ। ਇਹ ਮੰਗ ਅੰਦਰੋਂ ਪਹਿਲਾਂ ਪੈਦਾ ਹੋਵੇ, ਹਾਊ ਡੂ ਆਈ ਕਿਲ ਦ ਨੈਗੇਟਿਵਿਟੀ ਦੈਟਸ ਵਿਦ ਇਨ ਮੀ, how do I walk on the path of the guru, this has nothing to do with asking anything from the materialistic world. Agge je ta sachcha guru da sikhya oh eh nahi kahega aaja bibi 5100 itthe jama kara te tera beda paar ho ju, ਇਸ਼ਾਰਾ ਸਮਝਣਾ ਬਾਣੀ 'ਚੋਂ। ਨਾਲ ਹੀ ਅੱਗੇ ਸੱਚੇ ਸਿੱਖ ਦੀ ਡੈਫੀਨੇਸ਼ਨ ਵੀ ਅਗਲੇ ਪੰਕਤੀ 'ਚ ਆ ਵੀ ਜੇ ਤੂੰ ਜਾਏਂਗੀ, ਜੇ ਤਾਂ ਸਹੀ ਆਊਗਾ ਨੇ ਤੈਨੂੰ ਜਵਾਬ ਆ ਦੇਣਾ, ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ। ਤੁਸੀਂ ਗਾਓ ਕਿਸੇ ਮਹਾਂਪੁਰਸ਼ ਕਿਸੇ ਸੰਤ ਕੋ ਕਿਸੇ ਬਾਬੇ ਕੋਲ, ਉਹ ਕਵੇ ਆਓ ਹੁਕਮ ਪਛਾਣ ਪਹਿਲਾਂ, ਸਭ ਤੋਂ ਪਹਿਲਾਂ ਹੁਕਮ ਕੀ ਆ, ਜਿਵੇਂ ਆਪਾਂ ਹੁਕਮਨਾਮਾ ਲੈਂਦੇ ਨਾ ਸਵੇਰੇ ਸ਼ਾਮੀ, ਉਹ ਕੀ ਹੈ, ਗੁਰੂ ਦਾ ਹੁਕਮ ਹੈ ਸਾਨੂੰ। ਹੁਕਮ ਪਛਾਣ ਦੇ ਪਿੱਛੇ ਰਮਜ਼ ਕੀ ਆ, ਵੀ ਸਾਨੂੰ ਪਛਾਣ ਤਾਂ ਹੋਵੇ ਵੀ ਹੁਕਮ ਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸ ਕੀ ਰਹੇ ਕਰਨ। ਹੁਕਮ ਪਛਾਣੈ ਨਾਨਕਾ, ਪਹਿਲਾ ਕੰਮ ਤੋਂ ਇਹ ਕਰ ਜੇ ਆਇਆ ਹੈ ਤੇ ਗੁਰੂ ਦਾ ਹੁਕਮ ਪਛਾਣ, ਭਾਵ ਗੁਰੂ ਦੀ ਬਾਣੀ ਦੇ ਅਰਥਾਂ ਨੂੰ ਸਿੱਖ। ਕਹਿੰਦਾ ਕੋਈ ਹੋ ਨਹੀਂ ਚਾਹੁੰਦੇ ਬਾਣੀ ਦੇ ਅਰਥ ਤੁਹਾਨੂੰ ਆ ਜਾਣ, ਕਿਉਂਕਿ ਜੇ ਤੁਹਾਨੂੰ ਆ ਗਏ ਤੁਹਾਨੂੰ ਉਹਦੀ ਲੋੜ ਹੀ ਨਹੀਂ ਰਹਿਣੀ ਕੋਈ, ਆਖੋ ਸਤਨਾਮ ਸਿਰੇ। ਉਹਨਾਂ ਨੇ ਭੁਲੇਖੇ 'ਚ ਪਾਈ ਰੱਖਣਾ ਵੀ ਜਿੱਦਣ ਸਿੱਖ ਨੂੰ ਬਾਣੀ ਦੇ ਅਰਥ ਸਮਝ ਆ ਗਏ ਮੇਰੀ ਕਦਰ ਕੁਛ ਨਹੀਂ ਰਹਿਣੀ। ਸਿੱਖ ਕਹਿੰਦਾ ਹੁਕਮ ਪਛਾਣੈ ਨਾਨਕਾ, ਹੁਕਮ ਪਛਾਣ, ਗੁਰੂ ਦਾ ਹੁਕਮ ਕੀ ਹੈ, ਬਾਣੀ ਦਾ ਸੰਦੇਸ਼ ਕੀ ਹੈ, ਬਾਣੀ ਦਾ ਮੈਸੇਜ ਕੀ ਹੈ, ਉਹਦੀ ਪਛਾਣ ਕਰ, ਦੈਟਸ ਯੋਰ ਫਸਟ ਸਟੈਪ। ਦੂਜਾ ਕੀ ਹੈ, ਭਉ ਚੰਦਨ ਲਾਵੈ, ਅਤੇ ਤੁਸੀਂ ਸਰੀਰ ਦੇ ਉੱਤੇ ਚੰਦਨ ਲਾਉਂਦੇ ਹੋ, ਇੱਥੇ ਚੰਦਨ ਪਤਾ ਕੀ ਹੈ, ਭਉ ਨੂੰ ਚੰਦਨ ਲਾ। ਜਦੋਂ ਹੁਕਮ ਨੂੰ ਪਛਾਣ ਲਏਗਾ, ਹੁਕਮ ਦੇ ਵਿੱਚੋਂ ਜਿਹੜਾ ਸੁਨੇਹਾ ਆਏਗਾ, ਤੈਨੂੰ ਮੈਸੇਜ ਆਏਗਾ ਵੀ ਗੁਰੂ ਨੇ ਮੈਨੂੰ ਆਹ ਹੁਕਮ ਦਿੱਤਾ, ਉਹ ਸਿੱਖਿਆ ਰੂਪੀ ਚੰਦਨ ਆਪਣੀ ਜ਼ਿੰਦਗੀ ਦੇ ਵਿੱਚ ਲਾ, ਉਹਨੂੰ ਲਾਗੂ ਕਰ। ਸਟਾਰਟ ਵਾਕਿੰਗ ਔਨ ਵਟ ਦ ਗੁਰੂ ਇਜ਼ ਟੈਲਿੰਗ ਯੂ, ਦ ਪੈਥ ਦ ਗੁਰੂ ਵਾਂਟਸ ਯੂ ਟੂ ਵਾਕ। ਮੇਰੇ ਕੋਲ ਨਹੀਂ ਕੁਛ ਰੱਖਿਆ, ਆਹ ਇੱਥੇ ਹੁਕਮ ਪਛਾਣ ਲਾ, ਜੋ ਹੁਕਮ 'ਚੋਂ ਤੈਨੂੰ ਸਮਝ ਆ ਰਹੀ ਆ ਉਹ 'ਤੇ ਤੁਰਨਾ ਸ਼ੁਰੂ ਕਰ ਦੇ। ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਪਰ ਕਹਿੰਦੇ ਨਹੀਂ, ਮੈਂ ਆਪਣੇ ਪਿਆਰਨ ਦੀ ਪਿਆਰੇ ਦੀ ਪ੍ਰਾਪਤੀ ਕਿਵੇਂ ਕਰਾਂ। ਇੱਥੇ ਸ਼ਬਦ ਧਿਆਨ ਦਿਓ, ਦੋ ਵਾਰੀ ਸ਼ਬਦ ਕਾਮਣ ਆਇਆ, ਇੱਕ ਵਾਰੀ ਸਿਹਾਰੀ ਨਾਲ ਆਇਆ, ਇੱਕ ਵਾਰੀ ਸਿਹਾਰੀ ਤੋਂ ਬਿਨਾਂ ਆਇਆ। ਇੱਕ ਕਾਮਣ ਦਾ ਅਰਥ ਆ ਜਾਦੂ, ਜਿਵੇਂ ਜਾਦੂ ਟੂਣੇ ਕਰਦੇ ਆ। ਜਿਹੜਾ ਸਿਹਾਰੀ ਨਾਲ ਕਾਮਣ ਆਇਆ, ਉਹ ਸਿਹਾਰੀ ਨਾਲ ਗੁਰਬਾਣੀ 'ਚ ਜਦੋਂ ਵੀ ਸ਼ਬਦ ਕਾਮਣ ਆਵੇ ਉਹਦਾ ਅਰਥ ਆ ਇਸਤਰੀ, ਫੀਮੇਲ। ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਜੇ ਪਿਆਰੇ ਨੂੰ ਪਾਉਣਾ ਹੀ, ਜੇ ਪਿਆਰੇ ਨੂੰ ਆਪਣੇ ਵਸ ਵਿੱਚ ਕਰਨਾ ਹੀ, ਤਾਂ ਇਹ ਕਾਮਣ ਇਹ ਇਸਤਰੀਏ, ਜੀਵ ਇਸਤਰੀਏ ਭਾਵ ਸੋਲ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਤੂੰ ਕਾਮਣ ਗੁਣਾਂ ਦਾ ਜਾਦੂ ਕਰ ਲਾ। ਆਖੋ ਸਤਿਨਾਮ ਸ੍ਰੀ। ਜੇ ਟੂਣਾ ਕਰਨਾ ਹੀ, ਕਿਉਂਕਿ ਦੱਸਦੇ ਨਾ ਵੀ ਆਹ ਟੂਣਾ ਕਰ, ਇਹਨੂੰ ਵਸ ਕਰਨਾ, ਇੱਥੇ ਚੌਂਰ ਰੱਖ ਦੇ, ਇੱਥੇ ਆ ਕਰ ਦੇ। ਗੁਰੂ ਪਾਤਸ਼ਾਹ ਕਹਿੰਦੇ ਟੂਣਾ ਪਤਾ ਕਾਹਦਾ ਕਰ, ਜਾਦੂ ਪਤਾ ਕਾਹਦਾ ਕਰ, ਕਿਸੇ ਨੂੰ ਵਸ ਕਰਨਾ ਹੈ। ਜੇ ਰੱਬ ਨੂੰ ਵਸ ਕਰਨਾ ਹੈ, ਗੁਣ ਕਾਮਣ ਗੁਣਾਂ ਦਾ ਟੂਣਾ ਕਰ ਲਾ, ਗੁਣਾਂ ਦਾ ਜਾਦੂ ਕਰ ਲਾ। ਵਿਰਚੂਸ, ਗੁਰੂ ਤੋਂ ਗੁਣ ਸਿੱਖ ਕੇ, ਲਰਨ ਬਟ ਵਿਰਚੂਸ ਦੈਟ ਗੁਰੂ ਵਾਂਟਸ ਯੂ ਟੂ ਅਡਾਪਟ, ਮੇਕ ਦੈਟ ਦ ਮੈਜਿਕ ਪੋਰਸ਼ਨ ਆਫ ਯੂਰ ਲਾਈਫ, ਐਂਡ ਦੈਨ ਗਾਡ ਵਿਲ ਬੀ ਇਨ ਯੂਰ ਕੰਟਰੋਲ। ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ, ਤਾਂ ਰੱਬ ਮਿਲਣਾ ਭਾਈ, ਜੇ ਤੂੰ ਗੁਣਾਂ ਦਾ ਜਾਦੂ ਕਰੇਗੀ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ। ਕਹਿੰਦੇ ਜਿਹਦਾ ਦਿਲ ਮਿਲ ਜਾਏ ਨਾ, ਮਿਲਣਾ ਕਿਹਦੇ ਨਾਲ ਹੈ, ਗੁਰੂ ਦੀ ਮੱਤ ਦੇ ਨਾਲ। ਜਦੋਂ ਤੇਰੀ ਮੱਤ ਗੁਰੂ ਦੀ ਮੱਤ ਦੇ ਨਾਲ ਮਿਲ ਗਈ, ਇੱਕ ਮਿਕ ਹੋ ਗਈ, ਸੋ ਮਿਲ ਰਿਹਾ, ਉਹ ਫਿਰ ਮਿਲ ਕੇ ਹੀ ਰਹਿੰਦਾ ਆ, ਉਹ ਵੱਖਰਾ ਨਹੀਂ ਹੁੰਦਾ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਹੈ ਰੇ ਸੋਈ। ਉਹਨੂੰ ਹੀ ਕਹਿ ਸਕਦੇ ਹਾਂ ਕਿ ਇਹਨੂੰ ਮਿਲ ਪਿਆ, ਜਾਂ ਇਹ ਗੁਰੂ ਵਾਲਾ ਬਣ ਗਿਆ। ਜਿਹੜਾ ਦਿਲੋਂ ਮਿਲਦਾ ਆ, ਬਾਹਰੋਂ ਦਿਖਾਵਾ ਨਹੀਂ, ਅੰਦਰ ਵੀ ਹੋਵੇ ਗੁਰੂ ਦੀ ਮੱਤ। ਜੇ ਬਹੁ ਤੇਰਾ ਲੋਚੀ ਹੈ ਬਾਤੀ ਮੇਲ ਨਾ ਹੋਈ। ਇੱਥੇ ਸ਼ਬਦ ਬੱਬਾ, ਬੱਬੇ ਨੂੰ ਕੰਨਾ, ਤੱਤੇ ਨੂੰ ਬਿਹਾਰੀ, ਪਰ ਇੱਥੇ ਬਾਤੀ ਨਹੀਂ, ਬਾਤੀ ਗੱਲਾਂ ਬਾਤਾਂ ਨਾਲ ਨਹੀਂ। ਜੇ ਬਹੁ ਤੇਰਾ ਲੋਚੀਏ, ਤੈਨੂੰ ਬਹੁਤ ਜੇ ਲੋਚਾ ਹੈਗੀ ਆ, ਤਾਂਘ ਹੈਗੀ, ਇਫ ਯੂ ਹੈਵ ਲੋਂਗਿੰਗ ਐਂਡ ਡਿਜ਼ਾਇਰ ਟੂ ਐਕਚੁਅਲੀ ਵਾਕ ਔਨ ਦ ਪੈਥ ਆਫ ਰਾਈਟਸਨੈਸ, ਟੂ ਕਨੈਕਟ ਵਿਦ ਦ ਡਿਵਾਈਨ, ਯੂ ਵਾਂਟ ਟੂ ਵਾਕ ਐਗਜੈਕਟਲੀ ਵਟ ਦ ਗੁਰੂ ਵਾਂਟਸ ਯੂ ਟੂ ਵਾਕ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700-403-439-7700-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd Street, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
4: सतगुर विटों वारिया जित मिलया खसम संभालिया जिन कर उपदेश ज्ञान अंजन दिया इनी नेत्री जगत निहालिया खसम छोड़ दूजे लगे डुबे सेवन जा रहा सतगुरु है बोहिथा विरले किने विचारिया कर कृपा पार उतारिया कर कृपा पार उतारिया। परम सत्कार योग सतगुरु जी दे पावन दरबार विच सुशोभित गुरु प्यारी साध संगत जीओ वाहिगुरु जी का खालसा वाहिगुरु जी की फतेह। सतगुरु जी ने साडे ते अपार बख्शिश करके ये शब्द बाणी साडे जीवन दे उधार लई प्रकाशित कीती है। बाणी दे अंदर ये फरमान दर्ज हन कि बाणी गुरु गुरु है बाणी विच बाणी अमृत सारे। बहुत सारे प्रमाण इस तरह दे दिते जा सकते हैं। बाणी नूं असी नमस्कार भी करते हाँ, पाठ भी करते हाँ, कीर्तन भी श्रवण करते हाँ, पर जिहड़ी असल गल है वो काफी दूर रह जाती है। कारण की है? कारण है कि असी इस बाणी नूं साधारण मनुख दी बाणी नाल भी तुलना नहीं दिंदे, यानी कि असी साधारण मनुख दी गलबात वर्गी भी इस बाणी नूं नहीं समझदे। कोई बंदा गल करदा होवे ना ते दूसरा बंदा उहदी गल नूं ना समझे या ध्यान ना दे ते फट बंदा कहिंदा भी तू किधर तुरिया जा रहा, तू मेरी परवाह ही नहीं कर रहा, मेरी गल ही नहीं सुन रहा, ध्यान दे। लेकिन सतगुरु की बाणी पढ़ी जाने हां, सुनी जाते हां, पर ध्यान कोई नहीं। ते कदे असी अपने आप नूं झंझोड़िया नहीं ਇੱਕ ਸਧਾਰਨ ਬੰਦੇ ਦੀ ਗੱਲ ਧਿਆਨ ਨਾਲ ਨਾ ਸੁਣੀਏ ਤੇ ਉਹਦੀ ਨਾਰਾਜ਼ਗੀ ਸਹਿਣੀ ਪੈਂਦੀ ਹੈ, ਉਹ ਸਾਡੇ ਵੱਲ ਰੁਖ ਨਹੀਂ ਕਰਦਾ। ਤੇ ਜੇ ਸਤਿਗੁਰੂ ਦੇ ਬਚਨ ਵੀ ਅਸੀਂ ਧਿਆਨ ਨਾਲ ਸੁਣਨ ਵਾਸਤੇ ਤਿਆਰ ਨਹੀਂ ਹਾਂ, ਉਹਦੇ ਵਿੱਚ ਅਸੀਂ ਆਪਣੀ ਸੁਰਤ ਆਪਣੀ ਲਿਵ ਜੋੜਨ ਦਾ ਖਿਆਲ ਨਹੀਂ ਰੱਖਦੇ, ਤਾਂ ਸਤਿਗੁਰੂ ਦੀ ਪ੍ਰਸੰਨਤਾ ਤੇ ਖੁਸ਼ੀ ਕਿਸ ਤਰ੍ਹਾਂ ਸਾਨੂੰ ਮਿਲ ਸਕਦੀ ਹੈ। ਇੱਕ ਸ਼ਬਦ ਅਸਾਂ ਸੁਣਿਆ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸ਼ਬਦ ਗੁਰੂ ਹੈ ਪਰ ਇਸ ਦਾ ਚੇਲਾ ਇਸ ਦਾ ਸੇਵਕ ਇਸ ਦਾ ਸਿੱਖ ਬਣਨ ਲਈ ਮਨੁੱਖ ਨੂੰ ਆਪਣੀ ਸੁਰਤ ਜਿਹੜੀ ਹੈ ਉਹ ਸ਼ਬਦ ਨਾਲ ਸੰਬੰਧਿਤ ਕਰਨੀ ਪਏਗੀ। ਜਦੋਂ ਕੋਈ ਪੰਕਤੀ ਅਸੀਂ ਪੜ੍ਹੀਏ ਸੁਣੀਏ ਤਾਂ ਸਾਡੇ ਅੰਦਰ ਸਾਡੀ ਸੁਰਤ ਵਿੱਚ ਸਾਡੇ ਧਿਆਨ ਵਿੱਚ ਉਸ ਪੰਕਤੀ ਦੇ ਅਰਥ ਭਾਵ ਆਉਣੇ ਬੜੇ ਜ਼ਰੂਰੀ ਨੇ। ਸਾਨੂੰ ਪਤਾ ਲੱਗੇ ਕਿ ਇਹ ਬਾਣੀ ਸਾਨੂੰ ਕੀ ਕਹਿ ਰਹੀ ਹੈ। ਸਤਿਗੁਰੂ ਜੀ ਨੇ ਆਪਣੇ ਇਤਿਹਾਸ ਵਿੱਚ ਅਨੇਕ ਵਾਰੀ ਐਸੀਆਂ ਉਦਾਹਰਣਾਂ ਦੇ ਕੇ ਐਸੀ ਸੂਝ ਦਿੱਤੀ ਸਿੱਖਾਂ ਨੂੰ ਕਿ ਸਿੱਖੋ ਭਾਈ ਇਹ ਜਿਹੜੀ ਸ਼ਬਦ ਬਾਣੀ ਹੈ ਨਾ, ਇਹ ਅਸੀਂ ਆਤਮਕ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਦੀ ਆਪਣੀ ਫਿਤਰਤ ਬਦਲਣ ਲਈ ਵਰਤ ਰਹੇ ਹਾਂ ਤੇ ਜੇ ਇਹ ਮਨੋਰਥ ਅਸੀਂ ਜੀਵਨ ਵਿੱਚ ਸਿੱਧ ਨਹੀਂ ਕਰ ਸਕਦੇ ਤੇ ਫਿਰ ਇਸ ਬਾਣੀ ਤੋਂ ਸਾਨੂੰ ਲਾਭ ਪ੍ਰਾਪਤ ਨਹੀਂ ਹੋਏਗਾ। ਅਸੀਂ ਅੱਜ ਇਹ ਸਮਝਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਮਸਕਾਰ ਕਰ ਲੈਣੀ ਬਸ ਇਤਨੀ ਗੱਲ ਹੈ। ਗੁਰੂ ਅਰਜਨ ਸਾਹਿਬ ਨੇ ਜਿਸ ਵੇਲੇ ਹਰਿਮੰਦਰ ਦੀ ਰਚਨਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਅਦ ਵਿੱਚ ਪ੍ਰਕਾਸ਼ ਕੀਤਾ, ਸਿੱਖਾਂ ਨੇ ਸਤਿਗੁਰੂ ਜੀ ਉੱਤੇ ਕੁਝ ਪ੍ਰਸ਼ਨ ਕੀਤੇ ਉਸ ਵਕਤ, ਜਿਨ੍ਹਾਂ ਦਾ ਇਤਿਹਾਸ ਵਿੱਚ ਜਗ੍ਹਾ ਜਗ੍ਹਾ ਵਿਦਵਾਨਾਂ ਨੇ ਵਰਣਨ ਕੀਤਾ ਹੈ। ਇੱਕ ਸਵਾਲ ਬੜਾ ਗੰਭੀਰ ਸੀ, ਸਿੱਖ ਕਹਿਣ ਲੱਗੇ ਕਿ ਗੁਰੂ ਗਰੀਬ ਨਿਵਾਜ ਤੁਸਾਂ ਇਹ ਤੀਰਥ ਬਣਾਇਆ ਹੈ ਤੇ ਤੀਰਥ ਤਾਂ ਅੱਗੇ ਵੀ ਸੰਸਾਰ ਵਿੱਚ ਬਹੁਤ ਨੇ, ਇਤਨੇ ਤੀਰਥ ਹੁੰਦਿਆਂ ਇੱਕ ਨਵਾਂ ਤੀਰਥ ਸਿਰਜਣ ਦੀ ਜ਼ਰੂਰਤ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਗੱਲ ਸਮਝਣ ਵਾਲੀ ਹੈ, ਅਸਾਂ ਇਹ ਜੋ ਤੀਰਥ ਰਚਿਆ ਹੈ ਨਾ ਇਹ ਇਸ ਤਰ੍ਹਾਂ ਦਾ ਤੀਰਥ ਨਹੀਂ ਕਿ ਲੋਕੀ ਆਉਣਗੇ ਮੱਥਾ ਟੇਕਣਗੇ ਕੋਈ ਸਾਜ਼ ਬਾਜ਼ ਕਰਨਗੇ ਪੂਜਾ ਭੇਟ ਚਾੜਨਗੇ ਤੇ ਚਲੇ ਜਾਣਗੇ। ਕਹਿੰਦੇ ਨਹੀਂ, ਇਹ ਤੀਰਥ ਗਿਆਨ ਦਾ ਤੀਰਥ ਹੈ, ਵਿਵੇਕ ਦਾ ਤੀਰਥ ਹੈ। ਇੱਥੇ ਜਦੋਂ ਕੋਈ ਮਨੁੱਖ ਆਏਗਾ ਨਾ ਤਾਂ ਉਸ ਦੇ ਕੰਨਾਂ ਵਿੱਚ ਸ਼ਬਦ ਦੀ ਬਾਣੀ ਦੀ ਉਪਦੇਸ਼ ਦੀ ਧੁਨ ਪਵੇਗੀ ਤੇ ਉਹਨੂੰ ਕੁਝ ਸੂਝ ਮਿਲੇਗੀ, ਗਿਆਨ ਪ੍ਰਾਪਤ ਹੋਵੇਗਾ ਕਿ ਮੈਂ ਇਸ ਜੀਵਨ ਦੇ ਅੰਦਰ ਕੀ ਕਰਨਾ ਹੈ, ਮੇਰੇ ਜੀਵਨ ਦਾ ਮਨੋਰਥ ਕੀ ਹੈ। ਇਹ ਰਚਨਾ ਅਸਾਂ ਇਸ ਵਾਸਤੇ ਰਚੀ ਹੈ, ਇਸ ਦਾ ਹੋਰ ਕੋਈ ਪ੍ਰਯੋਜਨ ਨਹੀਂ। ਔਰ ਇਹੋ ਕਾਰਨ ਸੀ ਕਿ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਰੱਜ ਕੇ ਤੇ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਆਪਣੇ ਆਸਣ ਨੂੰ ਖਤਮ ਕਰ ਦਿੱਤਾ, ਉੱਥੇ ਆਪ ਨਹੀਂ ਬੈਠੇ, ਉੱਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕੀਤਾ ਤੇ ਸਿੱਖ ਨੂੰ ਇਹ ਸਮਝਾ ਦਿੱਤਾ ਕਿ ਤੇਰਾ ਉਦੇਸ਼ ਤੇਰਾ ਨਿਸ਼ਾਨਾ ਮਨੁੱਖੀ ਸਰੀਰ ਨਹੀਂ ਮਨੁੱਖੀ ਦੇਹ ਨਹੀਂ, ਤੇਰਾ ਨਿਸ਼ਾਨਾ ਇਹ ਸ਼ਬਦ ਤੇ ਬਾਣੀ ਹੈ, ਇਸ ਤੋਂ ਤੂੰ ਆਤਮਕ ਉਪਦੇਸ਼ ਇਸ ਤੋਂ ਤੂੰ ਆਤਮਕ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿਤਨਾ ਚਿਰ ਇਸ ਸ਼ਬਦ ਬਾਣੀ ਨੂੰ ਅਸੀਂ ਪੂਰੇ ਧਿਆਨ ਨਾਲ ਇਕਾਗਰਤਾ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਾਡੀ ਜ਼ਿੰਦਗੀ ਦੇ ਅੰਦਰ ਤਬਦੀਲੀ ਨਹੀਂ ਆਉਂਦੀ। ਸ੍ਰੀ ਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਲੋਕ ਤੀਰਥਾਂ ਤੇ ਨਹਾਉਣ ਜਾਂਦੇ ਆ, ਚੁੱਭੀ ਮਾਰ ਕੇ ਆ ਜਾਂਦੇ ਨੇ, ਕਈ ਸਮਝਦੇ ਨੇ ਕਿ ਸਾਡੀ ਮੈਲ ਉਤਰ ਗਈ ਹੈ, ਮੈਲ ਲੈ ਗਈ ਹੈ, ਭੁਲੇਖਾ ਪੈ ਜਾਂਦਾ। ਸਤਿਗੁਰੂ ਕਹਿੰਦੇ ਨੇ ਅਸਲ ਤੀਰਥ ਕੀ ਹੈ? ਕਹਿੰਦੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਸ਼ਬਦ ਵਿਚਾਰ ਜਿਹੜਾ ਹੈ ਨਾ ਇਹ ਅਸਲ ਵਿੱਚ ਤੀਰਥ ਹੈ, ਕਿਉਂਕਿ ਮਨੁੱਖ ਜਦੋਂ ਸਤਿਗੁਰੂ ਦੀ ਬਾਣੀ ਸੁਣਦਾ ਹੈ ਤਾਂ ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ, ਗੁਰੂ ਸਾਹਿਬ ਨੇ ਉਪਦੇਸ਼ ਕਰਦਿਆਂ ਸਿੱਖਾਂ ਨੂੰ ਕਿਹਾ ਵੀ ਬਾਣੀ ਕਿੱਦਾਂ ਪੜ੍ਹਨੀ ਹੈ। ਸਿੱਖਾਂ ਨੇ ਸਵਾਲ ਕਰ ਦਿੱਤਾ, ਤੇ ਸਤਿਗੁਰੂ ਕਹਿਣ ਲੱਗੇ ਵੀ ਦੇਖੋ ਬਾਣੀ ਪੜ੍ਹਦਿਆਂ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਉਹ ਕਿਹੜੀ? ਵੀ ਕਿਆ ਗੁਰਖ ਹੈ ਕਹੇ ਹਮ ਕਹਾਂ। ਜਿਸ ਵੇਲੇ ਬਾਣੀ ਪੜ੍ਹੀਏ ਤੇ ਇਹ ਖਿਆਲ ਰੱਖੀਏ ਕਿ ਸਤਿਗੁਰੂ ਕੀ ਕਹਿੰਦੇ ਨੇ ਤੇ ਸਾਡਾ ਮਨ ਕੀ ਕਹਿੰਦਾ, ਤੁਲਨਾ ਕਰਨੀ ਹੈ। ਜਿੱਦਾਂ ਅਸੀਂ ਕਿਸੇ ਬੰਦੇ ਦੀ ਗੱਲ ਸੁਣਦੇ ਤੁਲਨਾ ਕਰਦੇ ਵੀ ਇਹ ਕੀ ਕਹਿੰਦਾ, ਮੇਰੀ ਕੀ ਲੋੜ ਹੈ, ਤੇ ਉਹਦੇ ਚ ਅਸੀਂ ਨਿਰਣਾ ਕਰਦੇ ਹਾਂ ਵੀ ਸਾਨੂੰ ਲਾਭ ਕਿਸ ਗੱਲ ਵਿੱਚ ਹੈ, ਫਾਇਦਾ ਕਿਸ ਗੱਲ ਵਿੱਚ ਹੈ, ਕਿਹੜੀ ਗੱਲ ਸਾਨੂੰ ਕਰਨੀ ਚਾਹੀਦੀ ਹੈ। ਕਹਿੰਦੇ ਜਿਸ ਵੇਲੇ ਇਹ ਬਾਣੀ ਪੜ੍ਹੀਏ ਤਾਂ ਇਹ ਧਿਆਨ ਵਿੱਚ ਰੱਖੀਏ ਕਿ ਕਿਆ ਗੁਰ ਕਹੇ ਕਹੇ ਹਮ ਕਹਾਂ। ਫਿਰ ਕੀ ਹੋਏਗਾ? ਸਨੇ ਸਨੇ ਮੋੜੋ ਮਨ ਮਹਾਂ। ਕਹਿੰਦੇ ਮਹਾਨ ਬਲਵਾਨ ਸ਼ਕਤੀਵਾਨ ਜੋ ਮਨ ਹੈ, ਇਸ ਤਰ੍ਹਾਂ ਅਸੀਂ ਹੌਲੀ ਹੌਲੀ ਮੋੜਨ ਦੇ ਸਮਰੱਥ ਹੋ ਸਕਾਂਗੇ, ਇਹਨੂੰ ਤਬਦੀਲ ਕਰ ਸਕਾਂਗੇ, ਇਸ ਤਰ੍ਹਾਂ ਅਸੀਂ ਮਨ ਦੇ ਸੰਸਕਾਰ ਬਦਲਣ ਦੀ ਸ਼ਕਤੀ ਆਪਣੇ ਅੰਦਰ ਪੈਦਾ ਕਰ ਲਵਾਂਗੇ। ਤੇ ਜੇ ਗੁਰੂ ਦੀ ਬਾਣੀ ਅਸਾਂ ਇਸ ਢੰਗ ਨਾਲ ਪੜ੍ਹੀ ਹੈ ਤੇ ਸੁਣੀ ਹੈ ਵੀ ਪਤਾ ਹੀ ਨਹੀਂ, ਕਈ ਵਾਰੀ ਹੁੰਦਾ ਕਹਿੰਦਾ ਜੀ ਮੈਂ ਜਪਜੀ ਸਾਹਿਬ ਪੜ੍ਹ ਰਿਹਾ, ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਖੇਤੀ ਛੁੱਟੀ ਨਾਲ ਹੋ ਜਾਂਦੀ ਹੈ। ਕਿੱਥੇ ਕੀ ਲਿਖਿਆ ਹੈ ਇਸ ਗੱਲ ਦਾ ਕੋਈ ਪਤਾ ਨਹੀਂ, ਦੌੜ ਲੱਗੀ ਹੈ ਕਿ ਇਤਨੇ ਚਿਰ ਵਿੱਚ ਇਤਨਾ ਪਾਠ ਖਤਮ ਕਰ ਦਿਓ, ਇਤਨੇ ਚਿਰ ਵਿੱਚ ਇਤਨਾ ਪੜ੍ਹ ਦਿਓ। ਬਸ ਮੈਨੂੰ ਖਿਮਾ ਕਰਨਾ, ਜੇ ਇਹ ਗੱਲ ਸੱਚ ਹੁੰਦੀ ਕਿ ਬਹੁਤ ਸਾਰਾ ਪੜ੍ਹਨ ਨਾਲ, ਬਹੁਤ ਸਾਰਾ ਵਾਚਣ ਨਾਲ ਤੇ ਬੜੀ ਤੇਜ਼ੀ ਨਾਲ ਪੜ੍ਹਨ ਨਾਲ ਕੋਈ ਗੱਲ ਬਣ ਸਕਦੀ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਨੇਕਾਂ ਵਾਰੀ ਇਸ ਗੱਲ ਦਾ ਖੰਡਨ ਨਾ ਹੁੰਦਾ। ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ, ਇਹ ਕੋਈ ਸਧਾਰਨ ਬਾਤ ਨਹੀਂ ਹੈ। ਆਸਾ ਦੀ ਵਾਰ ਦੇ ਕੀਰਤਨ ਵਿੱਚ ਵਾਰ ਦੀਆਂ ਪੌੜੀਆਂ ਸਲੋਕਾਂ ਦੇ ਅੰਦਰ ਅਸਲ ਵਿੱਚ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਦੇ ਅੰਦਰ ਵਾਪਰਨ ਵਾਲੀਆਂ ਜਿਹੜੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਉਤਾਰ ਚੜਾਅ ਦੀਆਂ ਗੱਲਾਂ ਨੇ ਨਾ, ਉਹਨਾਂ ਸਾਰਿਆਂ ਵੱਲੋਂ ਅਵੇਅਰ ਕਰਨ ਵਾਸਤੇ ਸਭ ਕੁਝ ਲਿਖਿਆ ਗਿਆ। ਇੱਕ ਰਸਮ ਨਹੀਂ ਹੈ, ਨਹੀਂ ਤੇ ਹੋਰ ਵਾਰ ਦਾ ਵੀ ਕਿਸੇ ਦਾ ਕੀਰਤਨ ਸ਼ੁਰੂ ਹੋ ਸਕਦਾ ਸੀ, ਹੋਰ ਵੀ ਹੋ ਸਕਦੀ ਸੀ ਗੱਲ, ਲੇਕਿਨ ਆਸਾ ਦੀ ਵਾਰ ਵਿੱਚ ਕੁਝ ਸਬਜੈਕਟ ਇਹੋ ਜਿਹੇ ਨੇ ਕਿ ਜਿਹੜੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਰੋਜ਼ਾਨਾ ਬੜੀ ਗਹਿਰੀ ਤਰ੍ਹਾਂ ਵਾਪਰਦੇ ਨੇ, ਤੇ ਇਹਦੇ ਵਿੱਚੋਂ ਇਹ ਵੀ ਹੈ ਵੀ ਮਨੁੱਖ ਨਿਤ ਧਰਮ ਗ੍ਰੰਥ ਪੜ੍ਹਦਾ, ਕੋਈ ਕੁਰਾਨ ਪੜ੍ਹ ਰਿਹਾ, ਕੋਈ ਗੀਤਾ ਪੜ੍ਹ ਰਿਹਾ, ਕੋਈ ਰਮਾਇਣ ਪੜ੍ਹ ਰਿਹਾ, ਕੋਈ ਵੇਦ ਪੜ੍ਹ ਰਿਹਾ, ਕੋਈ ਬਾਈਬਲ ਪੜ੍ਹ ਰਿਹਾ, ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ। ਤੇ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਹੈ ਖਾਤ, ਪੜੀਆਂ ਹੈ ਜੇਤੇ ਬਰਸ ਬਰਸ, ਪੜੀਆਂ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀਆਂ ਹੈ ਜੇਤੇ ਸਾਸ। ਗਿਣਤੀ ਹੈ, ਇਹ ਨਹੀਂ ਕਿਹਾ ਵੀ ਕੀ ਪੜ੍ਹਦੇ ਹੋ, ਕਿਹੜਾ ਗ੍ਰੰਥ ਪੜ੍ਹਦੇ ਹੋ। ਅਸੀਂ ਬੜੇ ਡਬਲ ਸਟੈਂਡਰਡ ਵਿੱਚ ਜੀਵ ਰਹੇ ਹਾਂ ਕਿ ਜੇ ਬ੍ਰਾਹਮਣ ਕੋਈ ਇੱਦਾਂ ਦੀ ਗੱਲ ਕਰਦਾ ਤੇ ਉਹ ਗਲਤ ਹੈ, ਜੇ ਅਸੀਂ ਕਰਾਂਗੇ ਤਾਂ ਕਿੱਦਾਂ ਠੀਕ ਹੋ ਜਾਊ? ਗੁਰੂ ਸਾਹਿਬ ਨੇ ਤਾਂ ਸਾਰੇ ਮਨੁੱਖਾਂ ਦੀ ਗੱਲ ਕੀਤੀ ਹੈ, ਤੇ ਇਹ ਗੱਲ ਆਖੀ ਨਹੀਂ ਕਿ ਅਸੀਂ ਕਿਸੇ ਇੱਕ ਬੰਦੇ ਦੀ ਗੱਲ ਕਰ ਰਹੇ ਹਾਂ। ਉਹ ਕਹਿੰਦੇ ਨੇ ਸਧਾਰਨ ਬੰਦੇ ਦਾ ਜਿਹੜਾ ਧਾਰਮਿਕ ਕਾਰਮ ਕਰਮ ਕਾਂਡ ਹੈ, ਅਸੀਂ ਉਸ ਦੀ ਗੱਲ ਕਰ ਰਹੇ ਹਾਂ। ਤੇ ਸਤਿਗੁਰੂ ਕਹਿੰਦੇ ਨੇ ਇਸ ਢੰਗ ਨਾਲ ਭਾਵੇਂ ਕੋਈ ਕਿੰਨਾ ਪੜ੍ਹੀ ਜਾਵੇ, ਤੇ ਆਖੇ ਮੈਂ ਇਤਨੇ ਗ੍ਰੰਥ ਪੜ੍ਹ ਲਏ ਨੇ, ਇਤਨੇ ਪਾਠ ਕਰ ਲਏ ਨੇ, ਜੋ ਮਰਜ਼ੀ ਕਹੀ ਜਾਵੇ, ਅੰਦਰੋਂ ਜਿਹੜੀ ਤੱਤ ਦੀ ਗੱਲ ਹੈ ਉਹ ਬੰਦੇ ਨੂੰ ਪ੍ਰਾਪਤ ਨਹੀਂ ਹੋਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਲੇਖਾ ਇੱਕ ਗੱਲ ਹੋਰ ਹਮੈ ਚੱਖਣਾ ਚਾਹ, ਬਾਕੀ ਤਾਂ ਕਹਿੰਦੇ ਸਿਰਫ ਅਹੰਕਾਰ ਹੀ ਹੈ ਵੀ ਮੈਂ ਇਤਨਾ ਪਾਠ ਕਰ ਲਿਆ, ਇਤਨਾ ਦਾਨ ਕਰ ਲਿਆ, ਇਸ ਤੋਂ ਸਿਵਾ ਹੋਰ ਕੁਝ ਨਹੀਂ। ਇਸ ਲਈ ਗੁਰੂ ਸਾਹਿਬ ਨੇ ਇਹ ਜੋ ਸ਼ਬਦ ਬਾਣੀ ਦਾ ਪ੍ਰਕਾਸ਼ ਕੀਤਾ ਹੈ, ਇਹ ਮਨੁੱਖ ਨੂੰ ਸੂਝ ਦੇਣ ਲਈ, ਮਨੁੱਖ ਨੂੰ ਗਿਆਨ ਦੇਣ ਲਈ, ਮਨੁੱਖ ਦੀ ਜ਼ਿੰਦਗੀ ਦੀ ਤਬਦੀਲੀ ਵਾਸਤੇ ਇਹ ਸਾਧਨ ਵਰਤਿਆ ਹੈ। ਤੇ ਜੇ ਅਸੀਂ ਇਸ ਸਾਧਨ ਨੂੰ, ਜਿਸ ਨੂੰ ਗੁਰੂ ਸਾਹਿਬ ਨੇ ਇਸ ਢੰਗ ਨਾਲ ਵਰਤੋਂ ਵਿੱਚ ਲਿਆਂਦਾ, ਉਸੇ ਢੰਗ ਨਾਲ ਅਸੀਂ ਵਰਤੋਂ ਵਿੱਚ ਨਹੀਂ ਲਿਆਉਂਦੇ, ਤਾਂ ਇਹਦਾ ਮਤਲਬ ਹੈ ਕਿ ਅਸੀਂ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੋਈ ਬੰਦਾ ਮੂਰਤੀ ਨੂੰ ਮੱਥਾ ਟੇਕਦਾ, ਤੇ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਆਕਾਰ ਸਮਝ ਕੇ ਮੱਥਾ ਟੇਕ ਦਿੰਦੇ ਹਾਂ। ਤਤ ਗ੍ਰਹਿਣ ਦੀ ਗੱਲ ਰਹਿ ਜਾਂਦੀ ਹੈ। ਕਿਤਨੇ ਮਨੁੱਖ ਨੇ ਜੋ ਸ੍ਰੀ ਕ੍ਰਿਸ਼ਨ ਦੀ ਮੂਰਤੀ ਤਸਵੀਰ ਤੋਂ ਵਾਕਫ ਨੇ ਲੇਕਿਨ ਗੀਤਾ ਤੋਂ ਵਾਕਫ ਨਹੀਂ ਆ, ਕਿਤਨੇ ਮਨੁੱਖ ਨੇ ਜਿਹੜੇ ਹੋਰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਬੁੱਤਾਂ ਤੋਂ ਵਾਕਫ ਨੇ ਲੇਕਿਨ ਉਹਨਾਂ ਦਾ ਜਿਹੜਾ ਆਤਮਿਕ ਗਿਆਨ ਹੈ ਉਹਦੇ ਤੋਂ ਬਿਲਕੁਲ ਵਾਕਫ ਨਹੀਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਟ੍ਰੈਜਡੀ, ਇਹ ਤ੍ਰਾਸਦੀ ਮਨੁੱਖੀ ਜੀਵਨ ਦੀ ਵੇਖੀ ਕਿ ਅਣਗਿਣਤ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਮੰਦਰਾਂ ਮਸੀਤਾਂ ਵਿੱਚ ਜਾਂਦੇ ਨੇ, ਪਰ ਧਰਮ ਦੇ ਅਸਲ ਗਿਆਨ ਤੋਂ ਲੋਕੀ ਬਹੁਤ ਦੂਰ ਨੇ। ਪੰਡਤਾਂ ਨੇ, ਮੈਨੂੰ ਖਿਮਾ ਕਰਨਾ, ਇੱਕ ਗੱਲ ਬੜੀ ਧਿਆਨ ਵਾਲੀ ਹੈ, ਪੰਡਤਾਂ ਨੇ ਗੁਰੂ ਸਾਹਿਬ ਦੀ ਮੁਖਾਲਫਤ ਕੀਤੀ ਸੀ ਸਿਰਫ ਇਸ ਨੁਕਤੇ ਉੱਤੇ ਕਿ ਇਹ ਜਿਹੜਾ ਬ੍ਰਹਮ ਗਿਆਨ ਹੈ, ਆਤਮਕ ਗਿਆਨ, ਇਹ ਤੁਸੀਂ ਆਮ ਲੋਕਾਂ ਦੀ ਬੋਲੀ ਵਿਚ ਲੋਕਾਂ ਨੂੰ ਕਿਉਂ ਦੱਸਣਾ ਸ਼ੁਰੂ ਕਰ ਦਿੱਤਾ? ਲੋਕ ਸਾਡੇ ਮੁਥਾਜ ਰਹਿਣ, ਸਾਨੂੰ ਪੁੱਛਣ ਆਣ ਕੇ, ਤੇ ਜਿਹਦਾ ਜਿਸ ਨੂੰ ਸਾਡਾ ਚਿੱਤ ਕਰੇ ਉਹਨੂੰ ਦੱਸੀਏ, ਜਿਹਨੂੰ ਚਿੱਤ ਕਰੇ ਨਾ ਦੱਸੀਏ। ਤੇ ਤੁਸੀਂ ਤੇ ਸ਼ਰੇ ਆਮ ਲੋਕਾਂ ਦੇ ਅੰਦਰ ਇਹ ਗੱਲ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਆਮ ਤੇ ਸਧਾਰਨ ਬੋਲੀ ਦੇ ਅੰਦਰ। ਇਹ ਗੱਲ ਬੜੀ ਵੱਡੀ ਮਾੜੀ ਹੈ ਜਿਹੜੀ ਤੁਸੀਂ ਕਰ ਰਹੇ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਜਿਤਨੇ ਮਨੁੱਖ ਨੇ ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਦੇ ਗਿਆਨ ਦੇ ਅਧਿਕਾਰੀ ਹਨ। ਇਹਨਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ, ਔਰ ਗੁਰੂ ਸਾਹਿਬ ਨੇ ਪੰਡਿਤ ਦੇ ਵਿਰੋਧ ਕਰਨ ਦੀ ਕੋਈ ਪਰਵਾਹ ਨਹੀਂ ਕੀਤੀ। ਤੇ ਇਸ ਸਧਾਰਨ ਭਾਸ਼ਾ ਬੋਲੀ ਦੇ ਅੰਦਰ ਉਹਨਾਂ ਨੇ ਇਹ ਆਤਮਕ ਗਿਆਨ ਸਾਨੂੰ ਦਿੱਤਾ। ਪਰ ਅਸੀਂ ਸਾਡੀ ਆਪਣੀ ਬੋਲੀ ਵਿਚ ਵੀ, ਅਸੀਂ ਅੱਜ ਮਾਣ ਤੇ ਫਖਰ ਕਰਦੇ ਹਾਂ ਵੀ ਇਹ ਗ੍ਰੰਥ ਸਾਡੀ ਆਪਣੀ ਬੋਲੀ ਵਿਚ ਹੈ, ਲੇਕਿਨ ਅਸੀਂ ਆਪਣੀ ਬੋਲੀ ਵਿਚ ਹੁੰਦਿਆਂ ਹੋਇਆਂ ਵੀ ਨਾ ਇਸ ਨੂੰ ਠੀਕ ਪੜ੍ਹ ਸਕਦੇ ਹਾਂ, ਨਾ ਠੀਕ ਇਸ ਦੇ ਅਰਥ ਸਮਝ ਸਕਦੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੀ ਪਰੰਪਰਾ ਜਿਹੜੀ ਸੀ ਨਾ ਕਿ ਇਹ ਬਾਣੀ ਜਿਹੜੀ ਹੈ ਇਹ ਅਸਾਂ ਆਤਮਕ ਗਿਆਨ ਲਈ ਪੜ੍ਹਨੀ ਹੈ, ਖੁਦ ਪੜ੍ਹਨੀ ਹੈ, ਆਪ ਵਿਚਾਰ ਕਰਨਾ ਹੈ, ਇਹ ਪਰੰਪਰਾ ਅਸੀਂ ਛੱਡ ਦਿੱਤੀ। ਤੇ ਅਸੀਂ ਉਸੇ ਬ੍ਰਾਹਮਣੀ ਪਰੰਪਰਾ ਵੱਲ ਆ ਗਏ ਜਿਹਦੇ ਵਿਚ ਇਹ ਸੀ ਵੀ ਕਿਸੇ ਕੋਲੋਂ ਕੋਈ ਗ੍ਰੰਥ ਪੜ੍ਹਾ ਲਓ ਠੀਕ ਹੈ, ਉਹਨੂੰ ਤੁਹਾਨੂੰ ਮਿਲ ਜਾਏਗਾ। ਅਸੀਂ ਇਸ ਪਰੰਪਰਾ ਵਿਚ ਉਲਝ ਗਏ। ਸਤਿਗੁਰੂ ਕਹਿੰਦੇ ਨੇ ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ। ਅਸੀਂ ਉਸ ਰਸਤੇ ਉੱਤੇ ਤੁਰ ਪਏ। ਗੁਰੂ ਸਾਹਿਬ ਨੇ ਜਦੋਂ ਇਹ ਪੰਕਤੀਆਂ ਲਿਖੀਆਂ ਤਾਂ ਉਹਦੇ ਤੇ ਇੱਕ ਪ੍ਰਮਾਣ ਦਿੱਤਾ। ਕਹਿਣ ਲੱਗੇ ਇਹ ਬਾਣੀ ਕੀ ਹੈ, ਇਹ ਸ਼ਬਦ ਕੀ ਹੈ? ਕਹਿਣ ਲੱਗੇ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਘਰ ਵਿਚ ਹਨੇਰਾ ਹੋਵੇ ਨਾ ਤੇ ਦੀਵਾ ਬਾਲ ਦਿੱਤਾ ਜਾਂਦਾ, ਇਸੇ ਤਰ੍ਹਾਂ ਇਹ ਆਤਮਕ ਗ੍ਰੰਥ ਜਿਹੜੇ ਨੇ ਇਹ ਦੀਵੇ ਦਾ ਕੰਮ ਕਰਦੇ ਨੇ, ਰੋਸ਼ਨੀ ਦਾ ਕੰਮ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਕਹਿੰਦੇ ਨੇ ਇਹ ਧਰਮ ਗ੍ਰੰਥ ਜਿਹੜੇ ਨੇ ਇਹਨਾਂ ਤੋਂ ਪ੍ਰਾਪਤ ਹੋਈ ਮਤ ਵਿਚ ਇੰਨੀ ਸਮਰੱਥ ਹੈ, ਜੇ ਦੀਵਾ ਬਲ ਪਵੇ ਤੇ ਨੇੜਾ ਨਹੀਂ ਰਹਿੰਦਾ, ਫਿਰ ਪਾਪਾਂ ਵਾਲੀ ਬਿਰਤੀ ਮਨੁੱਖ ਦੀ ਨਹੀਂ ਰਹਿੰਦੀ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਇਹ ਬਾਣੀ, ਇਹ ਸ਼ਬਦ, ਇਹ ਧਰਮ ਗ੍ਰੰਥ ਇਸ ਲਈ ਹਨ। ਸਤਿਗੁਰੂ ਇੱਕ ਥਾਂ ਤੇ ਹੋਰ ਕਹਿੰਦੇ ਨੇ ਪੋਥੀ ਪ੍ਰਾਣ ਕਮਾਈ ਹੈ, ਇਹ ਕਮਾਈ ਵਾਸਤੇ ਨੇ। ਪਰ ਕਮਾਈ ਤੇ ਬੰਦੇ ਨੂੰ ਤਾਂ ਹੀ ਹੋਏਗੀ, ਕਮਾਈ ਤੇ ਮਨੁੱਖ ਤਾਂ ਹੀ ਕਰੇਗਾ ਜੇ ਉਸ ਨੂੰ ਪਤਾ ਲੱਗੇ ਵੀ ਇਸ ਬਾਣੀ ਦੇ ਅੰਦਰ ਕੀ ਲਿਖਿਆ ਹੋਇਆ ਹੈ। ਜੇ ਉਹਨੂੰ ਇਹ ਨਾ ਪਤਾ ਲੱਗੇ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਸਾਹਮਣੇ ਲਿਖੀ ਹੋਈ ਕਿੱਧਰ ਦੀ ਹੈ, ਪੜ ਹੀ ਨਾ ਸਕੇ ਹੋ, ਜਾਂ ਉਹਨੂੰ ਪਤਾ ਹੀ ਨਾ ਲੱਗੇ ਵੀ ਕਿੱਧਰ ਨੂੰ ਜਾਣਾ, ਤਾਂ ਉਹ ਮੰਜ਼ਿਲ ਤੇ ਕਿਵੇਂ ਪਹੁੰਚੇਗਾ? ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖਾਂ ਨਾਲ ਬੜੀ ਹਮਦਰਦੀ, ਬੜਾ ਹਿੱਤ ਕਰਕੇ ਤੇ ਉਹਨਾਂ ਕੋਲੋਂ ਪਰਦਾ ਨਹੀਂ ਕੀਤਾ, ਲੁਕਾ ਕੇ ਨਹੀਂ ਰੱਖੀ ਗੱਲ, ਜੋ ਉਹਨਾਂ ਨੂੰ ਆਤਮਕ ਗਿਆਨ ਪ੍ਰਾਪਤ ਸੀ ਇਸ ਬਾਣੀ ਦੇ ਅੰਦਰ ਲੋਕਾਂ ਦੇ ਹਵਾਲੇ ਕਰ ਦਿੱਤਾ। ਔਰ ਇਸ ਨੂੰ ਸਾਡੀਆਂ ਪੁਰਾਤਨ ਲਿਖਤਾਂ ਨੇ ਕਿਹਾ ਕਿ ਇਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਖਜ਼ਾਨਾ ਸੀ ਗੁਰੂਆਂ ਦਾ, ਜਿਹੜਾ ਇਹ ਕੀਮਤੀ ਧਨ ਸੀ, ਇਹ ਕੀਮਤੀ ਸਰਮਾਇਆ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਹਵਾਲੇ ਕੀਤਾ। ਖਿਆਲ ਕਰਨਾ, ਇਤਿਹਾਸ ਦੀ ਇੱਕ ਘਟਨਾ ਹੈ। ਗੁਰੂ ਨਾਨਕ ਸਾਹਿਬ ਜਿਸ ਵੇਲੇ ਜੋਤੀ ਜੋਤ ਸਮਾਏ, ਭਾਈ ਲਹਿਣਾ ਜੀ ਨੂੰ ਗੁਰਿਆਈ ਦਿੱਤੀ ਤੇ ਪੁੱਤਰਾਂ ਨੇ ਖਿਆਲ ਕੀਤਾ ਵੀ ਇਹ ਕਰਤਾਰਪੁਰ ਦੀ ਜ਼ਮੀਨ ਜਾਇਦਾਦ ਇਹ ਸਭ ਕੁਝ ਇਹ ਵੀ ਹੁਣ ਭਾਈ ਲਹਿਣਾ ਸਾਂਭ ਲਏਗਾ, ਸਾਡੇ ਤੇ ਪੱਲੇ ਕੁਝ ਨਹੀਂ ਪੈਣਾ, ਕਿਉਂਕਿ ਉਹ ਅਸਲ ਸਰਮਾਇਆ ਇਸੇ ਨੂੰ ਸਮਝਦੇ ਸੀ ਤੇ ਸਮਝਦੇ ਸੀ ਵੀ ਇਹ ਰੋਟੀਆਂ ਨੇ ਜ਼ਿੰਦਗੀ ਭਰਦੀਆਂ। ਸਤਿਗੁਰੂ ਜੀ ਨੇ ਕੌਤਕ ਕੀ ਕੀਤਾ ਵੀ ਭਾਈ ਲਹਿਣੇ ਨੂੰ ਗੁਰਿਆਈ ਦੇ ਕੇ ਤੇ ਉੱਥੇ ਰਹਿਣ ਹੀ ਨਹੀਂ ਦਿੱਤਾ, ਉਹਨੂੰ ਖਡੂਰ ਤੋਰ ਦਿੱਤਾ। ਤੇ ਪੁਰਾਣੀਆਂ ਲਿਖਤਾਂ ਵਿੱਚ ਕੁਝ ਲਫ਼ਜ਼ ਨੇ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਤੇ ਹਵਾਲਾ ਕੀਤਾ। ਤੇ ਖਜ਼ਾਨਾ ਕੀ ਸੀ? ਜਿਹੜੀ ਸ਼ਬਦ ਬਾਣੀ ਦੀ ਪੋਥੀ ਸੀ ਨਾ, ਉਹ ਭਾਈ ਲਹਿਣ ਨੂੰ ਦਿੱਤੀ ਕਿ ਲੈ ਪੁਰਖਾ ਇਹ ਲੈ ਜਾ, ਇਹੀ ਕੰਮ ਦੀ ਚੀਜ਼ ਹੈ। ਇਹ ਸੰਕੇਤ ਹੈ, ਇਹ ਸਾਖੀ, ਇਸ ਗੱਲ ਦਾ ਦ੍ਰਿਸ਼ਟਾਂਤ ਹੈ ਕਿ ਇਹ ਕੀਮਤੀ ਖਜ਼ਾਨਾ ਸਾਡੇ ਹਵਾਲੇ ਗੁਰੂ ਸਾਹਿਬ ਨੇ ਕੀਤਾ ਤੇ ਜੇ ਅਸੀਂ ਇਹਨੂੰ ਦੱਬ ਛੱਡੀਏ, ਇਹਨੂੰ ਫੋੜ ਕੇ ਪੜ੍ਹ ਕੇ ਵਿਚਾਰ ਕੇ ਨਾ ਵੇਖੀਏ ਤਾਂ ਇਹਦੇ ਵਿੱਚੋਂ ਆਤਮਕ ਜ਼ਿੰਦਗੀ ਦਾ ਸਰਮਾਇਆ ਜਿਹੜਾ ਸਾਨੂੰ ਮਿਲ ਸਕਦਾ, ਜਿਹਦੇ ਨਾਲ ਸਾਡੀ ਆਤਮਾ ਅਮੀਰ ਹੋ ਸਕਦੀ ਹੈ, ਅਸੀਂ ਚੰਗੇ ਵਿਚਾਰਾਂ ਵਾਲੇ ਤੇ ਚੰਗੇ ਚਰਿੱਤਰ ਵਾਲੇ ਲੋਕ ਬਣ ਸਕਦੇ ਹਾਂ, ਉਹ ਨਹੀਂ ਹੋਏਗਾ। ਪੁਰਾਣੇ ਸਿੱਖਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਕਹਿੰਦੇ ਉਹਨਾਂ ਨੇ ਸ਼ਹਾਦਤਾਂ ਦੇ ਦਿੱਤੀਆਂ, ਉਹਨਾਂ ਨੇ ਕਰੈਕਟਰ ਬੜਾ ਉੱਚਾ ਰੱਖਿਆ, ਇਹ ਸਾਰਾ ਕੁਝ ਕਿਸ ਧੁਰੇ ਤੇ ਸੀਗਾ? ਮਾਫ਼ ਕਰਨਾ, ਇਹਦਾ ਧੁਰਾ ਅਸਲ ਵਿੱਚ ਬਾਣੀ ਸੀ, ਇਹਦਾ ਧੁਰਾ ਇਹ ਆਤਮਕ ਵਿਚਾਰ ਸੀ। ਜਦੋਂ ਮਨੁੱਖ ਦੇ ਆਪਾ ਜਿਹੜਾ ਹੈ ਉਹ ਚੰਗੀ ਵਿਚਾਰ ਨਾਲ ਪ੍ਰਬਲ ਹੋ ਜਾਏ ਤਾਂ ਉਸ ਨੂੰ ਫਿਰ ਦੁਨੀਆਂ ਦਾ ਕੋਈ ਝੱਖੜ, ਦੁਨੀਆਂ ਦਾ ਕੋਈ ਤੂਫਾਨ, ਦੁਨੀਆਂ ਦੇ ਕੋਈ ਵਿਕਾਰ ਜਿਹੜੇ ਨੇ ਉਹ ਡੁਲਾ ਨਹੀਂ ਸਕਦੇ। ਇਸ ਲਈ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਵਾਸਤੇ ਇਕੱਤਰ ਹੁੰਦੇ ਹਾਂ, ਨਮਸਕਾਰ ਵੀ ਇਸ ਲਈ ਕਰਦੇ ਹਾਂ ਬਾਣੀ ਵੀ ਇਸ ਲਈ ਪੜ੍ਹਦੇ ਹਾਂ ਕਿ ਇਹਦੇ ਵਿੱਚੋਂ ਸਾਨੂੰ ਆਤਮਕ ਗਿਆਨ ਪ੍ਰਾਪਤ ਹੋਵੇ ਤੇ ਸਾਨੂੰ ਸੋਝੀ ਪਵੇ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਫ਼ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਇਸ ਬਾਣੀ ਵਿੱਚ ਸਭ ਕੁਝ ਮੌਜੂਦ ਹੈ, ਜਿਹੜਾ ਇਸ ਬਾਣੀ ਨਾਲ ਜੁੜੇਗਾ ਉਹ ਸਮਝ ਲਓ ਕਿ ਗੁਰੂ ਨਾਲ ਜੁੜ ਗਿਆ। ਗੁਰੂ ਇਸ ਬਾਣੀ ਤੋਂ ਬਾਹਰ ਨਹੀਂ ਹੈ, ਇਹ ਗੁਰੂ ਦਾ ਆਪਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਸਰੀਰ ਦੇ ਪੁਜਾਰੀ ਨਹੀਂ, ਤੁਸੀਂ ਸਮਝ ਦੇ ਸ਼ਬਦ ਦੇ ਪੁਜਾਰੀ ਹੋ। ਇਹ ਸਰੀਰ ਅੱਜ ਹੈਗਾ ਕੱਲ੍ਹ ਨਹੀਂ ਹੋਏਗਾ, ਫਿਰ ਤੁਸੀਂ ਹੋਰ ਸਰੀਰ ਲੱਭੋਗੇ, ਫਿਰ ਉਹ ਨਹੀਂ ਹੋਏਗਾ ਫਿਰ ਹੋਰ ਲੱਭੋਗੇ। ਕਹਿਣ ਲੱਗੇ ਸਤਿਗੁਰ ਕੇਰ ਸਰੀਰ ਹੈ ਜੋ ਸਭ ਕਾਲ ਸਮੇਂ ਸਭ ਨਹਿ ਦਰਸੈ ਹੈ, ਸ਼ੁੱਧ ਰਿਦਾ ਗੁਰ ਕਾ ਇਹ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਇਹ ਸਰਵ ਸ੍ਰੇਸ਼ਟ ਪਦਾਰਥ ਸਾਨੂੰ ਦਿੱਤੇ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਗੁਰਦੁਆਰਾ ਬਣਾ ਕੇ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਗੱਲ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਰੱਖਦੇ ਹਾਂ। ਤੇ ਯਤਨ ਕਰਾਂਗੇ ਕਿ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਉਸਦੇ ਆਤਮਕ ਰਹੱਸ ਜੋ ਹਨ, ਉਹਦੇ ਵਿੱਚ ਦਿੱਤਾ ਹੋਇਆ ਜੋ ਗਿਆਨ ਹੈ, ਉਸ ਨੂੰ ਹੌਲੀ ਹੌਲੀ ਅਸੀਂ ਵਿਚਾਰੀਏ। ਕੱਲ੍ਹ ਤੋਂ ਮੈਂ ਯਤਨ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸਭ ਤੋਂ ਪ੍ਰਥਮ ਬਾਣੀ ਹੈ ਜਪ ਜੀ, ਜੋ ਕਰੀਬਨ ਸਭ ਦੁਨੀਆਂ ਦੇ ਅੰਦਰ ਬਹੁਤੇ ਸਿੱਖ ਪੜ੍ਹਦੇ ਨੇ ਤੇ ਦੁਨੀਆਂ ਦੇ ਅੰਦਰ ਸਭ ਤੋਂ ਬਹੁਤਾ ਅਨੁਵਾਦ ਸਟੀਕ ਟਰਾਂਸਲੇਸ਼ਨ ਜਪ ਜੀ ਦਾ ਹੋਇਆ। ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਸਮਿਆਂ ਦੇ ਅੰਦਰ ਕਿ ਬੜੀ ਹੌਲੀ ਹੌਲੀ ਆਰਾਮ ਨਾਲ ਬਾਣੀ ਦੀ ਇੱਕ ਇੱਕ ਪੰਕਤੀ ਨੂੰ ਉਹਦੇ ਅਰਥ ਨੂੰ ਸਮਝ ਸਕੀਏ, ਤਾਂ ਕਿ ਅਸੀਂ ਜਦੋਂ ਫਿਰ ਪੜ੍ਹੀਏ ਨਾ ਤੇ ਫਿਰ ਸਾਨੂੰ ਪਤਾ ਲੱਗੇ ਕਿ ਇਹਨੂੰ ਬੋਲਣਾ ਕਿਵੇਂ ਹੈ, ਇਹਨੂੰ ਪੜ੍ਹਨਾ ਕਿਵੇਂ, ਇਹਦਾ ਅਰਥ ਕੀ ਹੈ ਤੇ ਅਰਥ ਤੋਂ ਬਾਅਦ ਇਹਦਾ ਭਾਵ ਕੀ ਹੈ। ਬਾਣੀ ਦੀਆਂ ਸਟੇਜਾਂ ਹਨ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ, ਭਾਵ ਬੋਧ ਤਾਂ ਆਉਂਦੇ ਨੇ। ਜੇ ਦਰਜਾ ਬਦਰਜਾ ਤੇ ਅਸੀਂ ਪਹਿਲੇ ਅਲਫਾਬੈਟੀ ਆਉਂਦੀ ਹੋਵੇ ਤੇ ਕਿਸੇ ਨੂੰ ਐਵੇਂ ਦੀ ਕਿਤਾਬ ਪੜਾ ਦਿਓ ਕੀ ਕਰੇਗਾ। ਇਸ ਤਰ੍ਹਾਂ ਅਸੀਂ ਬਾਣੀ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਤਿਗੁਰੂ ਕਹਿੰਦੇ ਨੇ ਇਹ ਬਾਣੀ ਜੋ ਜੀਵ ਹੋ ਜਾਣੈ ਤਿਸ ਅੰਤਰ ਰਵੈ ਹਰ ਨਾਮ। ਕਹਿੰਦੇ ਨੇ ਇਹਨੂੰ ਅੰਦਰੋਂ ਜੇ ਕੋਈ ਸਮਝਣ ਦੀ ਕੋਸ਼ਿਸ਼ ਕਰੇਗਾ ਤਾਂ ਬੰਦਗੀ ਦੀ ਗੱਲ ਬਣੇਗੀ। ਇਹ ਗੱਲ ਮੈਨੂੰ ਡਾਕਟਰ ਤਾਰਨ ਸਿੰਘ ਹੋਣਾਂ ਦੀ ਕਹੀ ਹੋਈ ਚੇਤੇ ਆਉਂਦੀ ਹੈ। ਉਹ ਕਹਿੰਦੇ ਅਸੀਂ ਬੜਾ ਪ੍ਰਚਾਰ ਕਰਦੇ ਹਾਂ ਪਰ ਕਰਦੇ ਕੀ ਹਾਂ। ਕਹਿੰਦੇ ਜਾਂ ਤੇ ਅਸੀਂ ਲੋਕਾਂ ਨੂੰ ਹਸਾਉਂਦੇ ਹਾਂ ਜਾਂ ਫਿਰ ਵੈਰਾਗ ਲਈ ਗੱਲ ਕਰਕੇ ਲੋਕਾਂ ਨੂੰ ਰਲਾਉਂਦੇ ਹਾਂ ਰਵਾਉਂਦੇ ਹਾਂ ਤੇ ਗੱਲ ਨਾ ਹਸਾਉਣ ਦੀ ਹੈ ਨਾ ਰਵਾਉਣ ਦੀ ਹੈ ਤੇ ਗੱਲ ਤੇ ਹੈਗੀ ਹੈ ਸਮਝਾਉਣ ਦੀ। ਕਹਿੰਦੇ ਸਮਝਾਉਂਦੇ ਨਹੀਂ ਤੇ ਸਤਿਗੁਰੂ ਦਾ ਅਰਥ ਹੀ ਇਹ ਹੈ ਕਿ ਜੋ ਸੱਚ ਦਾ ਗਿਆਨ ਦੇਵੇ। ਗੁਰੂ ਦਾ ਅਰਥ ਹੀ ਇਹ ਹੈ ਜੋ ਅਗਿਆਨ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਤੋ ਸਤਿਗੁਰੂ ਕਿਰਪਾ ਕਰਨ, ਸਮਾਂ ਸਮਾਪਤ ਹੈ, ਕੱਲ ਤੋਂ ਹੌਲੀ ਹੌਲੀ ਆਪਾਂ ਯਤਨ ਕਰਾਂਗੇ ਕਿ ਸਤਿਗੁਰੂ ਜੀ ਦੀ ਬਾਣੀ ਦਾ ਜੋ ਅਰਥ ਭਾਵ ਹੈ ਉਹਦੇ ਨਜ਼ਦੀਕ ਹੋ ਸਕੀਏ ਤੇ ਸ਼ਾਇਦ ਜ਼ਿੰਦਗੀ ਵਿੱਚ ਕਿਤੇ ਕੋਈ ਕਰਾਮਾਤ ਵਾਪਰ ਸਕੇ ਤੇ ਅਸੀਂ ਵੀ ਉਸ ਗਿਆਨ ਦੇ ਅਧਿਕਾਰੀ ਬਣ ਸਕੀਏ ਜੋ ਗੁਰਸਿੱਖਾਂ ਨੇ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਰੂਨਮਾ ਕੀਤਾ ਹੈ। ਇਹਨੇ ਅੱਖਰਾਂ ਨਾਲ ਹੀ ਸਮੇਂ ਦੀ ਸਮਾਪਤੀ ਅਨੁਸਾਰ ਆਪਣੇ ਵਿਚਾਰ ਨੂੰ ਸੰਕੋਚਦਾ ਹੋਇਆ ਹੋਈਆਂ ਪੁੱਲਾਂ ਵਾਸਤੇ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अब पतियान क्या कीजै, वचनी तोड़ मोड़ मन माना।

ਜੀਵਾਂ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜਿਓ, ਅਕਾਲ ਪੁਰਖ ਦੇ ਬਖਸ਼ਿਸ਼ ਹੋਏ ਹੈ, ਉਸਨੇ ਸੁਭਾਗਾ ਦਿਨ ਬਖਸ਼ਿਆ ਹੈ, ਉਸਦਾ ਸ਼ੁਕਰਾਨਾ ਕਰੀਏ। ਜੀਵਨ ਦੇ ਦਾਤੇ, ਇਹਨਾਂ ਸਵਾਸਾਂ ਦਾ, ਜੀਵਨ ਦਾ ਅਸੀਂ ਮੁੱਲ ਤੇ ਕੋਈ ਨਹੀਂ ਦਿੱਤਾ। ਜੋ ਕੁਛ ਵੀ ਸਾਨੂੰ ਮਿਲਿਆ ਦਾਨ ਵਿੱਚ ਮਿਲਿਆ, ਮਾਤਾ ਪਿਤਾ ਸਾਨੂੰ ਦਿੱਤੇ ਦਾਨ ਵਿੱਚ ਦਿੱਤੇ, ਮਨੁੱਖਾ ਜਨਮ ਮਿਲਿਆ ਇਹ ਦਾਨ ਵਿੱਚ ਦਿੱਤਾ, ਖਾਣ ਪਾਣ ਧਰਤੀ ਰਹਿਣ ਲਈ ਦਿੱਤੇ ਸਾਨੂੰ ਦਾਨ ਵਿੱਚ ਦਿੱਤਾ। ਇਹ ਵੱਖਰੀ ਗੱਲ ਹੈ ਕਿ ਬੰਦੇ ਨੂੰ ਸਭ ਕੁਝ ਰੱਬ ਫਰੀ ਦਿੰਦਾ, ਕੋਈ ਮੁੱਲ ਨਹੀਂ ਲੈਂਦਾ।

ਪਰ ਇਹ ਸਭ ਕੁਝ ਮੁੱਲ ਨਾਲ ਵੇਚਦਾ, ਇਹ ਫ੍ਰੀ ਨਹੀਂ ਦਿੰਦਾ। ਉਸਨੇ ਧਰਤੀ ਮੁਫ਼ਤ ਦਿੱਤੀ, ਅਸੀਂ ਇੰਚਾਂ ਦੇ ਹਿਸਾਬ ਨਾਲ ਵੇਚੇ। ਉਸ ਨੇ ਪਾਣੀ ਫ੍ਰੀ ਦਿੱਤਾ, ਅਸੀਂ ਬੋਤਲਾਂ ਵਿੱਚ ਪਾ ਪਾ ਕੇ ਵੇਚਿਆ। ਉਸ ਨੇ ਸਰੀਰ ਫ੍ਰੀ ਵਿੱਚ ਦਿੱਤਾ, ਅਸੀਂ ਇਸ ਦਾ ਹਰ ਪਾਸੇ ਮੁੱਲ ਵਟਨੇ ਆ। ਦਾਤੇ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਪਾਵਣੇ ਅਸਥਾਨ, ਜਿੱਥੇ ਆ ਕੇ ਟੁੱਟੀਆਂ ਹੋਈਆਂ ਸੁਰਤਾਂ ਜੁੜ ਜਾਂਦੀਆਂ ਨੇ, ਟੁੱਟਾ ਹੋਇਆ ਮਨ ਇੱਥੇ ਆ ਕੇ ਜੁੜ ਜਾਂਦਾ ਆ। ਕਿਉਂਕਿ ਪਤਾ ਨਹੀਂ ਤੁਹਾਡੇ ਤੋਂ ਪਹਿਲੇ ਕਿੰਨੇ ਜੁੜੇ ਹੋਏ, ਰੱਬ ਚ ਅਭੇਦ ਹੋਏ ਇੱਥੇ ਬੈਠ ਗਏ ਨੇ। ਜਿੱਥੇ ਕੋਈ ਜੁੜਿਆ ਬੈਠਾ ਹੋਵੇ ਉੱਥੇ ਬੈਠ ਕੇ ਮਨ ਲੱਗਦਾ, ਮਨ ਜੁੜਦਾ। ਇਹ ਅੰਮ੍ਰਿਤ ਸਾਰੇ ਅੰਮ੍ਰਿਤ ਦਾ ਸਰੋਵਰ ਹੈ। ਇੱਥੇ ਜਿਹੜਾ ਆਏ ਸੁਭਾਵਕ ਹੈ ਰੱਬ ਨਾਲ ਜੁੜ ਜਾਂਦਾ, ਔਰ ਬਿਨਾਂ ਮੰਗੇ ਅਣਮੰਗਿਆ ਦਾਨ ਦੇਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਦਾਤੇ ਦੇ ਰਦਾਰ ਆਈਏ, ਸੱਚ ਹੈ ਕਿ ਸੱਚਾ ਮਿੱਤਰ ਹੋਵੇ ਉਸ ਦੇ ਕੋਲ ਜਾ ਕੇ ਮੰਗਣ ਦੀ ਵੀ ਲੋੜ ਨਹੀਂ ਰਹਿ ਜਾਂਦੀ। ਇੱਕ ਮਿੱਤਰ ਗਿਆ, ਪਤਨੀ ਨੇ ਸਮਝਾਇਆ, ਮਿੱਤਰ ਕੋਲ ਜਾਏ ਉਹਨੂੰ ਆਖੀ ਇਹ ਲੋੜਾਂ ਨੇ ਪੂਰੀਆਂ ਕਰਦੇ। ਕਹਿਣ ਲੱਗਾ ਮੇਰਾ ਹਾਲ ਵੇਖ ਕੇ ਜਿਹੜਾ ਮਿੱਤਰ ਨਾ ਸਮਝ ਜਾਏ ਉਹਨੂੰ ਆਖਣ ਦੀ ਕੀ ਲੋੜ ਹੈ। ਉਹਨੂੰ ਪਤਾ ਨਹੀਂ ਇਹਦੇ ਪੈਰਾਂ ਵਿੱਚ ਜੁੱਤੇ ਹੋਏ ਨੇ, ਉਹਨੂੰ ਪਤਾ ਨਹੀਂ ਇਹਦੇ ਕੱਪੜੇ ਫਟੇ ਹੋਏ ਨੇ। ਮੇਰਾ ਹਾਲ ਵੇਖ ਕੇ ਸਮਝ ਜਾਏਗਾ। ਸਾਡਾ ਹਾਲ ਵੇਖ ਕੇ ਗੁਰੂ ਰਾਮਦਾਸ ਸਭ ਕੁਝ ਸਮਝਦੇ ਨੇ। ਇਸ ਤਰ ਤੇ ਆਇਓ, ਧੰਨ ਧੰਨ ਰਾਮਦਾਸ ਗੁਰਜਨ ਸਿਰੇ ਹੱਥ ਨੇ ਸਵਾਰੇ, ਪੂਰੇ ਹੋਏ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਗੁਰੂ ਰਾਮਦਾਸ ਵਿੱਚ ਸਿਰਜਣ ਹਾਰ ਨੇ ਆਪਣੇ ਆਪ ਨੂੰ ਟਿਕਾਇਆ। ਇੱਥੇ ਆਇਆ ਮਨ ਨੂੰ ਸ਼ਾਂਤੀ ਆਉਂਦੀ ਹੈ, ਸਕੂਨ ਮਿਲਦਾ। ਅੰਮ੍ਰਿਤ ਵੇਲੇ ਇਹ ਅੰਮ੍ਰਿਤ ਦੇ ਭੰਡਾਰ ਪੋਥੇ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇ ਬੜੇ ਵਰਨਾ ਕੋ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਹੁਣ ਅਸੀਂ ਕਰਨੀ ਹੈ। ਅੱਜ ਜਿਹੜਾ ਸ਼ਬਦ ਸਤਿਗੁਰ ਬਖਸ਼ਿਆ ਤਨਾਸਰੀ ਰਾਗ ਵਿੱਚੋਂ ਹੈ, ਭਗਤ ਰਵਿਦਾਸ ਜੀ ਦਾ ਹੈ। ਕਈ ਸੱਜਣ ਇਤਰਾਜ਼ ਵੀ ਕਰ, ਸਤਿਗੁਰੂ ਰਵਿਦਾਸ ਕਿਉਂ ਨਹੀਂ ਕਹਿੰਦੇ? ਮੈਂ ਕਹਿੰਦਾ ਕੀ ਕਰੀਏ, ਇੱਕ ਲਫ਼ਜ਼ ਉਲਟਾਇਆ ਸੀ ਰਾਮ ਰਾਏ ਨੇ ਤੇ ਉਹਦਾ ਹਾਲ ਕੀ ਹੋਇਆ? ਉਹਨੇ ਆਖਿਆ ਜੀ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੈ, ਲਿਖਿਆ ਸੀ ਮੁਸਲਮਾਨ। ਹੁਣ ਲਿਖਾਇਆ ਗੁਰੂ ਅਰਜਨ ਦੇਵ ਜੀ ਨੇ, ਲਿਖਿਆ ਭਾਈ ਗੁਰਦਾਸ ਜੀ ਨੇ, ਤੇ ਜੇ ਉਹਨਾਂ ਨੇ ਲਿਖਿਆ ਧਨਾਸਰੀ ਭਗਤ ਰਵਿਦਾਸ ਜੀ ਦੇ, ਮੈਂ ਕਿਵੇਂ ਉਲਟਾ ਦੇ? ਮੈਂ ਇਹਨੂੰ ਕੀ ਪੜ੍ਹਾਂ? ਮੈਂ ਭਗਤ ਨੂੰ ਸਤਿਗੁਰੂ ਕਿਵੇਂ ਪੜ੍ਹਦੇ ਹਾਂ? ਜੋ ਲਿਖਿਆ ਹੈ, ਜੋ ਹੁਕਮ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸਿੱਖ ਨੇ ਤੇ ਉਹੀ ਪੜ੍ਹਨਾ, ਗੁਰੂ ਦਾ ਹੁਕਮ ਮੰਨਣਾ, ਔਰ ਸਭ ਨੂੰ ਮੰਨਣਾ ਚਾਹੀਦਾ। ਨਾਲੇ ਵੀ ਕਹਾਂ, ਭਗਤਾਂ ਦੀ ਬਾਣੀ ਜੇ ਕੁਛ ਸੁਰੱਖਿਅਤ ਹੈ ਨਾ, ਸ਼ੁੱਧ ਹੈ, ਤੇ ਕੇਵਲ ਉਹ ਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗੁਰੂ ਨਾਨਕ ਦੇਵ ਦੀ ਕਿਰਪਾ ਹੋਈ, ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੀ 40 ਸ਼ਬਦ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਅੱਜ ਜਿਹੜਾ ਸ਼ਬਦ ਆ, ਆਓ ਇਹਦੇ ਅਰਥ ਸਰਵਣ ਕਰੋ ਇੱਕ ਵਾਰ। ਸਰਬਤ ਮਾਈ ਭਾਈ, ਪਿਆਰ ਨਾਲ ਚਿੱਤ ਵਿਰਤੀਆਂ ਇਕਾਗਰ ਕਰਦੇ ਹੋਏ ਆਖੋ,

0: ਕਰਨ ਵਾਲੀ ਕਾਰਜ ਜਿਹੜੀ ਨਾ ਯੋਗ ਕਾਰਜ ਨੂੰ ਕਰਨੀ ਕਹਿੰਦੇ ਆ ਸੱਚੀ ਪਰਮਾਤਮਾ ਆਪ ਹੀ ਕਰਾਉਂਦਾ ਹੈ, ਆਪ ਹੀ ਉਸ ਕਾਰ ਦੇ ਵਿੱਚ ਬੈਠਾ ਹੋਇਆ ਆਪਣੀ ਰਜ਼ਾ ਨਾਲ ਹੀ ਉਹ ਸਭ ਕੁਛ ਚੰਗੀ ਕਾਰ ਵੀ ਕਰਵਾਉਂਦਾ ਹੈ। ਹਾਂਜੀ
1: ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਏ,
0: ਆਪੇ ਹੀ ਕਿਸੇ ਭਾਗਾਂ ਵਾਲੇ ਨੂੰ ਬਖਸ਼ ਲੈਂਦਾ ਹੈ ਤੇ ਸੇਵਾ ਦੀ ਕਾਰ ਸਿਮਰਨ ਦੀ ਕਾ ਇਹ ਵੀ ਉਹ ਆਪ ਹੀ ਕਰਵਾਉਂਦਾ ਹੈ।
1: ਨਾਨਕ ਚਾਨਣ ਗੁਰ ਮਿਲੇ ਦੁੱਖ ਵਿਖ ਡਾਲੀ ਨਾਏ।
0: ਸਤਿਗੁਰੂ ਕਹਿੰਦੇ ਨੇ ਜੇਕਰ ਚਾਨਣ ਮਿਲੇ ਕਿਹੜਾ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦਾ, ਜੇ ਉਸਦੀ ਮਿਹਰ ਹੋ ਜਾਏ ਨਾਨਕ ਚਾਨਣ ਗੁਰ ਮਿਲੇ, ਗੁਰੂ ਮਿਲਿਆ ਗੁਰੂ ਦਾ ਚਾਨਣ ਪ੍ਰਕਾਸ਼ ਗਿਆਨ ਦਾ ਮਿਲ ਗਿਆ। ਬਿਕ ਜਾਲੀ ਇਹ ਬਿਖਿਆ ਮਾਇਆ ਤੋਂ ਜਿਹੜੇ ਦੁੱਖ ਪੈਦਾ ਹੋਏ ਸਨ ਪਰਮਾਤਮਾ ਦੇ ਨਾਮ ਦੁਆਰੇ ਸਾਰੇ ਮੈਂ ਸਾੜ ਕੇ ਸੁਆਹ ਕਰ ਦਿੱਤੇ। ਸਾਰੀ ਉਮਰ ਲੱਕੜਾਂ ਇਕੱਠੀਆਂ ਕਰ ਜਾ ਸਾੜਨ ਲੱਗਿਆ ਕਿੰਨੀ ਕੁ ਦੇਰ ਲੱਗਣੀ। ਜੀਵਨ ਪਰਦੇ ਪਾਪ ਜੇਕਰ ਸ਼ਬਦ ਦੀ ਬ੍ਰਹਮ ਅਗਨੀ ਮਿਲ ਜਾਏ ਇੱਕ ਛਿਣ ਵਿੱਚ ਸੜ ਕੇ ਸੁਆਹ ਹੋ ਜਾਣ, ਤਰਨਾ ਇੱਕ ਛਿਣ ਵਿੱਚ ਅਜਾ ਮਲ ਪਾਪੀ ਜਗ ਜਾਣੇ ਤੇ ਤਰਿਆ ਨਿਮਖ ਮਾਹੇ ਨਿਸਤਾਰ, ਇੱਕ ਨਿਮਖ ਉਹਦੇ ਵਿੱਚ ਸੱਚੇ ਨਾਮ ਦੁਆਰਾ ਮੈਂ ਸਾਰੇ ਸਾੜ ਸਕਦਾ ਹਾਂ।
1: ਪੌੜੀ ਹਾਂਜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ।
0: ਮੂਰਖ ਉਸ ਨੂੰ ਕਿਹਾ ਬਾਣੀ ਚ, ਮੂਰਖ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਪਾਤਸ਼ਾਹ ਪਰਮਾਰਾ ਨੇ ਮਾਇਆ ਆ ਗਈ ਤੇ ਤੈਨੂੰ ਰੱਬ ਭੁੱਲ ਗਿਆ, ਮਾਇਆ ਨੂੰ ਵੇਖ ਕੇ ਇਹ ਤੂੰ ਨਾ ਭੁੱਲ। ਸਾਹਿਬ ਲੇਖਾ ਮੰਗ ਸੀ ਦੁਨੀਆ ਦੇਖਣਾ ਭੁੱਲ ਨਾ ਭੁੱਲ, ਇਹ ਮਨਮੁਖ ਮੂਰਖ ਮਾਇਆ ਵੇਖ ਕੇ ਪਰਮਾਤਮਾ ਨੂੰ ਨਾ ਭੁੱਲ। ਹਾਂਜੀ
1: ਚੱਲਦਿਆਂ ਨਾਲ ਨਾ ਚੱਲਾਈ ਸਭ ਝੂਠ ਦਰਬ ਲੱਖਾ।
0: ਚੱਲਦਿਆਂ ਨਾਲ ਇਹਨੇ ਨਹੀਂ ਜਾਣਾ, ਸ਼ਾਇਦ ਕੋਈ ਅੜੀਅਲ ਬੰਦਾ ਆਖੇ ਜਿੰਨੇ ਨੋਟ ਕਮਾਏ ਨੇ ਮੇਰੇ ਮਰੇ ਦੇ ਨਾਲ ਹੀ ਚਿਖਾ ਚ ਰੱਖ ਦਿਓ, ਉਹਨੇ ਵੀ ਸੜ ਜਾਣਾ ਨੋਟ ਵੀ ਸੜ ਜਾਣਗੇ, ਕੁਛ ਵੀ ਨਹੀਂ ਜਾਣਾ, ਨਾਲ ਰੱਖੇ ਆ ਨੋਟ ਨਾਲ ਚਲੇ ਜਾਣਗੇ ਨਾਲ। ਤੇ ਭਾਵੇਂ ਦਰਬ ਦਰਬ ਕਹਿੰਦੇ ਨੇ ਮਾ ਲੱਖਾਂ ਲੱਖਾਂ ਕਰੋੜਾਂ ਇਹ ਕੁਛ ਵੀ ਨਾਲ ਨਹੀਂ ਜਾਣਾ। ਹਾਂਜੀ
1: ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜੰਮ ਖੜਗ ਕਲੱਖਾ।
0: ਅਗਿਆਨੀ ਇਹ ਅੰਧਾ ਨੇਤਰਹੀਨਾਂ ਨੂੰ ਅੰਧੇ ਨਹੀਂ ਆਖਿਆ, ਅਗਿਆਨੀਆਂ ਨੂੰ ਕਿਹਾ। ਅਗਿਆਨੀ ਅੰਧ ਨਾ ਬੂਝਾਈ ਨਹੀਂ ਸਮਝਦਾ, ਸਿਰ ਉੱਪਰ ਜਮ ਖੜਗ ਕਲਖਾ, ਕਲਖਾ ਦਾ ਅਰਥ ਕੀ ਹੁੰਦਾ ਖਿੱਚਿਆ, ਜਿਵੇਂ ਕੋਈ ਤਲਵਾਰ ਮਿਆਨ ਚੋਂ ਖਿੱਚ ਲਈ ਕਿਸੇ ਨੇ ਮਾਰਨ ਲਈ, ਜਮ ਕਾਲ ਖੜਗ ਲੈ ਕੇ ਤੇਰੇ ਸਿਰ ਦੇ ਉੱਤੇ ਖਲੋਤਾ ਹੋਇਆ ਹੈ, ਇਹ ਅਗਿਆਨੀ ਨਹੀਂ ਸਮਝਦਾ। ਹਾਂਜੀ
1: ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ।
0: ਗੁਰੂ ਦੀ ਕਿਰਪਾ ਨਾਲ ਉਹ ਹੀ ਬਚੇ ਨੇ ਜਿਨ੍ਹਾਂ ਨਾਮ ਰਸ ਚੱਖ ਲਿਆ, ਹਰੀ ਰਸ ਚੱਖ ਲਿਆ ਸਾਰੇ ਹੀ ਕਾਰਜ ਰਾਸ ਹੋ ਗਏ। ਹਾਂਜੀ
1: ਆਪ ਕਰਾਏ ਕਰੇ ਆਪ ਆਪੇ ਹਰ ਰੱਖਾ।
0: ਆਪ ਹੀ ਉਹ ਕਰਨ ਵਾਲਾ ਕਰਾਉਣ ਵਾਲਾ ਹੈ, ਉੱਥੇ ਹੀ ਆ ਗਏ ਜਿੱਥੋਂ ਸ਼ੁਰੂ ਹੋ ਗਏ ਸਾਂ। ਮੇਰਾ ਕਿਰਿਆ ਕਛੂ ਨਾ ਹੋਏ ਕਰੇ ਰਾਮ ਹੋਏ ਹੈ ਸੋਏ। ਹੰਕਾਰ ਕਹਿੰਦਾ ਮੈਂ ਕਰਨਾ, ਗੁਰੂ ਕਹਿੰਦਾ ਨਹੀਂ ਸਭ ਕੁਝ ਉਹ ਕਰਦਾ, ਇਹਨੂੰ ਹਉਮੈ ਨੂੰ ਛੱਡ। ਆਪ ਕਰਾਏ ਕਰੇ ਆਪ, ਆਪ ਹੀ ਕਰਵਾਉਂਦਾ ਆਪ ਹੀ ਕਰਦਾ ਆਪੇ ਹਰ ਰੱਖ, ਆਪ ਹੀ ਰਖਵਾਲਾ ਸਾਡਾ ਰਖਵਾਲਾ, ਹੋਰ ਕੋਈ ਰਖਵਾਲਾ ਨਹੀਂ ਰੱਖ ਸਕੇਗਾ। ਜਿਨ੍ਹਾਂ ਦੇ ਰਖਵਾਲੇ ਬੜੇ ਬੜੇ ਥਾਂ ਉਹ ਵੀ ਮਾਰੇ ਗਏ, ਮੌਤ ਨੇ ਤੇ ਆਖਰ ਮਾਰਨਾ ਹੀ ਹੈ, ਰੱਖਣ ਵਾਲਾ ਕੌਣ ਹੈ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਵੇ, ਭੁੱਲਾਂ ਦੀ ਖਿਮਾ ਜੀਓ। ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਗਿਆਨੀ ਅਮਰਜੀਤ ਸਿੰਘ ਜੀ, ਹੋਰ ਸਿੰਘ ਸਾਹਿਬਾਨ ਗੁਰੂ ਕੀਆਂ ਸੰਗਤਾਂ, ਸਰਬੱਤ ਦਾ ਧੰਨਵਾਦ। ਆਖਰੀ ਪੰਕਤੀ ਦਾ ਸਰਵਣ ਕਰੋ, ਸਮਾਪਤੀ ਕਰੀਏ ਜੀ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124-4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नो 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary।

ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: 07
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue South East Calgary near Stampede Ground।

ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਿਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
3: ਮਨ ਮੈਂ ਚਿਤਵਾ

हर मंगल गाओ सखी वह मंदिर बनिया, हर मंगल गाओ सखी।

ग्रह मंदिर बने हर मंगल का हो सकी ग्रह मंदिर बने।

ਤੇ ਮੰਦਰ ਬਣਿਆ ਹਰ ਮੰਗਲ ਕਾ ਸਖੀ ਰਹਿ ਮੰਦਰ।

हर मंगल गाओ सखी रहमन दरबण आ, हर मंगल गाओ सखी

0: ਸਲੋਕ ਮਹੱਲਾ ਪਹਿਲਾ ਸਚੇਤਰੇ ਖੰਡ ਸੱਚੇ ਬ੍ਰਹਿਮੰਡ ਸਚੇਤਰੇ ਲੋ ਸੱਚੇ ਆਕਾਰ ਸਚੇਤਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੀ ਸਭ ਤਾਂ ਸੱਚੀ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕਛ ਨੇ ਕਤ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਤ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਪੁੱਜੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
0: ਇਹ ਜਗ ਸੱਚੇ ਕੀ ਹੈ ਕੋਠਰੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸੁਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣਾ ਕੱਟ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖਣਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ
1: ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਬਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਨਾ ਵੈ ਧਰਮ ਬਹਾਲਿਆ ਤੇ ਸੱਚੀ ਸੱਚ ਨਿਭੜੈ ਚੁਣ ਵੱਖ ਕਰੇ ਜਜ ਮਾਲਿਆ ਥਾਉ ਨਾ ਪੈਣ ਕੂੜਿਆ ਮੌਕਾ ਲੈ ਦੋ ਜਗ ਚੱਲ ਤਨੇ ਨਾ ਕਿਸੇ ਪਿੰਡੇ ਹਾਰ ਗਏ ਸੇ ਟੱਕਣ ਵਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ

0: ਸ਼ਲੋਕ ਮਹੱਲਾ ਪਹਿਲਾ। ਉਸਮਾਦ ਨਾਦ ਉਸਮਾਦ ਵੇਦ ਉਸਮਾਦ ਜੀਵ ਉਸਮਾਦ ਭੇਦ ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨੰਗ ਫਿਰੇ ਜੰਤ ਉਸਮਾਦ ਪਾਉਣ ਉਸਮਾਦ ਪਾਣੀ ਉਸਮਾਦ ਅਗਨੀ ਖੇਡੇ ਵਿਡਾਣੀ ਉਸਮਾਦ ਧਰਤੀ ਉਸਮਾਦ ਖਾਣੀ ਉਸਮਾਦ ਸਾਧ ਲੱਗੇ ਪ੍ਰਾਣੀ ਉਸਮਾਦ ਸੰਯੋਗ ਉਸਮਾਦ ਵਿਯੋਗ ਉਸਮਾਦ ਭੁੱਖ ਉਸਮਾਦ ਭੋਗ ਉਸਮਾਦ ਸਿਫਤ ਉਸਮਾਦ ਸਾ ਲਾਭ ਉਸਮਾਦ ਉਜੜ ਉਸਮਾਦ ਰਾਹ ਉਸਮਾਦ ਨੇੜੇ ਉਸਮਾਦ ਦੂਰ ਉਸਮਾਦ ਦੇਖੇ ਹਾਜ਼ਰਾਂ ਹਜ਼ੂਰ ਵੇਖ ਵਿਡਾ ਰਿਹਾ ਉਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸਾਏ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਦੇਵਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਭਾਨ ਕੁਦਰਤ ਪਾਉਣ ਬਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾ ਕੋ ਤਾ ਥੋੜੀ ਆਪਣੇ ਭੋਗ ਭੋਗੈ ਕੋਈ ਪਸਮਣ ਔਰ ਸਦਾਇਆ ਵਡਾ ਹੋਆ ਦੁਨੀਆ ਕਲ ਸੰਗਲ ਕੱਤ ਚਲਾਇਆ ਕਿ ਕਰਨੀ ਕੀ ਕਵਾਚੀਐ ਮੈਂ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਉ ਗਈ ਹੁਣ ਸੁਣੀਐ ਕਿਆ ਰਵਾਇਆ ਮਨ ਅੰਦਰ ਜਨਮ ਗਵਾ

0: ਲੋਕ ਮਹੱਲਾ ਪਹਿਲਾ ਪੈ ਵਿੱਚ ਪਾਉਣ ਵੇ ਸਦਵਾ ਪੈ ਵਿੱਚ ਥੱਲੇ ਲੱਖ ਦਰਿਆ ਪੈ ਵਿੱਚ ਅਗਨ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਨਫਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕਹੋ ਕਰੋੜੀ ਚਲਤ ਅਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਅਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਲਾਲ ਕਿਤੀਆਂ ਕਰਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਦੇ ਗਿੜਮੁੜਪੁਰੇ ਤਾਲ ਬਾਜ਼ਾਰ ਹੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜ ਰਾਣੀਆਂ ਬੋਲੇ ਅਲਪਤਾਲ ਲੱਖ ਟੱਕਿਆਂ ਕੇ ਮੁੰਦਰੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੀ ਆਪਣੀ
2: ਆਨਦਰੀ ਸਤਿਗੁਰ ਪਾਏ ਜੀ ਉਹ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵ ਦਾ ਕੋ ਨਹੀਂ ਸਭ ਸੁਣਿਓ ਲੋਕ ਸੁਣਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
1: ਸਤਿਗੁਰ ਹੋਏ ਦਇਆਲ ਤਾਂ

ਮਾਨਤਾ ਸ਼ਰਧਾ ਪੂਰੀ ਹੈ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਗੁਰਮੁਖ

0: ਸਰੋਕ ਮਹੱਲਾ ਪਹਿਲਾ ਕਈਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਕਹਿਣੇ ਪੌਣ ਪਾਣੀ ਬੈਸੰਤਰੇ ਚੰਦ ਸੂਰੇ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੁਨੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੱਲੇ ਨਚਮ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਾਟੈ ਪਾਏ ਵੇਖੇ ਲੋਕ ਹੱਸੇ ਕਰ ਜਾਏ।

0: ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਕਢਾਓ ਭਿੰਨੀ ਰਹਿਣ ਜਿਨ੍ਹਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਗੋਲੂ ਚਰਖਾ ਚੱਕੀ ਚੱਕ ਫਲ ਵਰੋਲੇ ਬਹੁਤ ਅਨੰਤ ਲਾਟੂ ਮਾਂ ਦਹਾਣੀਆਂ ਨੰਗਾ ਭੰਕੀ ਪਾਉਂਦੀਆਂ ਲੈ ਨਸਾਓ ਸੂਏ ਚਾੜ ਪੁਆਇਆ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਮੰਦਰ ਮੰਦ ਪੁਆਏ ਸੋਏ ਪਏ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚਲੇ ਸਿਰੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਜਾਓ ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ ਪਾਉੜੀ ਨਾ ਉਤਰਾ ਨਿਰੰਕਾਰ ਹੈ
1: ਨਰਕ ਨਾ ਜਾਈਐ ਜੋਬ ਸਭ ਸਦਾ ਦੇਖਾ ਜੈ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣ ਪਰ ਹੈ ਜਰ ਵੇਸ ਕਰੇ ਦੀ ਆਈਐ
0: ਹੋ ਰਹੇ ਨਾ ਭਰੀਐ ਪਾਈਐ ਭਰੀਐ ਪਾਈਐ ਭਰੀਐ ਪਾਈਐ
2: ਨਾਉਂ ਤਰੰਗ ਨਾਇ ਲੈ ਨਾ ਜਾਈਐ

ਫਿਰਤੀ ਮੁਸਲਮਾਨ ਕੀ ਪੈਣਾ ਭਾਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਦੇ ਕਾਰਨ ਕੀ ਆ ਸੋ ਜਾਣੇ ਕਰਤਾਰ ਹੌੜੀ ਬਿਨ ਸਤਿਗੁਰ ਕਿਨੈ ਨ ਪਾਏ ਬਿਨ ਸਤਿਗੁਰ ਕਿਨੈ ਨ ਪਾਏ ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਣੈ ਸਤਿਗੁਰ ਮਿਲੇ ਸਦਾ ਮੁਕਤ ਹੈ ਦਿਨ ਵਿੱਚੋਂ ਮੋਹ ਚੁਕਾਇਆ ਉੱਤਮ ਵਿਚਾਰ ਹੈ ਦਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ।

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੁ ਪਾਇਆ, ਹੋਂ ਮੈਂ ਬੁੱਝੇ ਤਾਂ ਦਰਸੁਜੈ, ਗਿਆਨ ਹੋਣਾ ਕਤ ਕਤ ਲੁਜੇ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇਖ ਭਲਾ ਦੂਜਾ,
1: ਹੋਮੇ ਇਹ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਇਹ ਬੰਦਨਾ ਫਿਰ ਜੋ

ਰੂਪੀ ਇਸਮਾ ਹੈ ਓ ਮੈਂ ਦੀਰਘ ਰੋਗ ਹੈ ਦਾਰੂ ਭੀ ਇਸਮਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ ਪੀਤੀ ਸਭ ਦੁਖ ਇਨ ਸੱਚੋ ਸੱਚ ਤੇ ਆਇਆ ਉਹਨੇ ਮਨ ਪੈਨ ਰੱਖਿਓ ਹਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਦੁੱਖ ਸੀ ਅਗਲਾ ਨਿਤ ਦੇਵ ਹੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ ਗੁਰ ਅੰਮ੍ਰਿਤ ਗੁਰ

0: ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਹਰ ਇੱਕੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜੇ ਜੇ ਰਿਤ ਪੁਜਾਂ ਖਾਣੀ ਸੇਤ ਜਾ ਸੋਮ ਜਾਣੇ ਨਾਨਕਾ ਸਰਾ ਮਰਾ ਜਨਤਾ ਨਾਨਕ ਜਿੰਦ ਉਪਾਇ ਕਹਿ ਸੰਭਾਲੇ ਸਭਣਾ ਜਿਨ ਕਰਤੇ ਕਰਨਾ ਕੀ ਹੈ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਾਣ ਪੱਗ ਨਾਨਕ।

0: ਪੂਜਾ ਕੀਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਦੇ ਕਰਨਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕੂ ਸੱਚੋ ਸੱਚ ਵਰਤਾਇਆ ਜਿਸ ਤੇ ਤੁਲੇ ਸੱਚ ਨਾ ਤਿੰਨੀ ਸੱਚ ਕਮਾਇ ਸਤਗੁਰ ਵੇ ਸੱਚ ਪਾਇਆ ਕੇ ਹਿਰਦੈ ਸੱਚ ਵਸਾਇਆ ਮੂਲ ਸੱਚ ਨਾ ਜਾਣੀ ਮਨ ਦੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
1: ਸੱਚਾ ਸਾਹਿਬ ਜੀ ਪੂਜਨ ਸੱਚੋ ਸੱਚ ਵਰਤਾਇਆ ਜਿਸ ਨੂੰ ਦੇ

ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਨ ਗੁਰ ਸੇਵਿਆ ਤਿਸ ਭਉ ਨਾ ਪਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਤਿਸ ਦੁੱਖ

जैसा नहीं को दे जिस मस्तक पाक सुलगा से जिस मस्तक पाक

0: ਧਨ ਧਨ ਬਣ ਜਾ ਰਾ ਬਣ ਹੈ ਗੁਰ ਸਾਧ ਸਬਾਸੇ ਨਾਨਕ ਗੁਰ ਤਿਨ ਪਾਇਆ ਜਿਨ ਧੁਰ ਲਿਖਤ ਲਾਟ ਲਿਖਾਸੇ।
1: ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲਦੀਏ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਔਰ ਹੋਮੈ ਚੱਖਣਾ ਝਾਕ ਮਹਲਾ ਪਹਿਲਾ।
0: ਲਿਖ ਲਿਖ ਪੜਿਆ ਤੇ ਤਕੜਿਆ ਬਹੁਤ ਤੀਰਥ ਭਵਿਆ, ਤੇ ਤੁਲਵਿਆ ਬਹੁਤ ਭੇਕੀਆਂ ਤੇ ਹੀ ਦੁੱਖ ਦੀਆਂ। ਸਹੋਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਵਸਤਰ ਨਾ ਪਹਿਰੇ ਐਨ ਸਕਹਿਰੇ, ਮੋਣ ਵੀ ਕੁੱਤਾ ਕਿਉਂ ਜਾਗੈ ਗੁਰਬਿਨ ਸੂਤਾ। ਪੱਗ ਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਏ। ਬਿਨਾਂ ਮੈਂ ਕਿਸਤਾਏ ਨਾ ਪਾਈ, ਰਹੇ ਪਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣ। ਸਤਿਗੁਰ ਭੇਟੇ ਸੋ ਸੁਖ ਪਾਏ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇ ਸੇ ਤੇਨੇ ਕੇਵਲ, ਹਉ ਮੈਂ ਜਬਦ ਜਲਾਏ ਪੌੜੀ ਭਗਤ ਰੇ ਮਨ ਭਾਮ ਦੇ। ਕਰ ਸੋਹਨ ਕੀਰਤ ਗਾਉਂਦੇ ਨਰ ਕਰਮ ਬਾਹਰੇ, ਕਾ ਢੋਰਾ ਲੈਣੀ ਤਮ ਦੇ ਕਮੋਲਾ ਬੋਲਣਾ ਆਪਣਾ। ਅਣਹੋਂਦਾ ਆਪ ਗਣਾਏ ਹੋਟਾੜੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸੇਦਾਏ ਦੇ ਤਿੰਨ ਮੰਗਾ, ਜੇ ਤੁਝੇ ਧਿਆਈਂਦੇ ਤੁਝੇ ਧਿਆਈਂਦੇ ਤੁਝੇ ਧਿਆਈਂਦੇ।
2: ਇੱਕ ਮੋਲਾ ਗੁਜਰ ਆਪਣਾ ਹੁੰਦਾ ਸਰਾਈ ਦੇ ਮੌਤ ਆਦਿ ਕਰਨ।

ਮਸਤਕ ਲਾਈਏ ਕੋੜਾ ਲਾਲ ਛੱਡੀਏ ਇੱਕ ਮਨ ਲੱਖ ਤੇ ਆਈਏ ਫਤਿਹ ਵੇਖ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤੇਨਾ ਦੀ ਪਾਈਏ ਪਤੋੜੀ ਸੇਵ ਦਵਾਈਏ ਸੇਵ ਦਵਾਈਏ ਸੇਵ ਦਵਾਈਏ।

0: ਹਰਦਾਸ ਬਨਹਾਰੋ।
1: ਸਲੋਕ ਮਹੱਲਾ ਪਹਿਲਾ। ਸੱਚ ਕਾਲ ਗੁਰ ਵਰਤਿਆ ਕਲ ਕਾਲ ਬੇਤਾਲ ਵੀ ਉਹ ਵਿੱਚ ਪਤ ਲੈ ਗਏ ਅਬ ਕਿਉਂ ਗਵੇਦਾਰ ਜੇ ਕੋਏ ਤਾਂ ਗਵੈ ਰੁਤੀ ਹੁਰਤ ਹੋਏ ਨਾਨਕ ਪਾਏ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਘੁੰਮ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰੁਪੇ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
0: ਲਭ ਪਾਪ ਦੋਏ ਰਾਜਾ ਮਹਿਤਾ ਗੂੜ ਹੋਆ ਸਿਕਦਾਰ ਕਾਮਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀ ਅਤ ਗਿਆਨ ਹੋਣੀ ਭਾਏ ਭਰੇ ਮਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੁਖ ਦੁਆਰ ਜਦੀ ਇਸਦਾ ਵੈ ਜੁਗਤ ਨਾ ਜਾਣੇ ਛੱਡ ਪਾਏ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਦ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਖੋਲਿਆ ਜਾਵੇ ਮਹੱਲਾ ਪਹਿਲਾ।
1: ਵਧੀ ਸਮਝ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀ ਨਵੇ ਜਿਨਕੀ ਲੇਖੇ ਪਦ ਪਵੈ
0: ਚੰਗੇ ਸੇਈ ਕੇ ਪੌੜੀ ਧੁਰ ਕਰ ਮਜਨਾ ਕੁਦਰਤ ਪਾਇਆ ਆਤਮੀ ਕਸਮਤ ਆਇਆ ਨਾ ਜਟਕੇ ਵਸ ਕਿਛ ਨਹੀਂ ਖੁਦ ਵੇਖੀ ਜਗਤ ਉਪਾਇਆ ਇੱਕ ਨਾਲ ਤੁਮੇਲੈ ਇੱਕ ਆਪੋ ਤੁਧ ਕੁਆਇਆ ਗੁਰ ਕਿਰਪਾ ਤੇ ਜਾਣਿਆ ਜਿਤੈ ਤੁਧ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ।

0: ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਤਾ ਨਾ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਏ ਬਲਿਹਾਰੀ ਕੁਦਰ ਤਪੱਸਿਆ ਤੇਰਾ ਅੰਤ ਨਾ ਜਾਇ ਲਿਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਯੋਗ ਸਬਦੰ ਗਿਆਨ ਸਬਦੰ ਵੇ ਸਬਦੰ ਬ੍ਰਾਹਮਣ ਖੱਤੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਸਰਬ ਸਬਦੰ ਇੱਕ ਸਬਦੰ ਜੇ ਕੋ ਜਾਣੇ ਪਏ ਨਾਨਕ ਤਾਂ ਕਾ ਦਾਸ ਹੈ ਸੋ ਨਿਰੰਜਨ ਦਿਓ ਮਹਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣੇ ਪਏ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਕੌੜੀ ਪੜਿਆ ਹੋਵੇ ਆਇਓ ਮੀ ਸਾਧਨ ਮਾਰੀ ਹੈ ਜਹ ਕਲ ਕਰਣਾ ਦੇਵੇ ਹੋ ਨਾਉ ਪਜਾਰੀਐ ਸਿਕਲਾ ਨਾ ਖੇਡੀਐ ਜਿਤ ਦਰ ਗਏ ਗਿਆ ਹਾਰੀਐ ਪੜਿਆ ਤਿਉ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹਿ ਚੱਲੇ ਸੋ ਅੱਗੇ ਮਾਰੀਐ ਅੱਗੇ ਮਾਰੀਐ ਅੱਗੇ ਮਾਰੀਐ
2: ਜਿਹਨਾਂ ਕਾਲੇ ਪਾਲਣਾ ਤੇ ਉਹ ਨਾਉ ਪਚਾਰੀਐ

ਆਪੇ ਮੇਲਾ ਸੁਦਾ ਕਾਮ ਲਿਆ ਕਰਿਆ ਇਨਾਨ ਕਾਮਣ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ।

ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।

की फतेह। कल समुंदर पै रूप प्रगट हर नाम उदाहरण बसे संत जिस हृदय।

ਹੋਇਆ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਆ। ਜਪਿਆ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਆ। ਤੂੰ ਸਤਿਗੁਰੂ ਚਹੁ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ, ਸਿੱਖ ਸੇਵੰਤ ਤੁਰੇ ਧੁਰ, ਆਦਿ ਜੁਗਾਦ ਅਨਾਦ, ਕਲਾ ਧਾਰੀ ਤ੍ਰਿਲੋਐ, ਅਗੰਮ ਨਿਗਮ ਉਦਰਨ, ਜਰਾ ਜਮੈ ਅਰਵੈ, ਗੁਰ ਅਮਰਦਾਸ, ਤਿਰ ਥੱਪਿਆ ਪਰਗਾਮੀ ਤਾਰਨ ਤਰਨ, ਅਗੰਤਕ ਬਦੇ ਨ ਸਲ ਕਵ, ਗੁਰ ਰਾਮਦਾਸ ਤੇਰੀ ਸਰਨ। ਪ੍ਰਭ ਦਾਤੋ ਦਾਤਾਰ, ਪਰਿਓ ਜਾਚ ਕਿਕ ਸਰਨਾ, ਮਿਲੇ ਦਾਨ ਸੰਤਰੇਣ, ਜੇ ਲਗ ਭੋਜਲ ਤਰਨਾ, ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ, ਭਗਤ ਦੇਹੋ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰਿਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ।

ਆਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ।

ਰਾਗੀ ਮੇਦਨ ਪਰ ਸਹਤਾ ਪੈ ਭੰਜਨ ਪਰ ਤੀਰ ਨਿਵਾਰਨ ਕਲ ਸਹਾਰ ਤੋਹ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਧਨ ਧਰਮ ਤੁਜਾ ਅਰਜਨ।

ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀ ਓ ਅਮਰਦਾਸ ਅਮਰਤ ਸ਼ਤਰ ਗੁਰ

0: ਗੁਰ ਅਰਜੁਨ ਪਰਤਖ ਹਰ।
1: ਸਿਮਰੰ ਸੋਈ ਪੁਰਖ ਅਚਲ ਅਵਿਨਾਸੀ, ਜਿਸ ਸਿਮਰਤ ਦੁਰਮਤ

जुगत शिव रहता गुरपुरा पायो बट भागी लिव लागी मेदन पर सहता।

धर्म तुझा अर्जुन हर भगता, धर्म तुझा अर्जुन हर भगता।

ਫਲ ਜੋੜ ਕਰ ਸੋ ਜਸ ਵਖਾਣਿਓ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰ

ਜੋਤ ਰੂਪ ਹਰਿਆ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਜੋਤ ਰੂਪ ਹਰਿਆ ਗੁਰੂ ਨਾਨਕ।

ਪਹਿਰ ਮਹੂਰਤ ਘਰੀ ਆ ਪਲ ਪਾਏ ਹੈ ਸਫਲ ਸਿੰਗਾਰ ਚਾਰ ਸਹਿਜਾ ਸੰਜੋਗ ਭੋਗ ਸਫਲ ਸਿੰਗਾਰ ਚਾਰ ਸਹਿਜਾ ਸੰਜੋਗ ਭੋਗ ਆਂਗਨ ਮੰਦਰ ਅਤ ਸੁੰਦਰ ਸੁਹਾਏ ਹੈ ਆਂਗਨ ਮੰਦਰ ਅਤ ਸੁੰਦਰ ਸੁਹਾਏ ਹੈ ਜਗਮਗ ਜੋਤ ਜਗਮਗ ਜੋਤ ਸੋਭਾ ਕੀਰਤ ਪ੍ਰਤਾਪ ਸ਼ਬ ਆਨੰਦ ਸਹਿਜ ਸੁਖ ਸਾਗਰ ਬਢਾਏ ਹੈ।

ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣੇ ਆਈਆਂ, ਸਬਦੋ ਤਾਂ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਭ ਰਤ ਸਵਾਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਰ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪ੍ਰਸ਼ਾਦ ਸੁਖ ਮਨਿਆ ਹੈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਾਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ। ਕਾਹੇ ਨਾਨਕ ਮੈਂ ਸੁਖ ਦੋ ਵਾਜਿਤ ਕਰਿਆ ਨਾ ਹਗਵਾਜੇ।

ਐਸੇ ਦੀਨ ਦਿਆਲ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਛਾਪ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਾਤਾ ਜੀ ਬੀਬੀ ਭਾਨੀ ਜੀ ਦੇ ਗ੍ਰਹਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ ਤਿੰਨਾ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ

ਸਰਬੱਤ ਸਾਧ ਸੰਗਤ ਦੀ ਹਾਜ਼ਰੇ ਤਿਲ ਫੁੱਲ ਪੇਟਾਵਾਂ ਦਰ ਤੇ ਪ੍ਰਮਾਣ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ।

0: ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਹਰ ਮਿਲਿਆ।
1: ਸਲੋਕ ਮਹਲਾ ਪਹਿਲਾ। ਨਾਨਕ ਨੇ ਸੀਵ ਕਾ ਇਕ ਰਥ ਕ੍ਰਿਤਵਾਹੁ ਜੁਗ ਜੁਗ ਫਿਰ ਵਟਾਈਏ ਗਿਆਨੀ ਪੁਜਿਤਾ ਹੈ। ਸਤ ਜੁਗ ਰਸਨ ਧੋਖਾ ਧਰਮ ਕ੍ਰਿਤਵਾਹੁ ਤ੍ਰੇਤੇ ਰਚਤੇ ਕਾ ਜੋਰ ਕ੍ਰਿਤਵਾਹੁ ਦੁਆਪ ਰਥ ਪੇ ਕਾ ਸਤ ਕ੍ਰਿਤਵਾਹੁ ਕਲ ਜੁਗ ਰਥ ਗਿਨ ਕਾ ਕੂੜ ਕ੍ਰਿਤਵਾਹੁ। ਮਹਲਾ ਪਹਿਲਾ।
0: ਸਾਮ ਕੇ ਸਤੰਭ ਸਵਾਮੀ ਸਚ ਮੈਂ ਛੇ ਸਾਜ ਰਹੇ ਸਭ ਪ੍ਰਸਾਦ ਸਮਾ ਵੇਰ ਇਕ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂ ਨੀਲ ਵਸਰ ਲੇ ਕੱਪੜੇ ਪਹਿਰੇ ਤੁਰਪਠਾਣੀ ਅਮਲਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਮੈਂ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਕਹੋ ਨਾਨਕ ਮਹੰਤਰ ਪਾਏ ਪੌੜੀ ਸਤਿਗੁਰ ਵਿਟੋ ਮਾਰਿਆ ਜਿੱਤ ਮਿਲਿਆ ਕਸਮ ਸੰਭਾਲਿਆ ਜਿਨ ਘਰ ਉਪਦੇਸ਼ ਗਿਆਨ ਅੰਜਣ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਰੂਪੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਫਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਭਾਰ ਉਤਾਰਿਆ ਭਾਰ ਉਤਾਰਿਆ ਭਾਰ
2: ਸਤਿਗੁਰੂ ਹੈ ਬੋਹਿਤਾ ਫਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਭਾਰ ਉਤਾਰਿਆ।

0: parted line.
1: ਸਲੋਕ ਮਹਲਾ ਪਹਿਲਾ ਸਿਮਰੁਖ ਸਰਾਇ ਰਾਤ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰ ਤਰਾ ਜੂ ਤੋਲੀਏ ਨਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੁਣ ਤਾਂ ਮਿਰਗਾ ਸੀਸ ਨਿਵਾਇਆ ਕਿਆ ਥੀਏ ਜਾਂ ਜਿਹਦੇ ਕਸੂਦੇ ਜਾਏ ਮਹਲਾ ਪਹਿਲਾ
0: ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਦੰ ਮੁਖ ਝੂਠ ਭੂਖਣ ਸਾਰੰ ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਬਸਤਰ ਪਾਟੰ ਜੇ ਜਾਣ ਸੁਬ੍ਰਹਮੰ ਕਰਮੰ ਸਭ ਭੋਕਣ ਨਿਸ਼ਚੋ ਕਰਮੰ ਕਹੋ ਨਾਨਕ ਨਹਿ ਜੋ ਧਿਆਵੈ ਮੈਨੂੰ ਸਤਿਗੁਰ ਬਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਦੀਏ ਮਹਾਮ ਦੇ ਆਪ ਹੀ ਹੈ ਅੱਗੇ ਜਾਣਾ ਨੰਗਾ ਦੁੱਖ ਚੱਲਿਆ ਹਾਂ ਦਿਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ ਪੱਛੋ ਤਾਵਣਾ ਪੱਛੋ ਤਾਵਣਾ
1: ਦੁਨੀਆਂ ਅੰਦਰ ਜਾਣਾ ਚੰਗਾ ਆਪਣਾ ਤੇ

0: ਸਲੋਕ ਮਹਲਾ ਪਹਿਲਾ ਦਿਆ ਕਪਾ ਸੰਤੋਖ ਸੂਰਜਤ ਗੰਢੀ ਸਤ ਵਟ ਤੇਜ ਨੇ ਉਜੀ ਕਾਹੇ ਤਾਂ ਵੰਡੇ ਕੱਤ ਨਾ ਟੁੱਟੇ ਨਾ ਮਨ ਲੱਗੇ ਨਾ ਵਿਜਲੇ ਨਾ ਜਾਏ ਤਨ ਸਮਾਨ ਨਾਨਕਾ ਜੋਗਲ ਚੱਲੇ ਪਾਏ ਚੁੱਕੜ ਮਲੋ ਨਾਇਆ ਵਿੱਚ ਚੁੱਕੇ ਪਾਇਆ ਸਿਖਾ ਕੰਚਣਾ ਗੁਰੂ ਬ੍ਰਹਮ ਥੀਆ ਮੂਆ ਉਹ ਚੜ ਪਿਆ ਵਿਤ ਜਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ

ਓਏ ਬੱਕਰਾ ਨਖਾਇਆ ਸਭ ਕੋ ਆਖੇ ਪਾਏ, ਓਏ ਪ੍ਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ, ਨਾਨਕ ਤੱਕ ਨਾ ਤੁੱਟਈ ਜੇ ਤੱਕ ਹੋਵੇ ਜੋ, ਨਾ ਮੰਨਿਆ ਪਤ ਉਪਜੈ ਸਾਲਾ ਹੀ ਸਾਸੂ, ਦਰਗੈ ਅੰਦਰ ਪਾਈਐ ਤੱਕ ਨਾ ਤੁਰਸ ਮੁੱਖ ਮੱਲਾ ਪਹਿਲਾ, ਤਗਨਾ ਇੰਦਰੀ ਤਗਨਾ ਨਾਰੀ ਭਲਕੇ ਦੁੱਖੋ ਇੰਨੇ ਦਾੜੀ, ਤਗਨਾ ਪੈਰੀ ਤਗਨਾ ਹੱਥੀ, ਤਗਨਾ ਜੇਵਾ ਤਗਨਾ ਅੱਖੀ, ਵੇ ਤਗਾ ਆਪੇ ਵੱਤੇ ਵੱਟ ਧਾਗੇ ਅਵਰਾ ਘੱਤੇ, ਲੈ ਪਹਾੜ ਕਰੇ ਵਿਆਹ ਕੜ

ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸਹਿਬ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਬਲ ਪਾਏ ਸੀ ਤਾਂ ਦਰ ਕਹੇ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ ਕੋਈ ਗਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ

0: ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਹਰ ਭਗਤ ਹਰ ਲੀ ਜੈ, ਹਰ ਲੀ ਜੈ।
1: ਸਲੋਕ ਮਹਲਾ ਪਹਿਲਾ। ਗਉ ਬ੍ਰਾਹਮਣ ਕੋ ਗੁਰ ਲਾਵੋ ਗੋਬਰ ਤਰਨ ਜਾਈ, ਤੋਤੀ ਟਿੱਕਾ ਦੇ ਜਪ ਮਾਲੀ ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੇ ਕਤੇ ਬਾਸ।

0: ਹਾਰ ਸਤ ਧਰਮ ਕਾ ਡੇਰਾ ਦੂਰ ਨਾਨਕ ਉੜ ਰਹਿਆ ਭਰਪੂਰ ਮੱਥੇ ਟਿੱਕਾ ਧਿਰ ਤੋਂ ਤਿੱਕ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਨ ਹੋਵੇ ਪ੍ਰਮਾਣ ਮਲੇਸ਼ ਧਾਨ ਲੈ ਪੁੱਜੇ ਪ੍ਰਾਣ ਅਭਾਕਿਆ ਕਾ ਕੁੱਠਾ ਬੱਕਰਾ ਖਾਣਾ ਚੌਕ ਚੌਕ ਕਿਸੇ ਨਾ ਜਾਣ ਦੇਖੇ ਚੌਕਾ ਕੱਢੀ ਕਾਰ ਉਪਰਾਏ ਬੈਠੇ ਕੂੜਿਆ ਮਤ ਪਟੈਵੇਂ ਮਤ ਪਟੈਵੇਂ ਅਨ ਸਾਡਾ ਬਟੈ ਤਨ ਬਟੈ ਬੇਟ ਕਰੇਨ ਮੰਜ ਉੱਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਆ ਪੌੜੀ ਜਿੱਤੇ ਅੰਦਰ ਸਭ ਕੋਲ
1: ਇੱਕ ਨਦਰੀ ਹੇਠ ਚਲਾਇਦਾ ਆਪੇ ਦੇ ਵਿਆਹਿਆ ਆਪੇ ਹੀ ਕਰਮ ਕਰੈਂਦਾ ਵੱਡੋ ਵੱਡਾ ਵੱਡਮੀ ਦਨੀ ਸਿਰੇ ਸਿਰ ਤੰਦੇ ਲਾਇਦਾ ਨਦਰ ਪੱਟੀ ਦੇ ਕਰੇ ਸੁਲਤਾਨਾ ਕਹੋ ਕਰੈਂਦਾ
0: ਦਰ ਮੰਗਣ ਭਿੱਖ ਨਾ ਪਾਇਦਾ ਭਿੱਖ ਨਾ ਪਾਇਦਾ
2: ਪੌੜੀ ਜਿੱਤੇ ਅੰਦਰ ਸਭ ਕੋਲ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਨਹੀਂ ਕਰਮ ਕਰਾਇਦਾ ਵੱਡੋ ਵੱਡਾ ਵੱਡੇ ਸੁਲਤਾਨ ਲਾਇਦਾ ਰੱਬ ਪੱਠੀ ਜੇ ਕਰੇ ਸੁਲਤਾਨ।

ਅਰਜੁਨ ਮਾਹੀ ਧਰੀ ਜਗ ਤਾਰਨ ਕਉ ਅਵਤਾਰ ਬਨਾਇਓ ਤਤ ਵਿਚਾਰ ਜਹ ਮਥੁਰਾ

ਜਿਬਾਰੋਂ ਫੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ ਹਰ ਸੰਤਾਂ ਨੂੰ ਹੋਰ ਥਾਂ ਨਹੀਂ।

0: ਜੇ ਮੁਹੱਕਾ ਕਰਮ ਹੈ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋ ਰੁਸ ਨਾਉਣੀ ਆਵੇ ਵਾਰ ਵਾਰ ਝੂਠੇ ਝੂਠਾ ਮੁੱਖ ਵਸੈ ਨਿਤ ਹੋਏ ਖੁਆਰ ਸੁੱਚੇ ਇਹਨ ਆਖੀ ਐ ਬਹਿਣ ਜੇ ਪਿੰਡਾਂ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾਰੀਆਂ ਲਾਏ ਬੈਠੇ ਕਰ ਪਾ ਸਾਰਿਆ ਜੀਵ ਕਰਮ ਪਾਵੇ ਹਰ ਪੁੱਜਣ ਨਾਹੀ ਹਾਰਿਆ ਕਰਮਾ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੀ ਜੋ ਬਨਹਾਰਿਆ ਜੋ ਬਨਹਾਰਿਆ ਜੋ ਬਨਹਾਰਿਆ

ਸਤਿਗੁਰ ਦੇਖਿਆ ਜਾਏ, ਸਤਿਗੁਰ ਦੇਖਿਆ ਜਾਏ।

ਸਾਹਿਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ, ਲੈ ਤੂੰ

0: ਜਿੱਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਸੁੱਤ ਕਿਉਂ ਕਰ ਰੱਖੀਏ ਸੁੱਤ ਕੋਈ ਰਸੋਏ, ਨਾਨਕ ਸੁੱਤ ਕੇ ਬਨੋਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤ ਕਾ ਲੋਭ ਹੈ, ਮਨ ਕਾ ਸੂਤ ਕਾ ਲੋਭ ਹੈ, ਜਿਹਵਾ ਸੂਤ ਕਾ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ,

0: हुक्म है भाने आवे जाए, खाना पीना पवित्र है, दितों रिजिक सवाहे, नानक जिनी गुरमुख पूजिया, तिना सूत गनाए पौड़ी सतगुर वटा कर सलाहिया। ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਲਿਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮਤ ਹੱਥ ਕਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਨੌ ਨਿਤ ਪਾਈਆਂ, ਨੌ ਨਿਤ ਪਾਈਆਂ, ਨੌ ਨਿਤ ਪਾ
1: ਕਰ ਹੋਗਾ ਮਸਤ ਹੱਥਾਂ ਵਿੱਚੋਂ ਮਾਰ ਕੇ।

0: ਭੁੱਖ ਜਾਏ ਲਹਿ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ, ਦਿਨਾਂ ਪਿੱਛੇ ਹੋਰ ਖਾਏ ਕਨੇਰੀ। ਜਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁੰਨ ਘੇਰੀ।
1: ਸਲੋਕ ਮਹਲਾ ਪਹਿਲਾ, ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾਇਆ, ਸੁੱਚੇ ਅੱਗੇ ਰੱਖਿਓ ਹੁਣ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕਿ ਜੇ ਵਿਆਹ ਲੱਗਾ ਪਰ ਸਲੋਕ, ਕਹੋਤੀ ਜਾਏ ਸੱਟਿਆ ਕਿਸੇ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ, ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕਵਿਤ। ਪਾਪੀ ਸੋਧਨ ਗੱਡਿਆਂ ਤੁੱਕਾਂ ਪਈਆਂ ਤਿੱਤ, ਜਿਤ ਮੁੱਖ ਨਾਮ ਆਚਰੇ ਬਿਨ ਨਾਮ ਰਸ ਖਾਏ। ਨਾਮ ਕਿਵੇਂ ਜਾਣੀਏ, ਜਿਤ ਮੁੱਖ ਤੁੱਕਾ ਪਾਏ ਮਹਲਾ ਪਹਿਲਾ।
0: ਭੰਡ ਨਿਮੀਆਂ ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚਲੇਰਾ।

ਪੜੋ ਹੀ ਪੰਡ ਉਪਜੈ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਈ ਜਿਤ ਮੁਖ ਸਦਾ ਸਾ ਲਾਹੀਐ ਭਾਗਾ ਰਤੀ ਚਾਰ ਨਾਨਕ ਦੇ ਮੁਖ ਉਜਲੇ ਜਿਤ ਸੱਚੇ ਦਰਬਾਰ ਪੌੜੀ ਸਭ ਕੋ ਆਖਿਆ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਰਹੀ ਐਤ ਜਗ ਤਾਂ ਕਾਇਤ ਕਾਰ ਪਹਾੜੀਏ ਮਦਾ ਕਿਸੇ ਨਾ ਆਖੀਐ ਪੜੇ ਅੱਖਰ ਇਹੋ ਬੁਝੀਐ ਮੂਰਖ ਨਾਲ ਨਾ ਰੁਝੀਐ ਨਾਲ ਨਾ ਰੁਝੀਐ ਨਾਲ ਨਾ ਰੁਝੀਐ।

0: ਮਾਨੇ ਉੱਠਾ ਮਨ ਉੱਠਾ ਵਾਹਿਗੁਰੂ ਜੀ।
1: ਸਲੋਕ ਮਹਲਾ ਪਹਿਲਾ, ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕਾ ਫਿੱਕੀ ਸੋਏ, ਫਿੱਕੇ ਦਰਗਾਹ ਸਕੀਏ ਮੁਤੁਕਾ ਫਿੱਕੇ ਪਾਏ, ਫਿੱਕਾ ਮੁਰਖਾ ਕੀਏ ਪਾਣਾ ਲੈ ਸਜਾਏ ਮਹਲਾ ਪਹਿਲਾ।
0: ਅੰਦਰੋਂ ਝੂਠੇ ਪੈਜ ਬਹਾਰ ਦੁਨੀਆਂ ਅੰਦਰ ਫੈਲ, ਅਰਸਰ ਤੀਰਤ ਜੇ

ਕਹਿ ਧਾਰੀਏ ਦੇਖ ਕਿਦਾ ਆਪਣਾ ਹਰ ਕੱਚੀ ਪੱਕੀ ਸਾਰੀਏ ਜੋ ਹੈ ਸੁਚਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਮਨੋ ਵਸਾਰੀਏ ਆਪਣਾ ਤੀ ਆਪਣਾ ਆਪੇ ਹੀ ਕਾਜ ਸਵਾਰੀਏ ਕਾਜ ਸਵਾਰੀਏ ਕਾਜ ਸਵਾਰ ਦੇਖੇ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀਏ।

ਜੋ ਤਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਾਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਹੈ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ

ਹਨਮਥਰਾ ਮੂਰਤ ਸਦਾ ਥਿਰ ਸਦਾ ਥਿਰ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲੱਗ ਬਹਿ ਤਰਹੋ ਸਗਲ ਸ੍ਰੇਸ਼ਟ ਲੱਗ ਬਹਿ

0: ਸਮਾਏ, ਨਾਨਕਾ ਸਖੰਡੀਏ ਸਦ ਹੀ ਰਹੇ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ ਕੇ ਨਾ ਕੀਏ ਜੇ ਲੇਕੇ ਵਰਤੇ ਸੋਏ।
1: ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਗੁੱਥਾਂ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਪੌੜੀ। ਜਿਨ ਗੁਰਮੁਖ ਨਾਮ ਤੇ ਆਇਆ ਤੇ ਨਾਮ ਵਿਘਨ ਨਾ ਹੋਈ ਰਾਮ ਰਾਜੇ, ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ।

0: ਤਾਕਿਸ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਬੁਆ ਮੋਕਾ ਕਿਆ ਵਾਉ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਨਿਆ ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਜੱਦੀ ਹੁਕਮਣਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸੁਰਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤ ਵਿਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜਿਉ ਦਿਸਦਾ ਤਾਂ ਉਹਨਾਂ ਦੇ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਕੈਦ ਚੰਗੀ ਕਰੇ ਦੂਜੀ ਪੀ ਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸਾਨੂੰ ਅਗਲੀ ਉਹ ਵਜੋਂ ਮੇ ਤੂੜਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋ ਪਾਣਾ ਖਾਏ ਜਿੱਦਾਂ ਖਾਵਣਾ ਕਿਸ ਕਹੀਏ ਕਈ ਐਸਾ ਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ ਦਿਨ ਅੰਤਰ ਗੁਰ ਮੁਖ ਪ੍ਰੀਤ ਹੈ ਦਿਨ ਹਰ ਰੱਖ

ਇਸੇ ਤੀ ਖਸਮ ਸਮਾਏ ਪੌੜੀ ਨਾਨਕ ਅੰਤਨਾ ਜਾਪਣੀ ਹਰ ਤਾਂ ਕੇ ਪਾਰ ਵਾਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੇ ਸਿਓ ਕਰੀ ਪੁਕਾਰ ਨਾਨਕ ਨਜ਼ਰ ਗਿਆ ਫਿਰ ਤਿਸ ਹੀ ਕਰਨੀ ਸਾਰ ਕਰਨੀ ਸਾਰ ਕਰਨੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲਏ ਹਰ ਜੀਓ ਹਰ ਨਾਕ ਸੁਮਾਰ ਪਜਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ

0: ਛਡਾਇਆ ਜਨ ਨਾਨਕ ਐਸਾ ਹਰ ਸੇਵਿਆ।
1: ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜਣੇ ਆਪੇ ਪੁਰੰਦੇ, ਇੱਕ ਨੀ ਤੁਸਮਈਏ ਚੁੱਲੇ ਰਹਿ ਚੜੇ, ਇੱਕ ਨੇ ਹਾਲੀ ਪੈਸਾ।

0: ਸਭ ਕਿਛ ਆਪੇ ਆਪ ਬੜੀ ਵੱਡੀਆਂ ਵਡਿਆਈਆਂ ਇਸ ਕਹਿਣਾ ਕਹਿਣ ਨਾ ਜਾਏ ਸੁੱਖ ਦਾ ਕਦਰ ਕਰੀ ਦੇ ਕਮਾਵਣੀ ਤੁਰ ਛੋਟੀ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾ ਸੋਕਰ ਜਾਏ ਜਾਏ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਕਰੇ ਜਿਤ ਸੇ ਰਜਾਏ।

0: ਸਰਬ ਕਲਾ ਭਰਪੂਰ ਦਿਸੈ ਜਦ ਕਥਾ ਨਾਨਕ ਦਾਸਨ ਦਾਸ ਤੁਧਿਆ ਕੈ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ
1: ਬੋੜੀ ਵੱਡੀਓ ਵਡਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਦੁੱਧ ਕਰ ਮਾਰ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤਕਤਾ ਨਾਨਕ ਦਾਸ ਦਾ

0: ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕੈ ਗੁਰ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ

ਚਲ ਮੂਰਤ ਅਨ ਭਾਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਿਣ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ

ਸਿਮਰਮ ਸੋਈ ਪੁਰਖ ਅਚਲ ਅਵਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰਮ ਗੁਰ ਅਰਜੁਨ ਗੁਣ ਸਹਿਜ ਵਿਚਾਰਮ ਗੁਰ ਰਾਮਦਾਸ ਕਰ ਕੀਆ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣ।

ਹਰ ਜਨ ਕੇ ਉਪਾਇਓ ਸਬਦ ਗੁਰੂ ਪਰ ਕਾਸਿਓ ਹਰ ਹਿਰਦੈ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਕਰ ਗੁਰ ਰਾਮਦਾਸ ਭਗਤ ਉੱਤਰ।

ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵੇਸਾਹ।

ਆਉਂਦਿਆਂ ਨੂੰ ਪਿਤਾ ਨੇ ਡਾਂਟਿਆ ਵੀ, ਚੰਡਾਂ ਵੀ ਮਾਰੀਆਂ, ਪਰ ਗੁਰੂ ਨਾਨਕ ਨੇ ਇੱਕ ਵੀ ਸ਼ਬਦ ਆਪਣੇ ਪਿਤਾ ਦੇ ਖਿਲਾਫ ਨਹੀਂ ਬੋਲਿਆ। ਚੁੱਪ ਕਰਕੇ ਪਿਤਾ ਕੋਲੋਂ ਮਾਰ ਖਾਂਦੇ ਰਹੇ। ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਏ, ਜਦੋਂ ਪਿਤਾ ਨਾਨਕ ਨੂੰ ਮਾਰ ਰਿਹਾ ਸੀ ਤੇ 33 ਕਰੋੜ ਦੇਵਤੇ ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ, ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
3: ਤਨ ਓ ਮਸਤਕ ਤਨ ਓ

ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਐ ਸਚ ਪਾਇਆ, ਜਿਨੀ ਵਿਚੋ ਆਪ ਗਵਾਇਆ। ਜਿਨੀ ਸਚੋ ਸਚ ਬੁਝਾਇਆ, ਸਤਿਗੁਰ ਮਿਲਿਐ ਸਚ ਪਾਇਆ, ਜਿਨੀ ਵਿਚੋ ਆਪ ਗਵਾਇਆ। ਜਿਨ ਸਚੋ ਸਚ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਜ਼ੂਰ ਦੀ ਆਸਾ ਕੀ ਵਾਰ ਦੀ ਚੌਥੀ ਪੌੜੀ ਨਾਲ ਜੋ ਦੋ ਸ਼ਲੋਕ ਦਰਜ ਕੀਤੇ ਗਏ ਨੇ, ਇਸ ਅੰਮ੍ਰਿਤ ਬਾਣੀ ਦੇ ਇਸ ਪੌੜੀ ਦੇ ਪਹਿਲੇ ਸ਼ਲੋਕ ਵਿੱਚ ਹਰ ਚੀਜ਼ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਵਿੱਚ ਚੱਲ ਰਹੀ ਹੈ। ਪਾਰ ਬ੍ਰਹਮ ਪਰਮੇਸ਼ਵਰ ਹੈ ਜੋ ਭੈ ਤੋਂ ਮੁਕਤ ਹੈ। ਬਾਕੀ ਜੋ ਕੁਝ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ, ਹਰ ਚੀਜ਼ ਉਸ ਦੇ ਭੈ ਦੇ ਵਿੱਚ। ਇਹ ਅੰਮ੍ਰਿਤ ਸ਼ਲੋਕ ਹਜ਼ੂਰ ਨੇ ਜੋ ਬਖਸ਼ਿਸ਼ ਕੀਤਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਿਵਾਹ। ਇੱਕ ਪਾਰ ਬ੍ਰਹਮ ਪਰਮੇਸ਼ਵਰ ਜੋ ਨਿਰਾਕਾਰ ਹੈ, ਸਿਰਫ ਉਹ ਭੈ ਤੋਂ ਮੁਕਤ ਹੈ, ਤੇ ਜਿਨ੍ਹਾਂ ਨੂੰ ਆਪਾਂ ਅਵਤਾਰੀ ਪੁਰਸ਼ ਕਹਿੰਦੇ ਹਾਂ। ਹਜ਼ੂਰ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਸ਼੍ਰੀ ਰਾਮ ਚੰਦਰ ਵਰਗੇ ਉਸ ਪਰਮਾਤਮਾ ਦੇ ਦਰ ਤੇ ਉਹਦੇ ਘਰ ਦੇ ਵਿੱਚ। ਰਵਾਲ ਦਾ ਅਰਥ ਧੂੜੀ, ਇਹਦੇ ਅਰਥ ਵਿਦਵਾਨ ਟੀਕਾਕਾਰਾਂ ਨੇ ਕੀਤੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਇੰਨੀਆਂ ਇੰਨੀਆਂ ਸ਼ਕਤੀਆਂ ਵਾਲੇ ਵੀ ਉਹਦੇ ਸਾਹਮਣੇ ਬਿਲਕੁਲ ਤੁੱਛ ਨੇ। ਅਨੇਕਾਂ ਕ੍ਰਿਸ਼ਨ ਨੇ, ਅਨੇਕਾਂ ਉਹਨਾਂ ਦੀਆਂ ਸਾਖੀਆਂ ਕਹਾਣੀਆਂ ਨੇ, ਅਨੇਕਾਂ ਗਿਆਨ ਦੇ ਗ੍ਰੰਥ ਨੇ, ਪਰ ਸੱਚ ਇਹ ਵੇ ਕੁ ਪਰਮ ਹਸਤੀ ਉਸ ਪਰਮ ਪਿਤਾ ਪਰਮਾਤਮਾ ਦੇ ਸਾਹਮਣੇ ਹਰ ਜਿਹੜੀ ਸ਼ਕਤੀ ਹੈ ਉਹ ਤੁੱਛ ਹੀ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਿਧਾਂਤ ਹੈ ਕਿ ਉਸ ਪਰਮ ਸ਼ਕਤੀ ਜਿਸ ਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਵਾਹਿਗੁਰੂ ਕਹਿ ਰਹੇ ਹਾਂ, ਉਹ ਪਰਮਾਤਮਾ ਪਰਮ ਸ਼ਕਤੀ ਤੋਂ ਹਰ ਚੀਜ਼ ਥੱਲੇ, ਤੇ ਜਿਨ੍ਹਾਂ ਨੂੰ ਅਵਤਾਰੀ ਪੁਰਸ਼ ਕਹਿ ਰਹੇ ਹਾਂ ਉਹ ਪਰਿਪੂਰਨ ਪਰਮਾਤਮਾ ਦੇ ਦਰ ਦੇ ਆਪ ਮੰਗਤੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਕੂਟ ਕੋਟ ਸੂਰ ਜਾਂ ਕਹਿ ਪ੍ਰਗਾਸ। ਕਹਿੰਦੇ ਨੇ ਇੱਕ ਸੂਰਜ ਨੂੰ ਲੋਕ ਪੂਜਦੇ ਨੇ, ਪਰ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਸ਼ਕਤੀ, ਉਹਦੇ ਸਾਹਮਣੇ ਤਾਂ ਕਰੋੜਾਂ ਸੂਰਜ ਚਾਨਣ ਕਰਨ ਵਾਲੇ ਵੀ ਉਹਦੇ ਦਰ ਦੇ ਉੱਤੇ ਸੇਵਾ ਕਰਦੇ। ਹਜ਼ੂਰ ਦੇ ਬਚਨ ਨੇ ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਂਦਿਓ ਅਰ ਕਬਿਲਾਸ। ਇੱਕ ਸ਼ਿਵ ਨਹੀਂ, ਹੁਣ ਇਹਨੂੰ ਫਿਰ ਧਿਆਨ ਨਾਲ ਸੁਣਿਓ, ਕਰੋੜਾਂ ਸ਼ਿਵ ਤੇ ਕਰੋੜਾਂ ਕੈਲਾਸ਼, ਸੱਚ ਇਹ ਵੀ ਪਰਮਾਤਮਾ ਦੇ ਦਰ ਦੇ ਉੱਤੇ ਨੇ, ਇਹਨਾਂ ਦੀ ਵੀ ਇੰਨੀ ਕੋਈ ਹਸਤੀ ਨਹੀਂ। ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਂਦੇਵ ਅਰ ਕਬਿਲਾਸ। ਹਜ਼ੂਰ ਜੀ ਕਹਿੰਦੇ ਨੇ ਦੁਰਗਾ ਕੋਟ ਜਾਂ ਕਹਿ ਮਰਦਨ ਕਰੈ। ਮਰਦਨ ਦਾ ਅਰਥ ਮਲਣਾ, ਸੇਵਾ ਕਰਨੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਰਦਨ ਲਫ਼ਜ਼ ਦਾ ਅਰਥ ਮਰਦ ਵੀ ਆਇਆ, ਚਾਰ ਵਰਨ ਚੌਹਾਂ ਕੇ ਮਰਦਨ, ਉੱਥੇ ਮਰਦਨ ਦਾ ਅਰਥ ਹੈ ਮਨੁੱਖ, ਮਰਦ ਬੰਦੇ, ਤਾਕਤ ਵਾਲੇ। ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਂਦੇਵ ਅਰ ਕਬਿਲਾਸ, ਦੁਰਗਾ ਕੋਟ ਜਾਂ ਕਹਿ ਮਰਦਨ ਕਰੈ। ਅੱਗੇ ਮਹਾਰਾਜ ਕਹਿੰਦੇ ਨੇ ਬ੍ਰਹਮਾ ਕੋਟ ਬੇਦ ਉਚਰੈ, ਇੱਕ ਬ੍ਰਹਮਾ ਨਹੀਂ
ਕਰੋੜਾਂ ਬ੍ਰਹਮੇ ਜਿਹੜੇ ਨੇ ਉਹ ਪਰਮਾਤਮਾ ਦੇ ਦਰ ਤੇ ਖਲੋਤੇ, ਉਹਦੀਆਂ ਸਿਫਤਾਂ ਕਰੀ ਜਾ ਰਹੇ। ਥੋੜਾ ਜਿਹਾ ਆਓ ਇਸ ਨੂੰ ਮੈਂ ਹੋਰ ਅੱਗੇ ਲੜੀ ਇਸ ਨੂੰ ਤੋਰ ਸਕਾਂ, ਕਿਉਂਕਿ ਸਾਡੇ ਮਨ ਚ ਗੱਲ ਹੈ ਕਿ ਹਰ ਧਰਮ ਜਿਹੜਾ, ਯਾਦ ਰੱਖੋ, ਉਹ ਆਪਣੇ ਰਹਿਬਰ ਨੂੰ ਲੈ ਕੇ ਗੱਲ ਕਰਦਾ ਹੈ। ਪਰ ਇਹ ਸ਼ਬਦ ਕਹਿ ਦੇਣਾ ਵੀ ਇਸ ਤੋਂ ਅੱਗੇ ਕੋਈ ਸੱਚਾਈ ਨਹੀਂ, ਮੇਰਾ ਖਿਆਲ ਨਹੀਂ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਖੇਡ ਹੈ, ਗੁਰਮਤ ਨੇ ਇਹੀ ਸਾਨੂੰ ਸਮਝਾਇਆ ਕਿ ਪਰਮਾਤਮਾ ਦੇ ਸੰਬੰਧ ਦੇ ਵਿੱਚ ਬਹਿਸ ਮੁਬਹਿਸਾ, ਝਗੜਾ, ਕਲੇਸ਼, ਵਾਦ ਵਿਵਾਦ, ਪਿਆਰਿਓ, ਉਸ ਪਰਮ ਹਸਤੀ ਦਾ ਕਿਸੇ ਨੇ ਅੰਤ ਪਾਇਆ ਹੈ? ਅਸੀਂ ਜਾਪ ਸਾਹਿਬ ਦਾ ਪਾਠ ਜਦੋਂ ਰੋਜ਼ ਕਰਨੇ, ਮੈਂ ਤਾਂ ਕਹਿੰਦਾ ਪਹਿਲਾ ਛੰਦ ਕਿਤੇ ਧਿਆਨ ਨਾਲ ਪੜ੍ਹੀਏ ਜਿਹੜਾ ਛਪੇ ਛੰਦ ਹੈ। ਇਹਦੇ ਵਿੱਚ ਹਜ਼ੂਰ ਨੇ ਬੜਾ ਸਪਸ਼ਟ ਕਿਹਾ ਵੀ ਅਸੀਂ ਕਿਸ ਨੂੰ ਮੰਨੇ। ਉਹਦੇ ਵਿੱਚ ਪਹਿਲਾ ਬਚਨ ਇਹੀ ਹੈ ਕਿ ਜਿਸ ਨੂੰ ਆਪਾਂ ਪੂਜ ਰਹੇ ਹਾਂ ਉਹਦਾ ਕੋਈ ਚੱਕਰ ਚਿੰਨ, ਕੋਈ ਜ਼ਾਤ, ਕੋਈ ਰੰਗ, ਕੋਈ ਰੂਪ, ਕੋਈ ਰੇਖ ਕੁਛ ਵੀ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕੁਛ ਨਹੀਂ ਤੇ ਉਹ ਹੈ ਹੀ, ਕਿਉਂਕਿ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ, ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਫਿਰ ਮੰਦੇ ਦੇ ਮਨ ਚ ਤਰਕ ਉੱਠਦਾ ਵੀ ਜਿਹਦਾ ਰੂਪ ਵੀ ਕੋਈ ਨੀ, ਰੇਖ ਵੀ ਕੋਈ ਨੀ, ਚੱਕਰ ਵੀ ਕੋਈ ਨੀ, ਚਿੰਨ ਵੀ ਕੋਈ ਨੀ, ਹੁਣ ਸਾਡੇ ਹੱਥਾਂ ਦੇ ਨਿਸ਼ਾਨ ਨੇ ਉਹਦਾ ਕੋਈ ਚੱਕਰ ਚਿੰਨ ਨੀ, ਸਾਡੇ ਚਿਹਰੇ ਨੇ ਉਹਦੀ ਕੋਈ ਇੱਕ ਸ਼ਕਲ ਨਹੀਂ। ਹਜ਼ੂਰ ਬਖਸ਼ਿਸ਼ ਕਰਦੇ ਨੇ, ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਪਰ ਦੇਖੋ ਇੱਥੇ ਇੱਕ ਸ਼ਬਦ ਬੜਾ ਕਮਾਲ ਦਾ ਅੱਗੇ ਵਰਤਿਆ, ਹਜ਼ੂਰ ਨੇ ਕਿਹਾ ਇਹਦਾ ਮਤਲਬ ਇਹ ਨਹੀਂ ਕੋ ਹੈ ਨਹੀਂ, ਇਹ ਕੁਛ ਉਹਦਾ ਨਹੀਂ, ਉਹਦਾ ਕੋਈ ਰੂਪ ਰੇਖ ਚੱਕਰ ਚਿੰਨ ਨਹੀਂ, ਪਰ ਉਹ ਹੈ। ਅੱਗੇ ਸ਼ਬਦ ਅਸੀਂ ਜਦੋਂ ਪੜ੍ਹਨੇ, ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ, ਆਹ ਬੜਾ ਗਹਿਰਾ ਸ਼ਬਦ ਪਾਇਆ। ਜਦੋਂ ਮੂਲ ਮੰਤਰ ਦਾ ਆਪ ਜੀ ਪਾਠ ਕਰਦੇ ਹੋ, ਅਕਾਲ ਸ਼ਬਦ ਨਾਲ ਗੁਰਦੇਵ ਨੇ ਮੂਰਤ ਰੱਖ ਦਿੱਤਾ, ਇੱਥੇ ਅਚਲ ਮੂਰਤ ਲਿਖਿਆ। ਇਹ ਮੂਰਤ ਦਾ ਅਰਥ ਤਸਵੀਰ ਨੇ। ਜੇ ਆਮ ਨਜ਼ਰ, ਓਪਰੀ ਨਜ਼ਰ ਚ ਕੋਈ ਪੜ੍ਹੇ, ਉਹ ਕਹੇਗਾ ਵੀ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦ ਕੇ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ, ਕੋਈ ਰੰਗ ਨਹੀਂ, ਕੋਈ ਕਹਿ ਹੀ ਨਹੀਂ ਸਕਦਾ, ਉਹਨੂੰ ਹੈ ਹੀ ਨਹੀਂ। ਪਰ ਅੱਗੇ ਕਹਿ ਜਿੱਤਾਂ ਅਚਲ ਮੂਰਤ, ਇਸ ਮੂਰਤ ਦਾ ਅਰਥ ਚਿੱਤਰ ਨਹੀਂ ਕਰਨਾ ਪਲੀਜ਼, ਤਸਵੀਰ ਨਹੀਂ। ਇੱਥੇ ਮੂਰਤ ਦਾ ਅਰਥ ਹੈ ਹੋਂਦ ਵਾਲਾ ਹੈ, ਉਹ ਹਸਤੀ ਵਾਲਾ ਉਹ ਹੈ। ਮਤਾਂ ਕੋਈ ਸੋਚੇ ਵੀ ਹਰ ਚੀਜ਼ ਕੁਛ ਵੀ ਨਹੀਂ, ਮਹਾਰਾਜ ਕਹਿੰਦੇ ਅਚਲ ਮੂਰਤ। ਤੇ ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਉੱਥੇ ਸ਼ਬਦ ਗੁਰਦੇਵ ਨੇ ਲਿਖਿਆ ਹੈ ਅਕਾਲ ਮੂਰਤ। ਅਕਾਲ ਦਾ ਅਰਥ ਉਹ

ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬੋਲੇ, ਭਰਮ ਭੁੱਲੇ ਨਰ ਕਰਤ ਕਚਰਾਇਣ, ਭਟਕੇ ਹੋ ਲੋਕ ਭੁੱਲੇ ਹੋ ਲੋਕ ਕੱਚੀਆਂ ਗੱਲਾਂ ਕਰਦੇ ਪਏ, ਥੋਥੀਆਂ ਬੇਥਵੀਆਂ ਬਾਤਾਂ ਕਰ ਰਹੇ ਨੇ। ਭਰਮ ਭੁੱਲੇ ਨਰ ਕਰਤ ਕਚਰਾਇਣ, ਮਹਾਰਾਜ ਕਹਿੰਦੇ ਜਨਮ ਮਰਨ ਤੇ ਰਾਹਤ ਨਾਰਾਇਣ। ਉਹ ਅਜੂਨੀ ਜਿਹੜਾ ਅਕਾਲ ਮੂਰਤ ਅਨੁਭਵ ਪ੍ਰਕਾਸ਼ ਹੈ, ਉਹ ਜਨਮ ਤੇ ਮਰਨ ਤੋਂ ਰਹਿਤ। ਉਹਦੇ ਵਿੱਚ ਬਚਨ ਹੈ, ਸਕਲ ਅਪਰਾਧ ਦੇਹ ਲਾਰੋਨੀ। ਲਾਰੋਨੀ ਦਾ ਅਰਥ ਹੈ ਲੋਰੀਆਂ ਦੇਣੀਆਂ। ਇਹ ਪਾਠ ਤੁਸੀਂ ਕਰਿਓ, ਕਿਉਂਕਿ ਹੁਣ ਤੇ ਸਭ ਕੁਝ ਮਹਾਰਾਜ ਦਾ ਫੋਨ ਦੇ ਵਿੱਚ ਹੀ ਸਾਰੇ ਅਰਥ ਨੇ। ਸਕਲ ਅਪਰਾਧ ਦੇਹ ਲਾਰੋਨੀ, ਕਹਿੰਦੇ ਸਭ ਤੋਂ ਵੱਡੇ ਜਿੰਨੇ ਵੀ ਪਾਪ ਨੇ, ਉਹਨਾਂ ਵਿੱਚੋਂ ਸਾਰੇ ਪਾਪ ਇਕੱਠੇ ਉਦੋਂ ਹੋ ਜਾਂਦੇ ਨੇ ਜਦੋਂ ਕੋਈ ਰੱਬ ਨੂੰ ਨਿਆਣਾ ਬਣਾ ਕੇ ਉਹਨੂੰ ਪੰਘੂੜੇ ਵਿੱਚ ਲੋਰੀਆਂ ਦਿੰਦਾ। ਸਗਲ ਪਰਾਧ ਦੇ ਲਾਰੋਨੀ, ਅੱਗੇ ਹੈ ਸੋ ਮੁੱਖ ਜਲੋ ਜਿੱਤ ਕੇ ਠਾਕੁਰ ਜੋਨੀ। ਉਹ ਮੁੱਖ ਸੜ ਕੇ ਉਹਨਾਂ ਗਿਆ ਜਿਹਨੇ ਕਹਿ ਦਿੱਤਾ ਰੱਬ ਜੂਨਾ ਚ ਹੁੰਦਾ ਜੇ ਉਸਦੀ ਜਹਾਂ। ਫਿਰ ਇੱਕ ਬੜਾ ਗਹਿਰਾ ਵਿਸ਼ਾ, ਗੁਰ ਪਰਮੇਸ਼ਰ ਕੁਝ ਹੋਰ ਚੀਜ਼ ਹੈ, ਪਾਰ ਬ੍ਰਹਮ ਪਰਮੇਸ਼ਰ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਜਦੋਂ ਸੁੰਨ ਅਵਸਥਾ ਵਿੱਚ ਸੀ, ਕੁਛ ਵੀ ਨਹੀਂ ਸੀ, ਸਭ ਕੁਝ ਉਹਦੇ ਵਿੱਚ ਸਮੇਟਿਆ ਹੋਇਆ ਸੀ, ਪਰ ਜਦੋਂ ਸਫੁਰ ਹੋਇਆ ਉਹਨੇ ਸਭ ਕੁਝ ਬਣਾ ਦਿੱਤਾ। ਇੱਕ ਦਿਨ ਸਭ ਕੁਝ ਉਹਦੇ ਵਿੱਚ ਸਮੇਟਿਆ ਜਾਣਾ। ਬੇਨਤੀ ਇਹ ਵੇ ਕਿ ਉਸ ਪਰਮਾਤਮਾ ਨੂੰ ਬਣਾਉਣ ਵਾਲਾ ਕੋਈ ਨਹੀਂ, ਉਹ ਤਾਂ ਸੁੱਤੇ ਸਿੱਧ ਆਪਣੇ ਆਪ ਤੋਂ ਹੈ। ਅਨੁਭਵ ਪ੍ਰਕਾਸ਼ ਜਿਹਨੂੰ ਅਕਾਲ ਮੂਰਤ ਕਿਹਾ, ਜਿਹਨੂੰ ਬਾਣੀ ਚ ਸਹਿਭੰਗ ਕਿਹਾ, ਜਿਹਨੂੰ ਸਤਿਗੁਰੂ ਨੇ ਕਿਹਾ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਨਿਰਸਾਕੰਗ ਸ਼ਰੀਕ ਹੈ। ਉਹਦਾ ਤਾਂ ਜਨਮ ਦਿਹਾੜੇ ਕਦੀ ਨਹੀਂ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਵੱਲ ਮੈਂ ਆਵਾਂ। ਸਤਿਗੁਰੂ ਕਹਿ ਰਹੇ ਨੇ ਅਨਭਉ ਪ੍ਰਕਾਸ਼ ਉਹ ਆਪਣੇ ਆਪ ਹੈ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ। ਉਹਦੀ ਤਾਕਤ ਦਾ ਉਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ, ਉਹਦੀ ਤਾਕਤ ਦਾ ਕੋਈ ਥਾਂ ਹੀ ਨਹੀਂ ਪਾ ਸਕਦਾ। ਪਿਆਰੇ ਸੱਚ ਇਹ ਵੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਉਹਦੀ ਸ਼ਕਤੀ ਇੰਨੀ ਬਲਵਾਨ ਹੈ ਕਿ ਜਿਹੜਾ ਬੰਦਾ ਚੰਗਾ ਭਲਾ ਕਿਤੇ ਬੈਠਾ ਹੈ ਨਾ, ਜਿੱਥੇ ਪਾਣੀ ਦਾ ਬੂੰਦ ਵੀ ਨਹੀਂ, ਉਹ ਚਾਹੇ ਤਾਂ ਰਾਤ ਨੂੰ ਉੱਥੇ ਸਮੁੰਦਰ ਪੈਦਾ ਕਰ ਦੇ। ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਬ ਤੇ ਮੇਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਗਰਬੋ, ਪੰਡਿਤ ਤੇ ਮੁਗਧਾਰੀ। ਇਹ ਉਹਦਾ ਅਨਭਉ ਪ੍ਰਕਾਸ਼ ਹੈ, ਉਹਦਾ ਅਮਿਤੋਜ ਹੈ, ਉਹਦੇ ਓਜ ਉਹਦੀ ਸ਼ਕਤੀ ਦਾ ਕੋਈ ਵੀ ਥਾਂ ਨਹੀਂ ਪਾ ਸਕਦਾ। ਫਿਰ ਬੇਨਤੀ ਕਰਾਂ, ਚੱਕਰ ਚਿੰਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਹੁਣ ਜਿਹਨਾਂ ਨੂੰ ਲੋਕ ਪੂਜਦੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹੋ ਜਿਹੇ ਤੇ ਕਰੋੜਾਂ ਇੰਦਰ ਉੱਥੇ ਤੁਰੇ ਫਿਰਦੇ ਨੇ। ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਰੀਜੈ, ਇੰਦਰ ਇੰਦਰਾਨ ਕਰੋੜਾਂ ਇੰਦਰ ਵਰਗੇ ਦੇਵਤੇ, ਕਰੋੜਾਂ ਜਿਹੜੇ ਪਾਤਸ਼ਾਹ ਨੇ। ਸੱਚ ਇਹ ਵੀ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤਰ ਭਵਨ ਮਹੀਪ ਤਿੰਨਾਂ ਭਵਨਾਂ ਦੇ ਰਾਜੇ, ਸੁਰ ਨਰ ਅਸੁਰ ਮਨੁੱਖ ਦੇਵਤੇ ਦੈਂਤ, ਨੇਤ ਨੇਤ ਬਣਤਰਨ ਕਹਿਤ, ਹਰ ਚੀਜ਼ ਪਰਮਾਤਮਾ ਨੂੰ ਨੇਤ ਨੇਤ ਕਰੀਏ। ਨੇਤ ਦਾ ਅਰਥ ਹੁੰਦਾ ਨਾ ਇਤੀ, ਜਿਤਨਾ ਮੈਂ ਬੋਲ ਦਿੱਤਾ ਰੱਬ ਇਸ ਤੋਂ ਅੱਗੇ ਬਹੁਤ ਕੁਛ ਕਹਿਣ ਵਾਲਾ ਪਿਆ। ਇਹ ਬਾਣੀ ਚ ਬੜੇ ਸ਼ਬਦ ਤੁਹਾਨੂੰ ਨੇਤ ਮਿਲਣਗੇ, ਜਿਵੇਂ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਇਹ ਨਾ ਇਤੀ ਹਜ਼ੂਰ ਦੀ ਬਾਣੀ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਪਰਮਾਤਮਾ ਉਹਦੇ ਬਾਰੇ ਨੇਤ ਨੇਤ ਬੰਤਨ ਕਹਿ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਤੇਰੇ ਉਸ ਜਿਹੜਾ ਸਤ ਨਾਮ ਹੈ, ਮੁਕੰਮਲ ਨਾਮ ਹੈ, ਉਹਨੂੰ ਕੋਈ ਨਹੀਂ ਬਿਆਨ ਕਰ ਸਕਦਾ, ਤੇਰੇ ਕਰਮਾਂ ਨੂੰ ਦੇਖ ਕੇ ਨਾਮ ਰੱਖੇ ਗਏ। ਫਿਰ ਮੈਂ ਬੇਨਤੀ ਕਰਾਂਗਾ ਮੇਰਾ ਸਿਰਫ ਇਸ ਗੱਲ ਤੇ ਕਿ ਉਸ ਪਰਮਾਤਮਾ ਨੂੰ ਜਿੰਨੇ ਦੇਵੀ ਦੇਵਤੇ ਨੇ ਪਿਆਰਿਓ, ਉਹਦੇ ਚਰਨਾਂ ਦੀ ਧੂੜ ਨੇ, ਉਹਦੇ ਸਾਹਮਣੇ ਕੁਛ ਵੀ ਨਹੀਂ। ਨਾਰਦ ਸੇ ਚਤੁਰਾਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲੱਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਰ ਨਾ ਪੈ ਸਕੈ ਉਮਾ ਪਥ। ਉਹਦਾ ਤਾਂ ਸੱਚ ਇਹ ਵੀ ਸ਼ਿਵਜੀ ਵੀ ਅੰਤ ਨਹੀਂ ਪਾ ਸਕਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਉਸ ਪਰਮਾਤਮਾ ਦੇ ਸਾਹਮਣੇ ਜਿਹੜੇ ਅਵਤਾਰ ਨੇ ਇਹ ਤੁੱਛ ਨੇ, ਪਰ

0: ਮੈਂ ਕੱਲ ਵੀ ਕਿਹਾ ਸੀ, ਅਸੀਂ ਆਪਣੇ ਆਪਣੇ ਸੱਚ ਦੀ ਪ੍ਰਭਾਤਾ ਨਿਰਧਾਰਿਤ ਕੀਤੀ, ਆਪਣਾ ਆਪਣਾ ਸੱਚ ਜੋ ਮੇਰੇ ਮਨ ਨੇ ਮੰਨ ਲਿਆ ਉਹ ਸੱਚ। ਦੇਖੋ ਉਸ ਵਰਗਾ ਤਿੰਨਾਂ ਲੋਕਾਂ ਚ, ਤਿੰਨ ਲੋਕ ਉਹਦੇ ਬਣਾਏ, ਉਸ ਵਰਗਾ ਨਾ ਕੋਈ ਹੈ, ਕੋਈ ਉਸਦੀ ਤੁਲਤਾ ਬਰਾਬਰ ਤਾਂ ਨਹੀਂ ਕਰ ਸਕਦਾ। ਮੈਨੂੰ ਤਾਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਮਹਾਤਮਾ ਬੁੱਧ ਨਾਲੰਦਾ ਗਏ ਸਿਰਫ ਸਮਝਣ ਲਈ, ਕਿਉਂਕਿ ਅਸੀਂ ਜਦੋਂ ਸੀਮਾ ਵੇਚ ਦਿੰਦੇ ਹਾਂ ਬਸ ਇਸ ਤੋਂ ਅੱਗੇ ਗਿਆਨ ਖਤਮ। ਫਿਰ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਮੇਰੀ ਬੇਨਤੀ ਨੂੰ ਸੁਣਿਓ, ਥੋੜਾ ਜਿਹਾ ਸੰਕੀਰਨਤਾ ਤੋਂ ਉੱਪਰ ਉੱਠ ਕੇ ਸੋਚਾਂਗੇ। ਅਸੀਂ ਹਾਂ ਸਿਰਫ ਸੀਮਤ ਜੀ ਸੋਚ ਵਾਲੇ, ਸੀਮਤ ਸੋਚ ਆਪਣੀਆਂ ਪਰਿਭਾਸ਼ਾ ਆਪਣੀਆਂ ਸਾਰੀਆਂ ਬੁਣਨਾ ਬੁਣਦੀ, ਪਰ ਜਦੋਂ ਤੁਸੀਂ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਦਿਓ, ਗੁਰਬਾਣੀ ਚ ਟੁੱਬੀ ਮਾਰ ਦਿਓ ਗੁਰਮੁਖੋ, ਉਦੋਂ ਸਮਝ ਪੈਂਦੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਦੀ ਖੇਡ ਕਿਤਨੀ ਕੁ ਅਦਭੁਤ ਅਚਰਜ ਅਜਾਰ ਹੈ। ਉਹ ਇਸ ਕੱਲੀ ਧਰਤੀ ਦਾ ਤੇ ਮਾਲਕ ਹੀ ਨਹੀਂ। ਹਜ਼ੂਰ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਤੇ ਅਸੀਂ ਆਪਣੇ ਨਿੱਕੇ ਜਿਹੇ ਪਿੰਡ ਦੀ ਵਿਆਖਿਆ ਕਰਕੇ ਕਿ ਰੱਬ ਐਸਾ ਨਹੀਂ ਹੋ ਸਕਦਾ। ਮਹਾਤਮਾ ਬੁੱਧ ਨਲੰਦਾ ਗਏ, ਉਹਨਾਂ ਨੂੰ ਸੁਣਨ ਵਾਸਤੇ ਲੋਕ ਬਹੁਤ ਆਏ, ਉਹ ਪ੍ਰਵਚਨ ਕਰਦੇ ਗਏ ਜਿੱਥੇ ਜਿੱਥੇ ਰਾਹਾਂ ਚ ਗਏ। ਉੱਥੇ ਇੱਕ ਬਹੁਤ ਮਹਾਨ ਪੰਡਿਤ ਸੀ, ਬਹੁਤ ਵਿਦਵਾਨ ਪੰਡਿਤ, ਉਹਨੂੰ ਕਿਸੇ ਦੱਸਿਆ ਮਹਾਤਮਾ ਬੁੱਧ ਆਏ ਨੇ, ਉਹ ਆ ਪਹੁੰਚਿਆ। ਮਹਾਤਮਾ ਬੁੱਧ ਨੇ ਪ੍ਰਵਚਨ ਦਿੱਤਾ, ਉਹਨੇ ਬੈਠ ਕੇ ਸੁਣਿਆ। ਜਦੋਂ ਸਾਰੇ ਲੋਕ ਸੁਣ ਤੋਂ ਵਖਿਆਨ ਸੁਣ ਤੋਂ ਬਾਅਦ ਚਲੇ ਗਏ, ਤੇ ਉਸ ਪੰਡਿਤ ਦਾ ਨਾਮ ਸੀ ਸ੍ਰੀ ਪੁੱਤ। ਉਹ ਪੰਡਿਤ ਸ੍ਰੀ ਪੁੱਤ ਮਹਾਤਮਾ ਬੁੱਧ ਦੇ ਕੋਲ ਆਇਆ, ਉਹਦੀਆਂ ਅੱਖਾਂ ਚ ਪਾਣੀ ਸੀ, ਤੇ ਉਹਨੇ ਇੱਕ ਸ਼ਬਦ ਕਹਿ ਦਿੱਤਾ। ਕਹਿਣ ਲੱਗਾ ਕਿ ਤੁਹਾਡੀ ਬਾਣੀ ਮੇਰੇ ਅੰਦਰ ਨੂੰ ਬਹੁਤ ਟਿਕਾ ਬਖਸ਼ ਗਈ, ਪਰ ਮੈਂ ਮਹਿਸੂਸ ਕੀਤਾ ਹੈ ਆਪ ਜੈਸਾ ਨਾ ਕੋ ਥਾ, ਗੱਲ ਸੁਣਨ ਵਾਲੀ, ਨਾ ਕੋ ਹੈ ਨਾ ਕੋ ਹੋਗਾ। ਸਮਝ ਗਿਆ ਆਪਾਂ ਵੀ ਤੇਰੇ ਵਰਗਾ ਨਾ ਕੋਈ ਸੀ, ਨਾ ਕੋਈ ਅੱਜ ਹੈ, ਤੇ ਨਾ ਅੱਗੇ ਹੋਵੇਗਾ। ਮਹਾਤਮਾ ਬੁੱਧ ਨੇ ਸੁਣਿਆ, ਤੇ ਜਿਹੜੀ ਗੱਲ ਅਸੀਂ ਵੀ ਕਹਿੰਦੇ ਹਾਂ, ਸਾਡੇ ਬਾਬੇ ਵਰਗਾ ਅੱਜ ਤੀਕਰਾਂ ਕੋਈ ਹੋਇਆ ਹੀ, ਮੈਨੂੰ ਬਖਸ਼ ਦਿਆ ਜੇ, ਮੈਂ ਨਿੰਦਿਆ ਵਾਲੇ ਪਾਸੇ ਨਹੀਂ ਚੱਲ। ਮੈਨੂੰ ਯਾਦ ਹੈ ਇੱਕ ਵਾਰ ਲੁਧਿਆਣੇ ਕਥਾ ਕਰ ਰਹੇ ਸਾਂ, ਸਮਾਗਮ ਸੀ, ਕਿਸੇ ਨੇ ਧਾਰਨਾ ਪੜ੍ਹ ਦਿੱਤੀ ਮਹਾਂਪੁਰਖ ਦਾ ਨਾਂ ਲੈ ਕੇ, ਤੇਰੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਇੱਕ ਬਜ਼ੁਰਗ ਬੈਠਾ ਡਾਂਗ ਲੈ ਕੇ ਖਲੋ ਗਿਆ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰ। ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ? ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਕਰੋੜਾਂ ਸੰਤ ਪੈਦਾ ਕਰ ਸਕਦਾ ਹੈ, ਪਰ ਕਰੋੜਾਂ ਸੰਤ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਨਹੀਂ ਪੈਦਾ ਕਰ ਸਕਦੇ। ਇਹ ਸ਼ਬਦ ਉਹਦੇ ਸੁਣਨ ਵਾਲੇ ਸੀ। ਉਹਨੇ ਕਿਹਾ ਵੀ ਤੇਰੇ ਵਰਗਾ ਨਾ ਕੋਈ ਸੀ, ਨਾ ਕੋਈ ਹੈ, ਨਾ ਕੋਈ ਹੋਏਗਾ। ਜਦੋਂ ਵਿਦਵਾਨ ਪੰਡਿਤ ਸ੍ਰੀ ਪੁੱਤ ਨੇ ਇਹ ਕਹਿ ਤੇ ਮਹਾਤਮਾ ਬੁੱਧ ਬੋਲਿਆ, ਉਹਨੇ ਸ਼ਬਦ ਦੋ ਕੁ ਦੇ ਸੁਣਨ ਵਾਲੇ ਨੇ, ਕਹਿਣ ਲੱਗੇ ਸ੍ਰੀ ਪੁੱਤ, ਮੈਂ ਤੇਰੇ ਬਾਰੇ ਸੁਣਿਆ ਤੂੰ ਬਹੁਤ ਵਿਦਵਾਨ ਹੈ, ਤੂੰ ਬਹੁਤ ਗ੍ਰੰਥਾਂ ਦਾ ਮੁਤਾਲਿਆ ਕੀਤਾ, ਤੂੰ ਪੜ੍ਹਿਆ? ਕਹਿੰਦਾ ਜੀ ਹਾਂ। ਮਹਾਤਮਾ ਬੁੱਧ ਕਹਿੰਦੇ ਨੇ ਇੱਕ ਅਗਿਆਨੀ ਬੰਦਾ, ਜਿਸ ਬੰਦੇ ਨੇ ਜ਼ਿੰਦਗੀ ਚ ਕੁਝ ਵੀ ਪੜ੍ਹਿਆ ਨਹੀਂ, ਸਟੱਡੀ ਨਹੀਂ ਕੀਤਾ, ਅਗਰ ਉਹ ਭਾਵੁਕ ਹੋ ਕੇ, ਇਮੋਸ਼ਨਲ ਹੋ ਕੇ, ਜਜ਼ਬਾਤ ਚ ਆ ਕੇ ਕੋਈ ਝੂਠੀ ਗੱਲ ਕਰ ਜਾਏ, ਤੇ ਅਸੀਂ ਮਾਫ ਕਰ ਦਿਆਂਗੇ ਵੀ ਇਹਨੂੰ ਪਤਾ ਹੀ ਕੋਈ ਨਹੀਂ, ਤੇ ਵਿਚਾਰਾ ਸ਼ਰਧਾ ਦਾ ਭਿੱਜਾ ਪਿਆ। ਕਹਿ ਗਏ, ਪਰ ਕਹਿਣ ਲੱਗੇ ਇੱਕ ਬੰਦਾ ਪੜ੍ਹਿਆ ਵੀ ਹੋਵੇ, ਬ੍ਰਹਮ ਦਾ ਜਾਣਕਾਰ ਹੋਵੇ, ਸਭ ਕੁਝ ਪੜ੍ਹਿਆ ਹੋਣ ਦੇ ਬਾਵਜੂਦ ਵੀ ਜੇ ਉਹ ਬੰਦਾ ਝੂਠ ਬੋਲੇ, ਤੇ ਵਿਦਵਾਨ ਦੇ ਜੀਵਨ ਚ ਸਭ ਤੋਂ ਨਿੰਦਣ ਯੋਗ ਉਹ ਹੁੰਦਾ ਹੈ ਕਿ ਜਿਹੜਾ ਪੜ੍ਹਿਆ ਹੋਣ ਦੇ ਬਾਵਜੂਦ ਵੀ ਝੂਠ ਬੋਲੀ ਜਾ ਰਹੇ। ਸ੍ਰੀ ਪੁੱਤ ਖਾਮੋਸ਼ ਹੋ ਗਿਆ, ਕਹਿਣ ਲੱਗਾ ਮਹਾਰਾਜ ਮੈਂ ਕੋਈ ਭੁੱਲ ਕੀਤੀ? ਮਹਾਤਮਾ ਬੁੱਧ ਦਾ ਅਗਲਾ ਸਵਾਲ ਸੀ ਕਿ ਸ੍ਰੀ ਪੁੱਤ ਤੂੰ ਇਮਾਨਦਾਰੀ ਨਾਲ ਦੱਸ, ਤੂੰ ਤਿੰਨਾਂ ਗੱਲਾਂ ਦਾ ਗਿਆਤਾ ਹੋ ਚੁੱਕਾ? ਫਿਰ ਬੇਨਤੀ ਸੁਣਿਓ, ਤੂੰ ਤਿੰਨ ਸ਼ਬਦ ਵਰਤੇ ਨੇ, ਨਾ ਕੋਈ ਸੀ, ਨਾ ਕੋਈ ਹੈ, ਤੇ ਨਾ ਕੋਈ ਹੋਏਗਾ, ਇਹਦਾ ਮਤਲਬ ਤੇਰੀ ਸੁਰਤ ਤਿੰਨ ਕਾਲਾਂ ਨੂੰ ਜਾਣਦੀ ਪਈ। ਇਹ ਸ਼ਬਦ ਅਸੀਂ ਵੀ ਵਰਤ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਚ ਖਲੋ ਕੇ ਹਜ਼ੂਰੀ ਚ। ਇਹ ਮਹਾਰਾਜ ਪੂਰਨ ਬ੍ਰਹਮ ਗਿਆਨੀ ਨੇ, ਇਹਦਾ ਮਤਲਬ ਜਿਹੜਾ ਪੂਰਨ ਕਹਿ ਰਿਹਾ ਉਹ ਪਹਿਲਾਂ ਖੁਦ ਆਪ ਪੂਰਨ ਹੈ, ਤੇ ਅਗਲੇ ਦੀ ਪਰਿਭਾਸ਼ਾ ਦੱਸ ਰਿਹਾ ਨਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਦਾ ਮਤਲਬ ਪਹਿਲਾਂ ਆਪਣੇ ਆਪ ਨੂੰ ਪੂਰਾ ਕਹਿ ਗਿਆ। ਫਿਰ ਬੇਨਤੀ ਉਹਨਾਂ ਕਿਹਾ ਵੀ ਤੂੰ ਤਿੰਨ ਕਾਲਾਂ ਦਾ ਗਿਆਤਾ ਹੈ? ਕਹਿੰਦਾ ਨੋ, ਮੈਂ ਤਾਂ ਤਿੰਨਾਂ ਕਾਲਾਂ ਦਾ ਗਿਆਤਾ ਨਹੀਂ। ਕਹਿੰਦੇ ਫਿਰ ਮੈਂ ਤੇਰੇ ਤੋਂ ਕੁਝ ਪੁੱਛਣਾ ਚਾਹੁੰਦਾ। ਉਹ ਸੱਚੀ ਮੁੱਚੀ ਵਿਦਵਾਨ ਪੰਡਿਤ ਦਾ ਚਿਹਰਾ ਪੀਲਾ ਪੈ ਗਿਆ। ਕਹਿਣ ਲੱਗਾ ਅੱਜ ਤੱਕ ਜਿੰਨੇ ਵੀ ਬੁੱਧ ਧਰਤੀ ਤੇ ਹੋਏ ਨੇ ਮਹਤ ਗਿਆਨਵਾਨ ਹੋਏ ਨੇ, ਕਿ ਸਾਰੇ ਗਿਆਨਵਾਨਾਂ ਦੇ ਜੀਵਨ ਬਾਰੇ ਤੈਨੂੰ ਜਾਣਕਾਰੀ ਹੈ, ਉਹਨਾਂ ਦੇ ਬਾਰੇ ਤੈਨੂੰ ਪਤਾ ਹੈ? ਕਹਿੰਦਾ ਬਿਲਕੁਲ ਨਹੀਂ, ਮੈਨੂੰ ਕੋਈ ਪਤਾ ਨਹੀਂ ਉਹਨਾਂ ਬਾਰੇ। ਕਹਿਣ ਲੱਗੇ ਚਲੋ ਜਿਹੜੇ ਭਵਿੱਖ ਵਿੱਚ ਹੋਣੇ ਨੇ ਉਹਨਾਂ ਬਾਰੇ ਵੀ ਪਤਾ ਹੈ? ਉਹਨੇ ਕਿਹਾ ਬਿਲਕੁਲ, ਮੈਨੂੰ ਭਵਿੱਖ ਵਿੱਚ ਵੀ ਕੋਈ ਪਤਾ ਨਹੀਂ ਕਿੰਨੇ ਕੁ ਬੁੱਧ ਹੋਣੇ ਨੇ, ਕਿੰਨੇ ਕੁ ਗਿਆਨਵਾਨ ਹੋਣੇ ਨੇ। ਉਹ ਹੱਸ ਪਏ, ਕਹਿਣ ਲੱਗੇ ਚਲੋ ਬੀਤੇ ਦਾ ਤੇ ਭਵਿੱਖ ਦਾ ਪਤਾ ਨਹੀਂ, ਪਰ ਤੈਨੂੰ ਹੁਣ ਤਾਂ ਪਤਾ ਹੀ ਹੋਣਾ ਜਿਸ ਵਰਤਮਾਨ ਚ ਤੂੰ ਜੀ ਰਿਹਾ ਇਸ ਧਰਤੀ ਤੇ ਕਿੰਨੇ ਕੁ ਬੁੱਧ ਨੇ ਇਸ ਵੇਲੇ। ਕਹਿਣ ਲੱਗਾ ਨਹੀਂ ਨਹੀਂ ਮੈਨੂੰ ਬਿਲਕੁਲ ਪਤਾ ਨਹੀਂ। ਉਹ ਹੱਸ ਕੇ ਕਹਿੰਦੇ ਤੈਨੂੰ ਮੇਰੇ ਬਾਰੇ ਵੀ ਪਤਾ ਹੈ ਮੇਰੇ ਅੰਦਰ ਕੀ ਹੈ? ਉਹ ਬੋਲਿਆ ਨਹੀਂ, ਸ਼ਬਦ ਬੜੇ ਸੋਹਣੇ ਸੁਣ, ਕਿਹਾ ਤੂੰ ਜਜ਼ਬਾਤ ਚ ਆ ਗਿਆ, ਤੂੰ ਇਹ ਸ਼ਬਦ ਕਹਿ ਦਿੱਤੇ, ਆਪ ਜੈਸਾ ਨਾ ਕੋਈ ਹੈ, ਨਾ ਕੋਈ ਹੋਗਾ, ਨਾ ਕੋਈ ਹੋਇਆ। ਕਹਿਣ ਲੱਗੇ ਇਹਦਾ ਮਤਲਬ ਤੂੰ ਤ੍ਰੈ ਕਾਲ ਦਾ ਗਿਆਤਾ ਹੈ? ਪੰਡਿਤ ਸ੍ਰੀ ਪੁੱਤ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡੀ ਬਾਣੀ ਸੁਣ ਕੇ, ਤੁਹਾਡੇ ਬੋਲ ਸੁਣ ਕੇ ਸ਼ਰਧਾ ਚ ਆ ਗਿਆ, ਮੈਂ ਸ਼ਰਧਾ ਚ ਆ ਕੇ ਬੋਲ ਕੇ ਇਹ ਗੱਲ ਸੁਣ ਵਾਲੀ। ਮਹਾਤਮਾ ਬੁੱਧ ਨੇ ਕਿਹਾ ਦੇਖ ਸ੍ਰੀ ਪੁੱਤ, ਸ਼ਰਧਾ ਚ ਆ ਕੇ ਉਹ ਬਾਣੀ ਬੋਲੋ ਜਿਹਦੀਆਂ ਜੜਾਂ ਬਹੁਤ ਸਮਾਂ ਲੰਮਾ ਸਮਾਂ ਰਹਿਣ, ਜਿਹਦੀ ਜੜ ਬਹੁਤ ਚਿਰ ਰਹਿ, ਉਹ ਬੋਲਣਾ ਸ਼ਰਧਾ ਚ ਆ ਕੇ ਬੋਲੋ ਕਿ ਜਿਹਦਾ ਰੰਗ ਕੱਲ ਨੂੰ ਫਿੱਕਾ ਪੈ ਜਾ। ਜੇ ਤੂੰ ਸ਼ਬਦ ਕਹਿ ਦਿੱਤੇ ਵੀ ਆਪ ਜੈਸਾ ਕੋਈ ਨਹੀਂ, ਕੱਲ ਨੂੰ ਮੇਰੇ ਤੋਂ ਵੱਡੇ ਵੀ ਬੁੱਧ ਆਉਣਗੇ, ਅੱਜ ਪਤਾ ਨਹੀਂ ਕਿੰਨੇ ਕੁ ਬੁੱਧ ਨੇ ਜਿਹਨਾਂ ਦੀ ਖਿਆਤੀ ਨਹੀਂ, ਮੈਂ ਤਾਂ ਬੇਨਤੀ ਕਰਾਂਗਾ। ਇਸੇ ਕਰਕੇ ਗੁਰੂ ਨੇ ਬਾਣੀ ਚ ਸਾਨੂੰ ਇਹ ਗੱਲ ਸਮਝਾਈ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਇੱਕ ਡੂੰ ਇੱਕ ਚਾੜੇ ਹੂੰ ਕਿਸ ਚਤੇਈਆ, ਇੱਕ ਡੂੰ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਇੱਥੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਂ ਚ, ਇੱਥੇ ਇੱਕ ਤੋਂ ਇੱਕ ਵੱਧ ਬੰਦਗੀ ਕਰਨ ਵਾਲੇ ਨੇ ਪਰਮਾਤਮਾ ਦੇ ਘਰ ਚ, ਮੈਂ ਸਿਰਫ ਬੇਨਤੀ ਕਰਾਂਗਾ। ਹਜ਼ੂਰ ਕਹਿੰਦੇ ਨੇ ਸਿਰਫ ਇੱਕ ਨਿਰੰਕਾਰ, ਉਹ ਭੈ ਤੋਂ ਮੁਕਤ ਹੈ, ਬਾਕੀ ਸਭ ਭੈ ਦੇ ਸੰਯੁਗਤ ਹੈ। ਰਾਮ ਚੰਦਰ ਉਹਨਾਂ ਦੇ ਦਰ ਦੇ ਉੱਤੇ ਖਾਕ ਦੀ ਤਰ੍ਹਾਂ ਨੇ, ਕ੍ਰਿਸ਼ਨ ਜੀ ਵੀ ਅਨੇਕਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਸ ਅੰਮ੍ਰਿਤ ਸ਼ਲੋਕ ਦੀ ਵਿਆਖਿਆ ਲਈ ਜੋ ਕੱਲ ਆਪਾਂ ਪੜ੍ਹਿਆ ਸੀ, ਸਤਿਗੁਰਾਂ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ ਤੇ ਫਰਮਾਇਓ ਨੇ ਨਾਨਕ ਨਿਰਭਉ ਨਿਰੰਕਾਰ, ਧੰਨ ਗੁਰੂ ਨਾਨਕ ਸਾਹਿਬ ਦੇ ਬੋਲ, ਕਿਉਂਕਿ ਮਕਸਦ ਹੈ ਸ਼ਲੋਕਾਂ ਦੇ ਅਰਥਾਂ ਦਾ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਿਰਭਉ ਭੈ ਤੋਂ ਰਹਿਤ ਸਿਰਫ ਇੱਕ ਪਰਮਾਤਮਾ ਹੈ, ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਉਸ ਦਾ ਕੋਈ ਆਕਾਰ ਨਹੀਂ ਤੁਸੀਂ ਬਣਾ ਸਕਦੇ। ਮਹਾਰਾਜ ਕਹਿੰਦੇ ਨੇ ਹੋਰ ਉਸ ਨਿਰੰਕਾਰ ਤੋਂ ਬਿਨਾਂ ਜੋ ਨਿਰਭਉ ਹੈ, ਉਸ ਤੋਂ ਬਿਨਾਂ ਹੋਰ ਕੇਤੇ, ਕੇਤੇ ਦਾ ਅਰਥ ਹੈ ਕਈ, ਰਾਮ ਰਵਾਲ, ਕੱਲ ਵੀ ਅਰਜ਼ ਕੀਤੀ ਸੀ, ਰਵਾਲ ਦਾ ਅਰਥ ਧੂੜ ਖਾਕ, ਇੱਕ ਨਿਰੰਕਾਰ ਨਿਰਭਉ ਹੈ, ਬਾਕੀ ਪਤਾ ਨਹੀਂ ਹੋਰ ਕਿਤਨੇ ਕੁ ਕੇਤੇ ਰਾਮ ਰਵਾਲ ਉਸ ਪਰਮਾਤਮਾ ਦੇ ਦਰ ਦੇ ਉੱਪਰ ਖਾਕ ਨੇ, ਤੁੱਛ ਨੇ। ਫਿਰ ਬੇਨਤੀ ਸੁਣਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦਸਮ ਚ ਬਚਨ ਹੈ ਜੀ, ਕਈ ਕੋਟ ਕ੍ਰਿਸ਼ਨ ਅਵਤਾਰ, ਅਗਲੀ ਤੁਕ ਧਿਆਨ ਨਾਲ ਸੁਣਨ ਵਾਲੀ, ਕਹਿਣ ਲੱਗੇ ਕਈ ਰਾਮ ਬਾਰ ਬੁਹਾਰ। ਫਿਰ ਸੁਣਿਓ, ਕਈ ਕੋਟ ਕ੍ਰਿਸ਼ਨ ਅਵਤਾਰ, ਇਹ ਤਾਂ ਸਭ ਸਮਝ ਹੋ ਗਿਆ ਨਾ, ਵੀ ਪਤਾ ਨੀ ਕਿੰਨੇ ਕੁ ਕਰੋੜਾਂ ਨੇ ਜਿਹੜੇ ਕ੍ਰਿਸ਼ਨ ਦਾ ਅਵਤਾਰ ਨੇ, ਕਰੋੜਾਂ ਕ੍ਰਿਸ਼ਨ ਨੇ। ਤੇ ਅੱਗੇ ਸਾਹਿਬ ਕਹਿੰਦੇ ਨੇ ਕਈ ਰਾਮ ਬਾਰ, ਬਾਰ ਦਾ ਅਰਥ ਆਪਾਂ ਕਹਿੰਦੇ ਹਾਂ ਦਰਵਾਜ਼ਾ ਬਾਰ ਬੰਦ ਕਰ ਦਿਓ, ਤੇ ਨਾਲ ਸ਼ਬਦ ਦੇ ਬੁਹਾਰ, ਬੁਹਾਰ ਦਾ ਅਰਥ ਹੁੰਦਾ ਹੈ ਬੋਕਰ ਬਾਰੀ, ਝਾੜੂ ਲਾਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਈ ਰਾਮ ਬਾਰ ਬੁਹਾਰ, ਪਤਾ ਨੀ ਕਿੰਨੇ ਕੁ ਰਾਮ ਨੇ ਜਿਹੜੇ ਰੱਬ ਦੇ ਬੂਹੇ ਤੇ ਖਲੋਟੇ ਝਾੜੂ ਪਹਿਲਾਉਂਦੇ, ਪਰਮ ਸ਼ਕਤੀ ਉਹਦੀ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ। ਮਹਾਰਾਜ ਕਹਿੰਦੇ ਕੇਤੀਆਂ ਕੰਨ ਕਹਾਣੀਆਂ, ਕੰਨ ਦਾ ਅਰਥ ਕਰਾਂਗੇ ਕ੍ਰਿਸ਼ਨ ਕਨਈਆ, ਕਹਾਣੀਆਂ ਦਾ ਅਰਥ ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਘਟਨਾਵਾਂ। ਪਤਾ ਨੀ ਕਿੰਨੀਆਂ ਕੁ ਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜੀਆਂ ਹੋਰ ਕਹਾਣੀਆਂ ਨੇ, ਕਿੰਨੇ ਲੋਕ ਕਹਾਣੀਆਂ ਪਾਉਂਦੇ ਨੇ। ਕੇਤੇ ਵੇਦ ਵਿਚਾਰ, ਪਤਾ ਨੀ ਕਿਤਨੇ ਕੁ ਵੇਦ ਨੇ ਤੇ ਕਿੰਨੇ ਕੁ ਵੇਦਾਂ ਦੀ ਵਿਚਾਰ ਕਰਨ ਵਾਲੇ ਗੂੜ ਪੰਡਿਤ ਨੇ। ਪਰ ਉਂਝ ਵੈਸੇ ਵੇਦ ਦਾ ਅਖਰੀ ਅਰਥ ਸ਼ਬਦ ਹੈ ਵੇਦ, ਵੇਦ ਦਾ ਅਖਰੀ ਅਰਥ ਗਿਆਨ ਹੁੰਦਾ, ਨਾਸਤਕ ਸ਼ਬਦ ਵੀ ਜਿਹੜਾ ਹੈ ਨਾ, ਯਾਦ ਰੱਖਿਓ, ਹੁਣ ਤਾਂ ਇਹ ਸਮੁੱਚਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਕਹਿੰਦੇ ਨਾਸਤਿਕ, ਉਂਝ ਜਦੋਂ ਇਹ ਸ਼ਬਦ ਪੈਦਾ ਹੋਇਆ ਨਾਸਤਿਕ, ਇਹਦਾ ਮਤਲਬ ਇਹ ਨਹੀਂ ਸੀ ਜਿਹੜਾ ਰੱਬ ਨੂੰ ਨਹੀਂ ਮੰਨਦਾ, ਨਾਸਤਿਕ ਦਾ ਅਰਥ ਸੀ ਜਿਹੜਾ ਵੇਦ ਨੂੰ ਨਹੀਂ ਸੀ ਮੰਨਦਾ। ਇਹ ਸ਼ਬਦ ਉੱਥੋਂ ਪ੍ਰਚਲਿਤ ਹੋਇਆ। ਹਜ਼ੂਰ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਵੇਦ ਨੇ, ਕਿੰਨੇ ਕੁ ਕ੍ਰਿਸ਼ਨ ਨੇ, ਕਿੰਨੀਆਂ ਕੁ ਕ੍ਰਿਸ਼ਨ ਦੀਆਂ ਕਹਾਣੀਆਂ ਕਰਨ ਵਾਲੇ ਨੇ। ਕੇਤੇ ਨੱਚੇ ਮੰਗਤੇ, ਜਦੋਂ ਹੁਣ ਇਹ ਸੁਣਿਓ, ਉਹ ਅਵਤਾਰਾਂ ਦੀਆਂ ਕਹਾਣੀਆਂ ਬਣਾਉਂਦੇ ਨੇ, ਅਵਤਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ, ਜਿਵੇਂ ਰਾਮ ਲੀਲਾ ਹੁੰਦੀ ਏ, ਰਾਸ ਲੀਲਾ ਹੁੰਦੀ ਏ। ਇਹ ਪਹਿਲਾਂ ਸਾਂਗ ਹੁੰਦੇ ਸਨ ਜੀ, ਜਿਵੇਂ ਤਾਰਾਮਤੀ ਦਾ, ਲੂਣਾ ਦਾ, ਇਹੋ ਜਿਹਾ ਪ੍ਰਸੰਗ, ਭਰਥਰੀ ਦਾ, ਇਹ ਸਾਰੇ ਜਿਹੜੇ ਰਾਜਾ ਖਰੀ ਚੰਦ, ਇਹਨਾਂ ਦੇ ਪ੍ਰਸੰਗ ਜਿਹੜੇ ਸਨ, ਰਾਜੇ ਰਾਣੀਆਂ ਦੇ ਸਾਂਗ ਕੀਤੇ ਜਾਂਦੇ ਸਨ। ਇਹ ਪੁਰਾਤਨ ਸਮੇਂ ਬੜੇ ਪ੍ਰਚਲਿਤ ਹੁੰਦੇ ਸਨ ਉਹ ਸਾਂਗ ਕਰਨੇ। ਪਰ ਜਦੋਂ ਸਟੇਜ ਤੇ ਆਉਣਾ, ਬੇਨਤੀ ਸੁਣਿਓ, ਉਦੋਂ ਅਵਤਾਰ ਦੇ ਕੱਪੜੇ ਪਾ ਕੇ ਲਫ਼ਜ਼ ਉਹ ਬੋਲਣੇ, ਸਾਂਗ ਉਹ ਕਰਨਾ, ਤੇ ਪਿਆਰਿਓ ਜਦੋਂ ਸਟੇਜ ਤੋਂ ਥੱਲੇ ਉਤਰ ਜਾਣਾ, ਤੇ ਉਹ ਮਾੜੇ ਕਰਮ ਕਰਨੇ ਜਿਹੜੇ ਉਹਦੀ ਜ਼ਿੰਦਗੀ ਚ ਕਦੀ ਹੋਏ ਵੀ ਨਹੀਂ ਸਨ ਅਵਤਾਰ ਦੀ। ਮਹਾਰਾਜ ਕਹਿੰਦੇ ਦੇਖੋ ਪਤਾ ਨੀ ਕਿੰਨੀਆਂ ਕਹਾਣੀਆਂ ਚੱਲ ਪਈਆਂ। ਕੋਈ ਰਾਮ ਚੰਦਰ ਜੀ ਦੀ ਲੀਲਾ ਕਰ ਰਿਹਾ, ਕੋਈ ਕ੍ਰਿਸ਼ਨ ਜੀ ਦੀ ਲੀਲਾ ਕਰ ਰਿਹਾ, ਕੋਈ ਰਾਸ ਪਾ ਰਿਹਾ, ਕੋਈ ਸੱਚਮੁੱਚ ਕੇ ਸਤਵੰਤੇ ਜਿਹੜੇ ਲੋਕ ਹੋਏ ਨੇ ਉਹਨਾਂ ਦੇ ਸਾਂਗ ਉਤਾਰਿਆ। ਮਹਾਰਾਜ ਕਹਿੰਦੇ ਨੇ ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ, ਮੰਗਣ ਵਾਲੇ ਸਾਧੂ। ਮਹਾਰਾਜ ਕਹਿੰਦੇ ਨੇ ਨਾਚ ਪੈ ਕਰਦੇ ਨੇ, ਗਿੜ ਮੁੜ ਪੂਰੇ ਤਾਲ। ਗਿੜ ਮੁੜ ਦਾ ਅਰਥ ਹੁੰਦਾ ਘੁੰਮ ਘੁੰਮ ਕੇ ਫੇਰੀ ਲੈਣੀ, ਪੂਰੇ ਤਾਲ, ਇਹ ਤਾਲ ਪੂਰਦੇ ਪਏ ਨੇ। ਅਨੇਕਾਂ ਜਿਹੜੇ ਨੇ ਉਹਨਾਂ ਦੇ ਨਾਮ ਤੇ ਰਾਸ ਲੀਲਾ ਰਚਾਉਂਦੇ ਨੇ, ਤੇ ਸੱਚਮੁੱਚ ਉਹ ਪੈਸਾ ਕਮਾਉਣ ਦੀ ਖਾਤਰ, ਮੰਗਣ ਦੀ ਖਾਤਰ ਅਨੇਕਾਂ ਤਰ੍ਹਾਂ ਦੇ ਬਾਹਰ ਮੁਖੀ ਸਾਂਗ ਰਚਾ ਕੇ ਲੋਕਾਂ ਨੂੰ ਦਿਖਾ ਰਹੇ ਨੇ। ਬਾਜ਼ਾਰੀ ਬਾਜ਼ਾਰ ਮਹਿ, ਬਾਜ਼ਾਰੀ ਦਾ ਅਰਥ ਹੁੰਦਾ ਵਪਾਰੀ, ਬਿਜ਼ਨਸ ਕਰਨ ਵਾਲਾ। ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਧਰਮ ਦਾ ਕੀ ਸੰਬੰਧ, ਇਹ ਧਰਮ ਨਾਲ ਜੁੜੇ ਹੋਏ ਪਾਤਰਾਂ ਦੀ ਰੀਸ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਤਾਂ ਵਪਾਰੀ ਨੇ। ਪਰ ਮੈਂ ਬੇਨਤੀ ਕਰਾਂ ਪਿਆਰਿਓ, ਆਸਾਂ ਕੀ ਵਾਰ ਚ ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨੇ ਨਾ, ਇਹ ਇਕੱਲੇ ਉਹਨਾਂ ਲਈ ਨਹੀਂ, ਇਹ ਮੇਰਾ ਖਿਆਲ ਹੈ ਸਾਨੂੰ ਆਪਣੇ, ਮੈਂ ਆਪਣੀ ਗੱਲ ਕਰ ਰਿਹਾ, ਆਪਣੀ ਗਿਰਵਾਣ ਵਿੱਚ ਵੀ ਝਾਤੀ ਮਾਰ ਲੈਣੀ ਚਾਹੀਦੀ। ਕੀ ਧਰਮ ਅਸਥਾਨ ਇੱਕ ਬਾਜ਼ਾਰ ਤਾਂ ਨਹੀਂ ਬਣ ਗਿਆ? ਕੀ ਧਰਮ ਇੱਕ ਬਿਜ਼ਨਸ ਤਾਂ ਨਹੀਂ ਬਣ ਗਿਆ? ਸਤਿਗੁਰੂ ਕਹਿੰਦੇ ਦੇਖੋ ਵਪਾਰੀ ਲੋਕ ਆ ਗਏ, ਗੱਲ ਦੇ ਵਿੱਚ ਇਹਨਾਂ ਨੇ ਹਾਰ ਪਾ ਲਏ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਕਿਸੇ ਨੇ ਮੁਕਟ ਬੰਨ ਲਿਆ, ਕਿਸੇ ਨੇ ਬੰਸਰੀ ਪਕੜ ਲਈ, ਕਿਸੇ ਨੇ ਮੋਰ ਦਾ ਪੰਖ ਲਾ ਲਿਆ, ਕੋਈ ਵੇਦਾਂ ਦੀਆਂ ਗੱਲਾਂ ਕਰੀ ਜਾ ਰਿਹਾ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚ ਇਹ ਜੇ ਇਹ ਸਾਰੇ ਬਿਜ਼ਨਸਮੈਨ ਨੇ, ਵਪਾਰ ਕਰਨ ਵਾਲੇ ਵਪਾਰੀ ਨੇ, ਤੇ ਜਿੱਥੇ ਇਹਨਾਂ ਦਾ ਸੌਦਾ ਵਿਕਦਾ ਉੱਥੇ ਕਲਾ ਨਾਲ ਆਪਣਾ ਕੰਮ ਕਰਕੇ ਚਲੇ ਜਾਂਦੇ। ਬਾਜ਼ਾਰੀ ਬਾਜ਼ਾਰ ਮੈਂ, ਵਪਾਰੀ ਲੋਕ ਬਾਜ਼ਾਰ ਚਾਹੇ, ਤੇ ਸਤਿਗੁਰੂ ਕਹਿੰਦੇ ਨੇ ਆਏ ਕੱਢ ਹੈ ਬਾਜ਼ਾਰ, ਆ ਕੇ ਕੱਢ ਹੈ ਬਾਜ਼ਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਆਪਣੀ ਦੁਕਾਨ ਲਾ ਲਈ, ਆਪਣਾ ਬਾਜ਼ਾਰ ਲਾ ਲਿਆ, ਆਪਣਾ ਕੰਮ ਸ਼ੁਰੂ ਕਰ ਦਿੱਤਾ। ਬਾਜ਼ਾਰੀ ਬਾਜ਼ਾਰ ਮੈਂ, ਆਏ ਕੱਢ ਹੈ ਬਾਜ਼ਾਰ, ਗਾਵੇ ਰਾਜੇ ਰਾਣੀਆਂ। ਮੈਂ ਅਰਜ਼ ਕੀਤੀ ਜਿਵੇਂ ਲੂਣਾ ਦਾ ਪ੍ਰਸੰਗ, ਹਰੀਸ਼ਚੰਦ ਰਾਜੇ ਦਾ ਪ੍ਰਸੰਗ, ਇਸੇ ਤਰ੍ਹਾਂ ਦੇ ਪ੍ਰਸੰਗ ਸੁਣਾਉਂਦੇ ਪਏ ਨੇ। ਤੇ ਮਹਾਰਾਜ ਕਹਿੰਦੇ ਉਹਨਾਂ ਰਾਜੇ ਤੇ ਰਾਣੀਆਂ ਦੀਆਂ ਆਵਾਜ਼ਾਂ ਵਿੱਚ ਗਾ ਰਹੇ ਨੇ ਰਾਸ ਲੀਲਾ ਕਰਕੇ। ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਉਹਨਾਂ ਦੇ ਸਾਂਗ ਉਤਾਰਦੇ ਨੇ। ਆਲ ਪਤਾਲ ਦਾ ਅਰਥ ਅਲੂ ਊਲ ਜਲੂਲ, ਉਂਝ ਵੈਸੇ ਸ੍ਰੀਮਾਨ ਭਾਈ ਵੀਰ ਸਿੰਘ ਹੁਣਾਂ ਨੇ ਅਰਥ ਕੀਤੇ ਨੇ ਆਲ ਪਤਾਲ ਦੇ। ਕਹਿੰਦੇ ਨੇ ਆਲ ਦਾ ਅਰਥ ਆਕਾਸ਼ ਤੇ ਪਤਾਲ ਦਾ ਅਰਥ ਥੱਲੇ ਧਰਤੀ। ਕਹਿੰਦੇ ਜਿਵੇਂ ਆਕਾਸ਼ ਤੇ ਪਤਾਲ ਆਪਸ ਚ ਮਿਲਦੇ ਨਹੀਂ, ਕਹਿੰਦੇ ਝੂਠ ਇਹੋ ਜਿਹਾ ਬੋਲਦੇ ਨੇ ਜਿਹਨਾਂ ਦਾ ਸੰਬੰਧ ਹੀ ਕੋਈ। ਆਲ ਪਤਾਲ ਜੋ ਮੂੰਹ ਚ ਆਇਆ ਉਹ ਬੋਲੀ ਗਏ, ਤੇ ਸ਼ਰਧਾ ਵਾਲੇ ਸਿਰ ਹਲਾਈ ਜਾਂਦੇ ਨੇ। ਦੇਖੋ ਜੀ, ਸਿਰੇ ਦੀ ਗੱਲ ਕਰ ਦਿੱਤੀ, ਸੱਚੀ ਗੱਲ ਜੀ, ਕਮਾਲ ਕਰ ਦਿੱਤੀ। ਮਹਾਰਾਜ ਕਹਿੰਦੇ ਹੋ ਕੀ ਰਿਹਾ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ। ਇਹ ਸ਼ਬਦ ਹੈ ਇੱਕ ਮੁੰਦਾ, ਆ ਬੁੰਦੇ ਜਿਹਨੂੰ ਆਪਾਂ ਕਹਿੰਦੇ, ਲੱਖਾਂ ਟਕਿਆਂ ਦੇ ਜਿਹੜੇ ਮੁੰਦੜੇ ਨੇ, ਜਿਵੇਂ ਰਾਜੇ ਰਾਣੀਆਂ ਪਾਉਂਦੇ ਸਨ ਉਹ ਕੰਨ ਚ ਪਾਏ। ਪਰ ਫਿਰ ਬੇਨਤੀ ਸੁਣਿਓ, ਉਹ ਸਾਂਗ ਵਾਸਤੇ ਪਾਏ ਨੇ। ਰਾਣੀ ਦਾ ਸਾਂਗ ਕੀਤਾ, ਉਹਨੇ ਕੰਨ ਚ ਮੁੰਦਰਾਂ ਪਾਲੀਆਂ, ਕੱਪੜੇ ਉਹੋ ਜਿਹਾ ਪਾਣਗੇ। ਸਤਿਗੁਰੂ ਕਹਿੰਦੇ ਹੈ ਸਭ ਕੁਝ ਬਨੌਟੀ, ਲੱਖ ਟਕਿਆਂ ਦੇ ਮੁੰਦੜੇ ਨੇ, ਲੱਖਾਂ ਟਕਿਆਂ ਦੇ ਹਾਰ ਨੇ, ਉਹਨਾਂ ਦੀ ਰੀਸ ਕੀਤੀ ਜਾ ਰਹੀ ਹੈ, ਆਪਣੇ ਤਨ ਉੱਤੇ ਪਾਏ ਜਾ ਰਹੇ ਨੇ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਛਾਰ। ਜਿਸ ਤਨ ਉੱਤੇ ਇਹ ਗਹਿਣੇ ਪਾਈ ਬੈਠੇ, ਇਹ ਕੱਪੜੇ ਪਾਈ ਬੈਠੇ ਨੇ, ਤੇ ਜਿਸ ਤਨ ਦਾ ਢੌਂਗ ਰਚ ਕੇ ਇਹ ਲੋਕਾਂ ਨੂੰ ਕਹਾਣੀਆਂ ਪੈ ਸੁਣਾਉਂਦੇ ਨੇ, ਮਹਾਰਾਜ ਕਹਿੰਦੇ ਨੇ ਇਸ ਸਰੀਰ ਨੇ ਸੜ ਕੇ ਇੱਕ ਦਿਨ ਮਿੱਟੀ ਹੋ ਜਾਣਾ, ਖਾਕ ਹੋ ਜਾਣਾ। ਇਸ ਸਰੀਰ ਨੂੰ ਲੈ ਕੇ ਪਰਮਾਤਮਾ ਦੀ ਖੇਡ ਨਹੀਂ ਕਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary।

रैण कै वण जारिया मित्रा, तन चोबन शो चित, हर का नाम ना चित ही वण जारिया मित्रा, बद्दा छुट्टा है जित, हर का नाम ना चित प्राणी, बिकल भया संग माया, धन सियों रता जोबन मस्ता, अहला जन्म गवाया, धर्म सेती वापार न कीतो, कर्म न कीतो मित, कहो नानक तीजै पहरै प्राणी, धन जोबन सो चित, धर्म सेती वापार न कीतो, कर्म न कीतो मित, कहो नानक तीजै पहरै प्राणी, तन जोबन सो चित। वाहिगुरु जी का खालसा, वाहिगुरु जी की फतेह। परम सन्मान योग जुग हो जुग अटल, साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी भर रहे हो। सतगुरु गुरु नानक साहिब महाराज सतगुरां दे पहरियां दे सरलेख थले जो बाणी है इस दी विचार आरंभ कीती है। भावें हजूर ने इस जीव नूं बणजारा मित्र कह के संबोधन कीता, बणजारिया मित्रा शब्द दी वरतों कीती, पर एक गल के रूहानी उपदेश किसे समय किसे प्रति किसे थां ते होवे पर ओ सर्वकाली ते सर्वदेशी ही रहिंदा है, किसे प्रथाए भावें होवे। इसे करके असीं बचन सतगुरां दे पढ़ने आ, प्रथाए साखी महापुरख बोलदे सांझी सरल जहान है कि सारे संसार वास्ते ओ सर्ब सांझा ही उपदेश है। इस विच गुरु नानक साहिब जी दे अमृत बचन दो पहरियां दी विचार आपां कल तक कर चुके हां। तीसरे पहर दा पाठ आप जी ने सरवण कीता है। आओ सतगुरु गुरु नानक साहिब महाराज कृपा करन आप विच वर्त के हजूर अपने इना अमृत बचना दी विचार आप ही करा लैन। आप जितने सतगुरु जी दे चरण शरण विच सुभाए मान हो, कोई रसना विरवी वांझी ना रहे, प्यार अदब सहित उच्चारण करो जी सतनाम श्री वाहे गुरु जी, फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत बाणी विच सतगुरां ने बाणी आई किवें, बाणी दा असर की है, ते जिहड़ा इंसान इस बाणी नूं अपनी जिंदगी विच कमाना शुरू करदा है उस दे जीवन विच कितनी कु वड्डी तब्दीली है। जिवें असीं सतगुरु दे बचन पढ़ने आ, अमृत बाणी तत् वखाणी ज्ञान ध्यान विच आई, गुरमुख आखी गुरमुख जाति सुरती करम त्याई, ये जो सतगुरां दी अमृत बाणी है। हजूर ने फरमाया
ਕਿ ਇਸ ਤਰ੍ਹਾਂ ਨਹੀਂ ਕਿ ਬੌਧਿਕ ਗਿਆਨ ਇਕੱਠਾ ਕਰਕੇ ਜਾਂ ਬਹੁਤ ਸਾਰੇ ਗ੍ਰੰਥਾਂ ਦਾ ਮੁਤਾਲਿਆ ਕਰਕੇ ਪਠਨ ਪਾਠਨ ਕਰਕੇ ਤੇ ਉਹ ਸਭ ਕੁਝ ਇਕੱਠਾ ਕਰਕੇ ਤੇ ਛੰਦਾਬੰਦੀ ਵਿੱਚ ਰਚਨਾ ਕਰ ਦਿੱਤੀ। ਨਹੀਂ, ਮਹਾਰਾਜ ਜੀ ਦੇ ਬਚਨ ਨੇ ਅੰਮ੍ਰਿਤ ਬਾਣੀ ਤੱਤ ਵਿਖਾਣੀ। ਤੱਤ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ, ਵਾਹਿਗੁਰੂ ਜੀ ਦਾ ਵਖਿਆਨ ਕਰਦੀ ਹੈ। ਪਰ ਆਈ ਕਿਵੇਂ? ਇਹ ਜਿਹੜਾ ਗਿਆਨ ਹੈ ਇਹ ਰੂਹਾਨੀ ਗਿਆਨ ਹੈ, ਗਿਆਨ ਧਿਆਨ ਵਿੱਚ ਆਈ ਪਿਆਰਿਓ, ਉਸ ਪਰਮੇਸ਼ਵਰ ਦੇ ਨਾਮ ਵਿੱਚ ਜੋ ਧਿਆਨ ਜੋੜਿਆ ਉਸ ਅਨੁਭਵ ਦੇ ਵਿੱਚੋਂ ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਸੇ ਹੀ ਬਾਣੀ ਵਿੱਚ ਪਹਿਲਾ ਪਹਿਰ ਜੋ ਇਨਸਾਨ ਦੀ ਜ਼ਿੰਦਗੀ ਦਾ ਹੈ, ਅਸੀਂ ਰੋਜ਼ ਜਿਹੜੀ ਕਥਾ ਇੱਕ ਦਿਨ ਪਹਿਲਾਂ ਕੀਤੀ ਹੁੰਦੀ ਹੈ ਉਸ ਨੂੰ ਸੰਖੇਪ ਜਿਹਾ ਵਿਚਾਰ ਰਹੇ ਹਾਂ ਕਿ ਜ਼ਿੰਦਗੀ ਦਾ ਪਹਿਲਾ ਪਹਿਰ ਜੀਵ ਦਾ ਕਹਿ ਲਵੋ, ਉਹ ਮਾਤਾ ਦੇ ਉਦਰ ਵਿੱਚ ਬਤੀਤ ਹੋਇਆ ਹੈ। ਉਸ ਦਿਨ ਮੈਂ ਆਪ ਜੀ ਨੂੰ ਬੇਨਤੀ ਕੀਤੀ ਵੀ ਜੋ ਰੂਹਾਨੀਅਤ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਉਹ ਜਦੋਂ ਸਰੀਰਕ ਤੌਰ ਤੇ ਗੱਲ ਕਰਨਗੇ ਤਾਂ ਵੀ ਜੀਵ ਆਤਮਾ ਦੀ ਹੈ, ਤੇ ਪਹਿਲੇ ਪਹਿਰ ਵਿੱਚ ਉਸ ਪਰਮਾਤਮਾ ਦੇ ਹੁਕਮ ਰਾਹੀਂ ਹੀ, ਤੇ ਆਪ ਨੂੰ ਅਰਜ਼ ਕੀਤੀ ਸੀ ਹੁਕਮ ਦਾ ਅਰਥ ਬਾਹਰ ਮੁਖੀ ਆਰਡਰ ਨਹੀਂ, ਕੇਵਲ ਉਸ ਪ੍ਰਭੂ ਦੀ ਆਪਣੀ ਜਿਹੜੀ ਦੈਵੀ ਇੱਛਾ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਜੀਵ ਮਾਤਾ ਦੇ ਉਦਰ ਵਿੱਚ ਨਿਵਾਸ ਕਰਦਾ ਹੈ, ਜੁੜਿਆ ਹੋਇਆ ਉਸ ਨਾਲ। ਭਾਵੇਂ ਇਸ ਦੇ ਸਰੀਰ ਦੀ ਬਣਤਰ ਵੇਲੇ ਇਹ ਉਰਦ ਮੁਖੀ ਹੈ, ਪਰ ਉੱਥੇ ਪਰਮਾਤਮਾ ਦਾ ਚਿੰਤਨ, ਉਸ ਦੀ ਬੰਦਗੀ ਜਾਂ ਲਗਾਤਾਰ ਇਸ ਦੀ ਲਿਵ, ਇਸ ਦਾ ਧਿਆਨ ਉਸ ਵਿੱਚ ਹੀ ਜੁੜਿਆ ਹੈ। ਕੱਲ ਸਤਿਗੁਰਾਂ ਨੇ ਬਚਨ ਕੀਤਾ, ਪਹਿਲਾਂ ਤਾਂ ਇਹ ਸੀ ਪਹਿਲਾ ਪਹਿਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਦੇ ਵਿਲਾਗਾ, ਨਾ ਮਿਰਚਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰ ਹੈ ਹੁਕਮ ਭਇਆ ਗਰਭਾਸ। ਪਹਿਲਾ ਪਹਿਰ। ਉਹ ਦੂਸਰਾ ਪਹਿਰ ਕਿ ਜਿਹੜਾ ਧਿਆਨ, ਜਿਹੜੀ ਸੁਰਤ, ਜਿਹੜੀ ਲਿਵਲੀਨਤਾ ਪਹਿਲੇ ਪਹਿਰ ਦੇ ਵਿੱਚ ਸੀ, ਸੱਚ ਇਵੇਂ ਉਹ ਦੂਸਰੇ ਪਹਿਰ ਦੇ ਅੰਦਰ ਧਿਆਨ ਦਾ ਰੁੱਖ ਜਿਹੜਾ ਉਹ ਚੇਂਜ ਹੋ ਗਿਆ। ਧਿਆਨ ਤਾਂ ਹੁਣ ਵੀ ਹੈ, ਪਰ ਉਹ ਜਿਹੜਾ ਚਿੱਤ ਹੈ, ਉਹਦਾ ਧਿਆਨ ਹੈ, ਉਹਦਾ ਰੁੱਖ ਚੇਂਜ ਹੋ ਗਿਆ, ਉਹਦਾ ਵੇਗ ਦੂਸਰੇ ਪਾਸੇ ਚੱਲ ਪਿਆ। ਉਹ ਕੀ ਸੀ ਜੀ? ਉਹ ਸਾਹਿਬ ਨੇ ਫਰਮਾਇਆ ਦੂਜੇ ਪਹਿਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੇ ਰਾਤ ਦੇ ਵਪਾਰੀਆਂ ਵਣਜ ਕਰਨ ਆਏ ਜੀਵ, ਆ ਜਦੋਂ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੋਇਆ ਉਹ ਇਹ ਹੋ ਗਿਆ ਵਿਸਰ ਗਿਆ ਧਿਆਨ। ਫਿਰ ਬੇਨਤੀ ਸੁਣਿਓ, ਜਿਹੜਾ ਧਿਆਨ, ਜਿਹੜੀ ਲਿਵ, ਜਿਹੜਾ ਟਿਕਾ, ਜਿਹੜੀ ਨਿਰੰਤਰਤਾ ਮਾਤਾ ਦੇ ਉਧਰ ਵਿੱਚ ਸੀ, ਸੱਚ ਇਹ ਵੇ ਕਿ ਉਹ ਧਿਆਨ ਜਿਹੜਾ ਹੈ ਉਹ ਵਿਸਰ ਗਿਆ, ਤੇ ਉਹਦੇ ਵਿਸਰਨ ਵਿੱਚ ਬਾਹਰ ਮੁਖੀ ਪਰਿਵਾਰ ਨੇ ਵੀ ਯੋਗਦਾਨ ਪਾਇਆ। ਅੱਗੇ ਸਤਿਗੁਰਾਂ ਨੇ ਫਰਮਾਇਆ

ਮਾਂ ਕਹਿੰਦੀ ਇਹ ਮੇਰਾ ਪੁੱਤਰ, ਇਹ ਮੇਰਾ ਬੱਚਾ। ਪਰ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ, ਚੇਤ, ਚੇਤ ਦਾ ਅਰਥ ਯਾਦ ਕਰ, ਅਚੇਤ ਜਿਹੜਾ ਅਚੇਤ ਹੈ ਯਾਦ ਨਹੀਂ ਕਰ ਰਿਹਾ, ਚੇਤ ਅਚੇਤ ਮੂੜ ਮਨ ਮੇਰੇ, ਹੇ ਮੇਰੇ ਮੂਰਖ ਮਨ, ਇਹ ਸਾਨੂੰ ਉਪਦੇਸ਼ ਦੇ ਰਿਹਾ। ਮੇਰੀ ਬੇਨਤੀ ਹੈ, ਇਹ ਨਹੀਂ ਕਿ ਮਹਾਰਾਜ ਜੀ ਲਈ ਅਸੀਂ ਚਲੋ ਅਰਥਾਂ ਕਰਾਂਗੇ, ਵਿਆਕਰਨ ਅਨੁਸਾਰ ਕਰਾਂਗੇ, ਮੂੜ ਮਨ ਮੇਰੇ ਮਹਾਰਾਜ ਕਹਿ ਰਹੇ ਆ। ਪਰ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਬਹੁਤ ਜ਼ਿਆਦਾ ਬਾਣੀ ਦਾ ਹਿੱਸਾ ਸਤਿਗੁਰਾਂ ਨੇ ਉੱਤਮ ਪੁਰਖ ਵਿੱਚ ਉਚਾਰਨ ਕੀਤਾ ਹੈ, ਪਰ ਉਸਦਾ ਉਪਦੇਸ਼ ਸਾਰੀ ਮਾਨਵਤਾ ਵਾਸਤੇ ਹੈ। ਜਿਉਂ ਸ਼ਬਦ ਮੂੜ ਮਨ ਮੇਰੇ ਸਤਿਗੁਰੂ ਉਪਦੇਸ਼ ਦੇ ਰਹੇ। ਇੱਕ ਵਾਰ ਇਹ ਵੀ ਅਰਜ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਜਿਵੇਂ ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ। ਹੁਣ ਇਹ ਉਪਦੇਸ਼ ਜਿਹੜੇ ਨੇ, ਜਿਵੇਂ ਇੱਕ ਪਾਠ ਅਸੀਂ ਕਰਨੇ ਆ ਗੁਰੂ ਰਾਮਦਾਸ ਜੀ ਦਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਜਾਂ ਅਸੀਂ ਪਾਠ ਰੋਜ਼ ਕਰਨੇ ਆ, ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਇਆ। ਮੇਰੇ ਕਹਿਣ ਤੋਂ ਮੁਰਾਦ, ਜਿਹੜੇ ਉੱਤਮ ਪੁਰਖ ਵਿੱਚ ਵੀ ਸਤਿਗੁਰਾਂ ਨੇ ਨਿਮਰਤਾ ਸੰਯੁਗਤ ਬਚਨ ਉਚਾਰਨ ਕੀਤੇ ਨੇ, ਵਿਆਕਰਨ ਅਨੁਸਾਰ ਅਸੀਂ ਅਰਥ ਉਸਤਰੀ ਕਰਾਂਗੇ, ਪਰ ਸੱਚ ਇਹ ਵੇ ਉਹ ਸਤਿਗੁਰੂ ਸਾਡੇ ਮਨ ਨੂੰ ਉਪਦੇਸ਼ ਦਿੰਦੇ ਪਏ ਆ। ਇੱਥੇ ਸਾਹਿਬ ਕਹਿ ਰਹੇ ਨੇ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੱਚ ਤੇਰਾ। ਜਿਸ ਪੁੱਤਰ ਨੂੰ, ਜਿਸ ਬੱਚੇ ਨੂੰ ਤੂੰ ਕਹਿ ਰਿਹਾ ਮੇਰਾ, ਉਹਦਾ ਧਿਆਨ ਹਟਾ ਦਿੱਤਾ ਤੂੰ ਇਬਾਦਤ ਵੱਲੋਂ, ਉਹ ਮੂਰਖ ਮਣਾ, ਅੰਤ ਨੂੰ ਉਹ ਤੇਰਾ ਨਹੀਂ। ਕਿਉਂ ਨੀ ਤੂੰ ਯਾਦ ਕਰਦਾ ਜਿਨ ਰਚ ਰਚਿਆ, ਤਿਸੈ ਨਾ ਜਾਣੇ। ਜਿਸ ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਇਹ ਢਾਂਚਾ ਬਣਾ ਦਿੱਤਾ, ਤੂੰ ਉਸ ਨੂੰ ਤੂੰ ਯਾਦ ਨਹੀਂ ਕੀਤਾ। ਮਹਾਰਾਜ ਕਹਿੰਦੇ ਮਨ ਭੀਤਰ ਧਰ ਗਿਆਨ, ਆਪਣੇ ਮਨ ਦੇ ਵਿੱਚ ਇਸ ਗਿਆਨ ਨੂੰ, ਇਸ ਸੋਝੀ ਨੂੰ ਕਾਇਮ ਰੱਖ, ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਰਚਨਾ ਕੀਤੀ ਹੈ, ਤੂੰ ਰਚਨ ਵਾਲੇ ਨੂੰ ਕਿਉਂ ਭੁੱਲ ਗਿਆ। ਇੱਥੇ ਆਪਾਂ ਕੱਲ ਸਮਾਪਤੀ ਕੀਤੀ ਸੀ, ਮੈਂ ਥੋੜੀ ਜਿਹੀ ਬੇਨਤੀ ਕਰਕੇ, ਕਿਉਂਕਿ ਅਗਲੇ ਪਹਿਰ ਸੰਬੰਧੀ ਵਿਚਾਰ ਕਰਨੀ ਹੈ, ਕਿਉਂਕਿ ਗੁਰਬਾਣੀ ਅਨੁਸਾਰ ਤੇ ਉਂਝ ਸੰਸਾਰੀ ਤੌਰ ਤੇ ਵੀ ਢੁਕਦਾ ਹੈ। ਅਕਸਰ ਬੰਦਾ ਜਦੋਂ ਕੋਈ ਚੀਜ਼ ਵਸਤੂ ਪ੍ਰਾਪਤ ਹੋ ਜਾਂਦੀ ਹੈ, ਉਹ ਵਸਤੂ ਨੂੰ ਚੰਬੜ ਜਾਂਦਾ ਹੈ, ਪਰ ਜਿਹਨੇ ਦਿੱਤੀ ਹੈ ਉਹਨੂੰ ਭੁਲਾ ਦਿੰਦਾ ਹੈ। ਥੋੜਾ ਜਿਹਾ ਨੂੰ ਸਤਿਗੁਰੂ ਦੀ ਬਾਣੀ ਚ ਦੇਖੀਏ, ਕੀਤੇ ਕਹੋ ਮੇਰਾ ਸਮਾਨੇ, ਕੀਤਾ ਕੋ ਜਿਹੜਾ ਕੀਤਾ ਗਿਆ, ਮੇਰਾ ਦਾ ਅਰਥ ਸੁਮੇਰ ਪਹਾੜ, ਜਿਹੜੀ ਚੀਜ਼ ਬਣੀ ਹੈ ਕੋਈ ਦਾਤ ਵੀ ਹੋਵੇ, ਸਤਿਗੁਰੂ ਸਮਤ ਦੇ ਰਹੇ, ਭਾਵੇਂ ਉਹ ਗੱਡੀ ਹੈ, ਭਾਵੇਂ ਘਰ ਹੈ, ਭਾਵੇਂ ਵਿਦਿਆ ਹੈ, ਭਾਵੇਂ ਪਰਿਵਾਰ, ਕੋਈ ਵੀ ਜੋ ਪਰਮਾਤਮਾ ਨੇ ਕੀਤਾ, ਉਸ ਕੀਤੀ ਹੋਈ ਚੀਜ਼ ਨੂੰ ਬੰਦਾ ਪਹਾੜ ਦੀ ਤਰ੍ਹਾਂ ਸਮਝਦਾ। ਪਰ ਕਰਨਹਾਰ ਤ੍ਰਿਣ ਜਾਣੈ, ਜਿਸ ਕਰਤੇ ਨੇ ਪੈਦਾ ਕੀਤੀ, ਗੁਰਮੁਖ ਸੱਚ ਇਹ ਵੇ ਕਰਨ ਵਾਲੇ ਨੂੰ ਤੀਲੇ ਦੇ ਤੁਲ ਜਾਣਦਾ, ਤਿਣਕੇ ਦੇ ਤੁਲ, ਤੇ ਜਿਹੜੀ ਚੀਜ਼ ਮਿਲੀ ਹੈ ਉਹਨੂੰ ਇਸ ਤਰ੍ਹਾਂ ਸਮਝਦਾ ਬੜਾ ਵੱਡਾ ਪਹਾੜ ਹੈ ਜਿਹਨੇ ਰਚਿਆ ਹੈ। ਇਹਨੂੰ ਸਤਿਗੁਰਾਂ ਨੇ ਬਾਣੀ ਚ ਫਰਮਾਇਆ ਕਿ ਜਿਸ ਨੇ ਰਚਿਆ ਉਹਨੂੰ ਤੂੰ ਯਾਦ ਨਹੀਂ ਕਰ ਰਿਹਾ। ਹਜ਼ੂਰ ਫਰਮਾ ਰਹੇ ਨੇ ਕਿ ਜਿਨ ਰਚ ਰਚਿਆ ਤਿਸੈ ਨਾ ਜਾਣੈ, ਮਨ ਭੀਤਰ ਧਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ ਵਿਸਰ ਗਿਆ ਧਿਆਨ। ਇਹ ਸੀ ਜੀ, ਇਉਂ ਸਮਝੋ ਮਾਂ ਦਾ ਦੁੱਧ ਪੀਣ ਤੋਂ ਲੈ ਕੇ 15-16 ਸਾਲ ਤੱਕ ਆ ਜੀ, ਕਿਸ਼ੋਰ ਅਵਸਥਾ ਤੱਕ ਆ ਜੀ, ਹੁਣ ਜ਼ਿੰਦਗੀ ਦਾ ਤੀਜਾ ਪੈਰ ਸ਼ੁਰੂ ਹੋਇਆ। ਸਤਿਗੁਰਾਂ ਨੇ ਤੀਜਾ ਪੈਰ ਜਿਹੜਾ ਹੈ ਇਹ ਭਰ ਜੋਬਨ ਦਾ ਹੈ। ਸਤਿਗੁਰਾਂ ਨੇ ਫਰਮਾਇਆ ਤੀਜਾ ਪਹਿਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਜ਼ਿੰਦਗੀ ਦਾ ਤੀਜਾ ਪੈਰ ਸ਼ੁਰੂ ਹੋਇਆ। ਉਹ ਰਾਤ ਦੇ ਵਪਾਰੀ ਆ ਉਹ ਮਿੱਤਰਾ, ਤੇ ਕੀ ਹੋਇਆ, ਧਨ ਜੋਬਨ ਸਿਉ ਚਿੱਤ। ਹੁਣ ਇਸ ਨੁਕਤੇ ਨੂੰ ਥੋੜਾ ਜਿਹਾ ਆਪ ਜੀ ਫਿਰ ਸੁਣਿਓ, ਇੱਥੇ ਬਹੁਤ ਬਰੀਕ ਗੱਲ ਕੀਤੀ, ਧਨ ਜੋਬਨ ਸਿਉ ਚਿੱਤ, ਕਿਉਂਕਿ ਪਹਿਲੇ ਪੈਰ ਦੀ ਚਿਤਵਨੀ ਜਿਹੜੀ ਹੈ ਤੀਜੇ ਪੈਰ ਚ ਕੀ ਬਣ ਗਈ। ਪਹਿਲੇ ਪੈਰ ਸੀ ਉਰਦ ਧਿਆਨ ਲਈ ਵਿਲਾਗਾ, ਪਹਿਲੇ ਪੈਰ ਵਿੱਚ ਚਿੰਤਨ ਸੀ ਪਾਰ ਬ੍ਰਹਮ ਪਰਮੇਸ਼ਵਰ ਦਾ, ਹੁਣ ਇੱਥੇ

0: याद फिर मैं रिपीट करांगा कि चित्त शब्द इतना बारीक है कि भावे इंसान को तन नहीं किसी रूप की प्राप्ति भी नहीं पर अंतर जड़ी चिंतन की धारा चलती पी चेता चलता पे हर वेले जा जवानी का चेता हुंदा ते जा पैसे का चेता हुंदा। इस नूं थोड़ी जी फिर बेनती सुनियो तीजा पैर है रहण कै बन जा रहा मित्रा धन जूबन शिव चित चित विच गया हर वेले चित पैसे वल हर वाले चित माया वल हर वेले चित जवानी वल तन जोबन शिव चित ते साहब ने अगे फरमाया हर का नाम ना चित ही हरी दे नाम नू नहीं चेते करदा बन जा रहा मित्रा बद्दा छुट्टा है जित जेड़ी तू चिंतन रोज कर रहे हैं बारो ते नहीं दिसदा पर ए चिंतन ने तेरे अंदर नू जंजीरा पा के चकड़ लिया क्योंकि तेरे ख्यालां नू तेरे चित नू इना घुट के बन लिया कि परमात्मा का नाम तेन चेते आउंदा ही आ जिहड़ा धन जोगन सो चित है ना याद रखियो इहदा संबंध ही ऐसा है कि शरीर किते भी बैठा होवे चिंतन अंदर चली जा रहा है। यह चित वाली कहानी की है इस नू थोड़ा जिहा क्योंकि गुरु ग्रंथ साहिब जी की बाणी ने जिथे मन दी आत्मा दी जीव आत्मा दी पच्ची प्रकृतियां दी पंजा तत्तां दी पंजा तत्तां दे पंजा गुणां दी पंजा कर्म इंद्रियां दी पंजा ज्ञान इंद्रियां दी गल कीती उत्थे सतगुरां ने गुरु ग्रंथ साहिब दी बाणी च सरम खंड दे विच हजूर ने अंतःकरण दा जिक्र कीता है जिस नूं आपां अंतःकरण कहिंदे आ ना चुतिष्ट है जिन्हों कहने अंतःकरण अंतःकरण उस विच चार शब्द ने तिथ है घड़ी है सुरत मत मन बुद्ध चार ने हुण जदों असीं इहदी व्याख्या करने सुरत मत मन बुद्ध आम तौर ते असीं बुद्धि नूं ते मत नूं एक अर्थ च लैने आ मत ते बुद्धि इको ही है ना असीं वरतने सामर्थ्यो दयाल जां बुद्धि शब्द क्योंकि जिहड़ी बुद्धि भी है ਇਹ ਵੀ ਸਰੀਰ ਦੇ ਢਲਣ ਦੇ ਨਾਲ ਨਾਲ ਇਹ ਕਈ ਪੜਾਵਾਂ ਵਿੱਚੋਂ ਨਿਕਲਦੀ ਹੈ ਜੇ ਸਰੀਰ ਇੱਕ ਸਾਰ ਨਹੀਂ ਰਹਿੰਦਾ ਬੁੱਧੀ ਥੋੜਾ ਇੱਕ ਸਾਰ ਰਹਿੰਦੀ ਬੁੱਧੀ ਵੀ ਜਿਹੜੀ ਉਹ ਪੜਾ ਦਰ ਪੜਾ ਜਿਹੜੀ ਉਹ ਚੇਂਜ ਹੁੰਦੀ ਜਾਂਦੀ ਜਿਵੇਂ ਗੁਰੂ ਗ੍ਰੰਥ ਸਾਹਿਬ ਚ ਆਪ ਦੇਖੋਗੇ ਇੱਕ ਬੁੱਧੀ ਦਾ ਪੜਾ ਇਹ ਵਿੱਚ ਜਿਹੜਾ ਬਾਲ ਅਵਸਥਾ ਹੈ ਪਰ ਉਹ ਬਾਲ ਬੁੱਧੀ ਵੀ ਪਰਮਾਰਥ ਵਿੱਚ ਬੜੀ ਵੱਡੀ ਸਹਾਇਕ ਰਹਿੰਦੀ ਜੇ ਬੰਦੇ ਦੀ ਉਹ ਵੀ ਬੁੱਧੀ ਰਹੇ ਤਾਂ ਧੰਨੇ ਸੇਵਿਆ ਬਾਲ ਬੁੱਧ ਦੇਖੋ ਸ਼ਬਦ ਬਾਲ ਬੁੱਧ ਹੈ ਹੁਣ ਉਹਦੀ ਬਾਲ ਬੁੱਧੀ ਹੈ ਉੱਥੇ ਬਾਲ ਬੁੱਧੀ ਦਾ ਅਰਥ ਨਾ ਕੋਈ ਉਹਨੂੰ ਮੈਲ ਨਾ ਕੋਈ ਉਹਦਾ ਕਿਸੇ ਨਾਲ ਵੈਰ ਜੇ ਕਹਿ ਦਿੱਤਾ ਸੱਤ ਬਚਨ ਕਰ ਲਿਆ ਉਹਨੇ ਬਾਲ ਬੁੱਧੀ ਦੂਸਰਾ ਇਹ ਬੁੱਧੀ ਜਦੋਂ ਵਿਕਸਿਤ ਹੁੰਦੀ ਆ ਤੀਜੇ ਪੈਰ ਚ ਤੇ ਆ ਕੇ ਤੇ ਪੁੱਛੋ ਕੁਝ ਨਹੀਂ ਅੰਗ ਬੁੱਧ ਬਣ ਜਾਂਦੀ ਪਿਆਰਿਓ ਅੰਗ ਬੁੱਧ ਬਣਦੀ ਹੈ ਇੱਥੋਂ ਤੱਕ ਇਸੇ ਹੀ ਨਾਲ ਜਦੋਂ ਅੰਗ ਬੁੱਧ ਬਣਦੀ ਹੈ ਇਹਦਾ ਇੱਕ ਪੜਾ ਹੋਰ ਨਿਕਲਿਆ ਕਿਸ਼ੋਰ ਅਵਸਥਾ ਵਿੱਚ ਉਦੋਂ ਚੰਚਲ ਬੁੱਧ ਬਾਲ ਬੁੱਧ ਚੰਚਲ ਬੁੱਧ ਮੈਂ ਸ਼ਬਦ ਵਰਤਿਆ ਅੰਗ ਬੁੱਧ ਜਿਹਦੇ ਉੱਤੇ ਰੱਬ ਤਰਸ ਕਰਦਾ ਹੈ ਨਾ ਉਹਨੂੰ ਕਿਰਪਾ ਕਰਕੇ ਵਿਵੇਕ ਬੁੱਧੀ ਦੇ ਦਿੰਦਾ ਹੈ ਦੇਖੋ ਇਹ ਪੜਾ ਦਰ ਪੜਾ ਨੇ ਵਿਦਾਂਤ ਵਿੱਚ ਸ਼ਬਦ ਵਰਤਦੇ ਸਨ ਆਤਮ ਵਿਸ਼ੈਣੀ ਬੁੱਧੀ ਇਹ ਵਰਤਿਆ ਜਾਂਦਾ ਸੀ ਪਰ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਦੇਖਦੇ ਹਾਂ ਬਾਲ ਬੁੱਧ ਚੰਚਲ ਚਪਲ ਬੁੱਧ ਕਾ ਖੇਲ ਅੰਗ ਬੁੱਧ ਨਾ ਬੋਹਿਤੇ ਸਤਿਗੁਰਾਂ ਨੇ ਸ਼ਬਦ ਵਰਤਿਆ ਤੇ ਇੱਥੋਂ ਤੱਕ ਗੁਰੂ ਸਾਹਿਬ ਤਾਂ ਵਿਵੇਕ ਬੁੱਧੀ ਦੀ ਜਾਚਨਾ ਜਿਵੇਂ ਨਾਮ ਦੀ ਜਾਚਨਾ ਇਸ ਤਰ੍ਹਾਂ ਉਹਦੀ ਵੀ ਜਾਚਨਾ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਸੋ ਬੇਨਤੀ ਸੁਣਿਓ ਮੈਂ ਲਫ਼ਜ਼ ਚਿੱਤ ਵੱਲ ਥੋੜਾ ਜਿਹਾ ਕਿਉਂਕਿ ਸਾਰੀ ਗੱਲ ਗੁਰੂ ਜੀ ਕਹਿੰਦੇ ਜਵਾਨੀ ਚ ਅੰਦਰ ਚਿੰਤਨ ਕਾਹਦਾ ਚੜ ਰਿਹਾ ਕਿਹੜੀ ਧਾਰਾ ਬੰਦੇ ਦੇ ਅੰਦਰ ਸੁੱਤਿਆਂ ਜਾਗਦਿਆਂ ਬੈਠਦਿਆਂ ਨਿਰੰਤਰ ਇੱਕੋ ਉਹ ਜਪਣ ਦੀ ਲੋੜ ਨਹੀਂ ਉਹ ਚੇਤੇ ਵੀ ਚੱਲ ਰਹੀ ਮੈਂ ਅਰਜ਼ ਕਰਾਂਗਾ ਸੁਰਤ ਮਤ ਮਨ ਤੇ ਬੁੱਧ ਉਂਝ ਚੁਤਿਸ਼ਟੇ ਨੂੰ ਆਪਾਂ ਕਹਿੰਦੇ ਹਾਂ ਮਨ ਬੁੱਧ ਚਿੱਤ ਤੇ ਹੰਕਾਰ ਅੰਤਕਰਨ ਮਨ ਬੁੱਧ ਚਿੱਤ ਤੇ ਹੰਕਾਰ ਸ੍ਰੀਮਾਨ ਇਹ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਸ਼ਰਮਖੰਡ ਦੇ ਅਰਥ ਕੀਤੇ ਨਾ ਉਹਨਾਂ ਨੇ ਗੁਰਮਤ ਦਾ ਅੰਤਕਰਨ ਇਸ ਤੁਕ ਨੂੰ ਮੰਨਿਆ, ਉਹਨਾਂ ਨੇ ਸੁਰਤ ਨੂੰ ਚਿੱਤ ਨਾਲ ਤੁਲਨਾ ਦਿੱਤੀ ਹੈ। ਜਵਾਬ ਹੈ ਮਨ ਬੁੱਧ ਚਿੱਤ, ਸੁਰਤ ਨੂੰ ਚਿੱਤ ਵੱਲ ਲਿਜਾ ਰਹੇ ਨੇ ਤੇ ਮਤ ਨੂੰ ਮਮਤਲ ਵੱਲ, ਮਮਤਵ ਮੇਰਾ। ਫਿਰ ਬੇਨਤੀ, ਮਮਤਵ ਆਂਗ ਜਿਹਨੂੰ ਕਹਿੰਦੇ ਆ, ਮਨ ਬੁੱਧ ਚਿੱਤ ਹੰਕਾਰ, ਉਹ ਮਤ ਨੂੰ ਮਮਤਵ ਦੇ ਅਰਥ ਕਰਦੇ ਨੇ, ਜਿਹੜਾ ਸੁਰਤ ਹੈ ਉਹਨੂੰ ਚਿੱਤ ਵੱਲ ਕਰਦੇ ਆ। ਅੱਗੇ ਜਿਹੜੇ ਸ਼ਬਦ ਦੋ ਨੇ ਮਨ ਤੇ ਬੁੱਧੀ, ਮਨ ਤੇ ਬੁੱਧੀ। ਹੁਣ ਥੋੜੀ ਜਿਹੀ ਮੇਰੀ ਇੱਕ ਬੇਨਤੀ ਫਿਰ ਸੁਣਿਓ, ਇਹਨੂੰ ਥੋੜਾ ਜਿਹਾ ਆਪਾਂ ਹੋਰ ਸਰਲ ਕਰ ਲਈਏ। ਉਂਝ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਅੱਜ ਜੇ ਕਿਸੇ ਨੇ ਵਿਦਾਂਤ ਦੇ ਗ੍ਰੰਥਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਬਰੀਕ ਵਿਸ਼ੇ ਜਿਹੜੇ ਨੇ, ਇਕੱਲੇ ਵਿਸ਼ੇ ਕਹਿਣ ਮਾਤਰ ਨਹੀਂ, ਜੋ ਸਾਡੇ ਤਨ ਨਾਲ ਸੰਬੰਧਿਤ ਨੇ, ਜੇ ਕਿਸੇ ਨੇ ਇਸ ਮਨੋਵਿਗਿਆਨ ਨੂੰ ਪੜ੍ਹਨਾ ਹੈ ਤੇ ਮੇਰੀ ਅਰਜ਼ ਹੈ ਕਿ ਡਾਕਟਰ ਨੇਕੀ ਦੀ ਕਿਤਾਬ ਗੁਰਮਤ ਮਨੋਵਿਗਿਆਨ ਜ਼ਿੰਦਗੀ ਵਿੱਚ ਜ਼ਰੂਰ ਉਹ ਪੜ੍ਹੇ, ਉਹਨੂੰ ਪਤਾ ਲੱਗੇਗਾ ਸਾਰੀ ਗੱਲ ਹੈ ਕੀ। ਹੁਣ ਮਨ ਬੁੱਧ ਤੇ ਚਿੱਤ, ਮਨ ਤਾਂ ਸਿਰਫ ਇੱਕ ਫੁਰਨੇ ਪੈਦਾ ਕਰਦਾ ਹੈ ਨਾ, ਖਿਆਲ ਕਹਿ ਲਓ ਫੁਰਨਾ ਕਹਿ ਲਓ, ਤੇ ਜਿਹੜੀ ਬੁੱਧੀ ਹੈ ਉਸ ਖਿਆਲ ਦੀ ਨਿਗਰਾਨੀ ਕਰਦੀ ਹੈ। ਫਿਰ ਬੇਨਤੀ ਹੈ, ਕਿਉਂਕਿ ਅੱਜ ਇਹ ਧਨ ਜੋਬਨ ਨਾਲ ਚਿੱਤ ਜੁੜ ਗਿਆ। ਪਿਆਰਿਓ, ਜਦੋਂ ਅੰਦਰ ਦਾ ਚਿੱਤ ਕਿਤੇ ਹੋਰ ਜੁੜਿਆ ਹੋਵੇ ਤੇ ਮੂੰਹ ਜੋ ਮਰਜ਼ੀ ਬੋਲੀ ਜਾਂ ਗੱਲ ਬਣਦੀ ਨੀ ਛੇਤੀ। ਫਿਰ ਅੱਜ ਸੁਣੋ, ਮੂੰਹ ਦਾ, ਮਨ ਦਾ ਤੇ ਚਿੱਤ ਦਾ ਇੱਕ ਲਾਈਨ ਵਿੱਚ, ਇੱਕ ਇੱਕ ਕਤਾਰ ਵਿੱਚ ਹੋਣਾ ਅਤ ਲਾਜ਼ਮੀ ਹੈ। ਜੇ ਮੂੰਹ ਕੁਛ ਕਹਿੰਦਾ, ਚਿੱਤ ਕੁਝ ਕਹਿੰਦਾ ਤੇ ਗੱਲ ਬਣਦੀ ਕੋਈ ਨੀ। ਹੁਣ ਇੱਥੇ ਚਿੰਤਨ ਕੀ ਚੱਲ ਰਿਹਾ? ਤੀਜੇ ਪੈਰ ਚ ਜਿੱਥੇ ਬੰਦਾ ਬੈਠਾ ਉੱਥੇ ਚਿੰਤਨ, ਜਾਂ ਪੈਸੇ ਦਾ, ਜਾਂ ਜਵਾਨੀ ਦਾ, ਜਾਂ ਵਾਸ਼ਨਾ। ਜਾਂ ਮੈਂ ਅਰਜ਼ ਕਰਾਂਗਾ, ਮਨ ਸਿਰਫ ਫੁਰਨਾ ਹੈ, ਖਿਆਲ ਹੈ, ਤੇ ਬੁੱਧੀ ਉਸ ਖਿਆਲ ਦੀ ਨਿਗਰਾਨੀ ਕਰਦੀ ਹੈ। ਜਿਵੇਂ ਚੰਗਾ ਅਫਸਰ, ਮੈਂ ਭਾਰਤ ਚ ਇਸ ਤਰ੍ਹਾਂ ਉਦਾਹਰਣ ਦੇਣਾ, ਇੱਕ ਬੰਦਾ ਇੱਕ ਵਾਰੀ ਇੱਥੇ ਵੀ ਦਿੱਤੀ, ਕਲਰਕ ਕੋਈ ਫਾਈਲ ਸਾਈਨ ਕਰ ਰਿਹਾ, ਉਹ ਬੇਈਮਾਨ ਹੈ, ਕਰਪਟ ਹੈ, ਤੇ ਜਿਹੜੀ ਫਾਈਲ ਤਿਆਰ ਕਰਕੇ ਉਹਨੇ ਅੱਗੇ ਭੇਜਣੀ ਹੈ, ਉਹਨੇ ਅਫਸਰ ਆਪਣੇ ਤੋਂ ਵੱਡੇ ਨੂੰ ਵੀ ਆਪਣੇ ਨਾਲ ਗੰਢ ਲਿਆ। ਫਿਰ ਉਹ ਜਿਹੜਾ ਅਫਸਰ ਹੈ ਨਾ ਜੀ, ਉਹ ਕੋਈ ਵੀ ਬਰੀਕੀ ਨਾਲ ਪੜਚੋਲ ਨਹੀਂ ਕਰਦਾ, ਉਹਨੂੰ ਪਤਾ ਵੀ ਕਲਰਕ ਨੇ ਇੰਨਾ ਕੁਝ ਮੇਰਾ ਪ੍ਰਬੰਧ ਕਰ ਦਿੱਤਾ, ਉਹ ਅੱਖਾਂ ਮੀਟ ਕੇ ਸਾਈਨ ਕਰਦਾ। ਤੇ ਜੇ ਆਫੀਸਰ ਜਾਂ ਉੱਪਰ ਵਾਲਾ ਜਿਹੜਾ ਉੱਚੇ ਰੁਤਬੇ ਵਾਲਾ ਹੈ, ਉਹ ਇਮਾਨਦਾਰ ਹੋਵੇ, ਉਹ ਕਹੇਗਾ ਰੋਕ, ਮੈਂ ਇਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਮੈਂ ਸਾਈਨ ਕਰਾਂਗਾ, ਮੈਂ ਘਰ ਲੈ ਜਾਂਗਾ, ਇਹਨੂੰ ਪੜਾਂਗਾ। ਪਿਆਰਿਓ, ਜਦੋਂ ਬੁੱਧੀ ਭ੍ਰਿਸ਼ਟ ਹੋ ਜਾਏ ਨਾ, ਇਹ ਫਿਰ ਮਨ ਨਾਲ ਸਮਝੌਤੀਆਂ ਕਰ ਲੈਂਦੀ। ਜਦੋਂ ਬੁੱਧੀ ਅਕਲੀ ਮਾਰੀ ਗਈ, ਜਦੋਂ ਮਤ ਮਲੀਨ ਹੋ ਜਾਏ, ਬੁੱਧੀ ਮਲੀਨ ਹੋ ਜਾਏ, ਜੋ ਮਨ ਕਰੇਗਾ ਇਹਨੇ ਬਸ ਅੱਖਾਂ ਮੀਟ ਕੇ ਮਨ ਦੇ ਪਿੱਛੇ ਚੱਲਣਾ। ਤੇ ਜੇ ਬੁੱਧੀ ਨਿਰਮਲ ਹੋਵੇ, ਮਤ ਨਿਰਮਲ ਹੋਵੇ, ਉੱਤੇ ਗੁਰੂ ਦਾ ਸ਼ਬਦ ਹੋਵੇ, ਸੱਚ ਇਵੇਂ ਮਤ ਉਹ ਸ਼ਕਤੀ ਹੈ ਜਿਹੜੀ ਮਨ ਦੇ ਖਨ ਫੁਰਨੇ ਨੂੰ ਕਰਮ ਬਣ ਹੀ ਨਹੀਂ ਦਿੰਦੀ। ਪਰ ਜੇ ਮੈਲੀ ਹੋ ਗਈ ਫਿਰ ਤੇ ਕਰਮ ਬਣੇਗਾ ਨਾ ਜੀ। ਮੈਂ ਇਸ ਕਰਕੇ ਇੱਕ ਵਾਰੀ ਆਪ ਨੂੰ ਅਰਜ਼ ਕੀਤੀ ਸੀ, ਇਮਾਰਤ ਦਾ ਬਚਨ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ, ਲੇਲੇ ਕੋ ਚੁੰਗੈ ਨਿਤ ਭੇਡ। ਉਦਾਹਰਨ ਤਾਂ ਬਾਹਰ ਦਿੱਤੀ ਨਾ ਜੀ, ਭੇਡ ਦਾ ਲੇਲਾ ਹੁੰਦਾ, ਬੱਕਰੀ ਦਾ ਮੇਮਣਾ ਹੁੰਦਾ, ਆਪਾਂ ਜਿਹੜੇ ਪੁਰਾਣੇ ਸ਼ਬਦ ਵਰਤ ਰਹੇ। ਚਾਹੀਦਾ ਤੇ ਇਹ ਵੇ ਕਿ ਜਿਹੜਾ ਲੇਲਾ ਹੈ ਉਹ ਭੇਡ ਪਿੱਛੇ ਜਾਏ, ਭੇਡ ਨੂੰ ਚੁੰਗੈ, ਪਰ ਉਲਟੀ ਖੇਡ ਹੋ ਗਈ। ਇੱਥੇ ਭੇਡ ਜਿਹੜੀ ਉਹ ਲੇਲੇ ਨੂੰ ਚੁੰਗਦੀ ਪਈ ਹੈ। ਇਹਦਾ ਭਾਵ ਇਹ ਵੇ ਕਿ ਜਿਹੜੀ ਮਤ ਹੈ ਵਾਹਿਗੁਰੂ ਜੀ, ਉਹ ਮਨ ਦੇ ਪਿੱਛੇ ਤੁਰੀ ਬੈਠੀ ਹੈ। ਫਿਰ ਅਰਜ਼ ਕਰਾਂਗਾ ਕਿ ਮਤ ਚੰਗੀ ਹੋਵੇ ਉਹ ਨਿਗਰਾਨੀ ਕਰੇਗੀ। ਹੁਣ ਜਿਹੜਾ ਚਿੱਤ ਹੈ ਉਹ ਅਸਲ ਚ ਉਹਦੇ ਵਿੱਚ ਨਿਰੰਤਰ ਹੀ ਚਿੰਤਨ ਚੱਲਦਾ ਪਿਆ ਹੈ, ਨਿਰੰਤਰ ਚਿੰਤਨ ਚੱਲ ਰਿਹਾ ਹੈ। ਕੋਈ ਐਸਾ ਵੇਲਾ ਨਹੀਂ ਜਦੋਂ ਚਿੰਤਨ ਨਾ ਚੱਲੇ। ਪਿਆਰਿਓ, ਜੇ ਮਨ ਮੈਲਾ ਹੈ, ਬੁੱਧੀ ਮੈਲੀ ਹੈ, ਚਿੱਤ ਦਾ ਨਿਰਮਲ ਹੋਣਾ ਬਹੁਤ ਮੁਸ਼ਕਲ ਹੈ, ਚਿੱਤ ਮਲੀਨ ਹੀ ਰਹੇਗਾ। ਇੱਥੇ ਸਤਿਗੁਰਾਂ ਨੇ ਫਰਮਾਇਆ ਕਿ ਜਦੋਂ ਤੀਜਾ ਪੈਰ ਆਇਆ, ਇੰਨਾ ਅੰਦਰ ਮੈਲਾ ਹੋ ਗਿਆ, ਇੱਕ ਧਨ ਤੇ ਦੂਜਾ ਪੈਸਾ, ਇਹ ਵਾਹਿਗੁਰੂ ਜਵਾਨੀ ਇਹਦੇ ਵਿੱਚ ਹੀ ਖਚਤ ਹੈ, ਇਹਦੇ ਚਿੱਤ ਵਿੱਚ ਨਿਰੰਤਰ ਇਹ ਹੀ ਚੱਲਦਾ ਪਿਆ ਹੈ। ਥੋੜਾ ਜਿਹਾ ਆਓ ਅਸੀਂ ਬਾਣੀ ਚੋਂ ਦੇਖੀਏ। ਵੈਸੇ ਤਾਂ ਜਵਾਨੀ ਪਰਮਾਤਮਾ ਦੀ ਦਿੱਤੀ ਹੋਈ ਇੱਕ ਦਾਤ ਹੈ ਪਿਆਰਿਓ, ਮੈਂ ਦੋਨੋਂ ਪੱਖਾਂ ਬਚਪਨ ਦਾ ਖੁਆਰੀ ਵਾਲਾ ਪੱਖ ਵੀ ਅਸਾਂ ਵੇਖਿਆ ਸੀ ਤੇ ਜਿਨ੍ਹਾਂ ਨੇ ਬਚਪਨ ਚ ਕਮਾਇਆ ਉਹਨਾਂ ਦਾ ਜ਼ਿਕਰ ਵੀ ਕੀਤਾ ਸੀ। ਅੱਜ ਵੀ ਦੋਨੋਂ ਪੱਖ ਨੇ। ਇੱਕ ਪੱਖ ਹੋਵੇ ਜਦੋਂ ਬੰਦੇ ਕੋਲ ਜੂਵਨ ਹੁੰਦਾ, ਜਵਾਨੀ ਹੁੰਦੀ, ਪੈਸਾ ਹੁੰਦਾ, ਇਹ ਦੋ ਚੀਜ਼ਾਂ ਬੰਦੇ ਕੋਲੋਂ ਨਾ, ਹੰਕਾਰ ਤੋਂ ਬਚਣਾ ਬਹੁਤ ਮੁਸ਼ਕਲ ਹੈ। ਇੱਕ ਪੈਸਾ, ਇੱਕ ਜਵਾਨੀ, ਤਾਕਤ ਤੇ ਪੈਸਾ, ਦੋਨੋਂ ਚੀਜ਼ਾਂ ਜਦੋਂ ਬੰਦਾ ਫਿਰ ਇਹਦੇ ਨਸ਼ੇ ਵਿੱਚ ਡੁੱਬਦਾ, ਜਵਾਨੀ ਤੇ ਪੈਸੇ ਦੇ ਨਸ਼ੇ ਵਿੱਚ, ਕਈ ਵਾਰੀ ਉਹਦੇ ਰਿਜ਼ਲਟ ਕਹਿ ਲਓ ਜਾਂ ਉਹਦਾ ਫਲ ਜਾਂ ਉਹਦਾ ਜਿਹੜਾ ਅਖੀਰ ਤੇ ਨਿਕਲਦਾ, ਸਿੱਟਾ ਨਿਕਲਦਾ, ਉਹਦਾ ਜਿਹੜਾ ਬੋਲ ਬਹਿੰਦਾ ਉਹ ਇੰਨਾ ਕੁ ਖਤਰਨਾਕ ਹੁੰਦਾ ਹੈ ਕਿ ਇਸ ਵਿੱਚ ਖੱਜ ਤੋਂ ਬੰਦਿਆਂ ਦੀ ਪੱਤ ਵੀ ਰੁਲਦੀ ਦੇਖੀ ਹੈ। ਫਿਰ ਅਰਜ ਆਪਾਂ ਸਾਰੇ ਬਚਨ ਬਾਣੀ ਚ ਲਾਂਗੇ ਕਿ ਜੋਬਨ ਜਵਾਨੀ ਇੱਕ ਹੜ ਦੀ ਤਰ੍ਹਾਂ ਹੈ। ਥੋੜਾ ਜਿਹਾ ਫਿਰ ਬੇਨਤੀ, ਜੇ ਤਾਂ ਹੜ ਨੂੰ ਮਾਰ ਲੈ ਕੋਈ ਬੰਨ, ਪਾਣੀ ਰੋਕ ਲੈ, ਕੋਈ ਡੈਮ ਬਣ ਜਾਏ, ਉਹੀ ਪਾਣੀ ਝੀਲ ਬਣਿਆ, ਡੈਮ ਦੇ ਵਿੱਚ ਰੁਕਿਆ ਹੋਇਆ, ਕਿੰਨੇ ਕਿੰਨੇ ਸਾਲ ਲੋਕਾਂ ਨੂੰ ਜ਼ਿੰਦਗੀ ਦਿੰਦਾ ਹੈ, ਤੇ ਜੇ ਪਿਆਰੇ ਆਪ ਮੁਹਾਰਾ ਚੱਲ ਪਏ ਨਾ, ਉਹੀ ਪਾਣੀ ਜਿਹੜਾ ਤਬਾਹੀਆਂ ਕਰ ਦਿੰਦਾ। ਸੱਚੀ ਮੁੱਚੀ ਜਵਾਨੀ ਇੱਕ ਬਹੁਤ ਵੱਡਾ ਹੜ ਹੈ। ਗੁਰੂ ਦੀ ਮੱਤ, ਗੁਰਮਤ ਜਿਹੜੀ ਇਹਨੂੰ ਰੋਕਦੀ ਹੈ, ਸਹੀ ਤਰੀਕੇ ਨਾਲ ਵਰਤਣ ਦਾ ਵੱਲ ਦੱਸਦੀ ਹੈ, ਤੇ ਜੇ ਇਹ ਨਾ ਰੁਕੇ ਇਹ ਤਬਾਹੀ ਵੀ ਬਹੁਤ ਜ਼ਿਆਦਾ ਕਰਦਾ ਹੈ। ਸਤਿਗੁਰਾਂ ਨੇ ਬਾਣੀ ਚ ਉਪਦੇਸ਼ ਦੇਣ ਲਈ ਇਸ ਜੋਬਨ ਨੂੰ, ਇਸ ਪੈਸੇ ਨੂੰ ਜਿਹਦੇ ਵਿੱਚ ਚਿੰਤਨ ਲਗਾਤਾਰ ਚੱਲ ਰਹੇ, ਇਹ ਸਾਨੂੰ ਸਮਝਾਇਆ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਅਸੀਂ ਬਚਨ ਲੈਂਦੇ ਹਾਂ। ਇੱਕ ਤਾਂ ਸਤਿਗੁਰਾਂ ਜੀ ਦਾ ਬਚਨ ਹੈ ਕਿ ਹਜ਼ੂਰ ਐਮਨਾਬਾਦ ਗਏ, ਸਾਰੇ ਅਸੀਂ ਸ਼ਬਦ ਪੜ੍ਹਦੇ ਹਾਂ। ਇਹ ਉਂਝ ਸਾਡੀ ਸ਼ਬਦਾਵਲੀ ਚ ਚੜਿਆ ਹੋਇਆ ਬਾਬਰ ਬਾਣੀ, ਬਾਬਰ ਬਾਣੀ ਦਾ ਸ਼ਬਦ, ਇਉਂ ਕਹਿ ਲਓ ਬਾਬਰ ਦੇ ਹਮਲੇ ਨਾਲ ਸੰਬੰਧਿਤ। ਆ ਜਦੋਂ ਚਿੱਤ ਵਿੱਚ ਧਨ ਤੇ ਜੋਬਨ ਹੋਵੇ, ਫਿਰ ਅਰਜ ਕਹਿ ਜਵਾਨੀ ਪੈਸਾ ਦੋਨੋਂ ਹੋਣ ਨਾ, ਜਿਹੜਾ ਪਰਮਾਰਥ ਨੂੰ ਕਮਾਉਂਦਾ ਉਹ ਬੰਦਾ ਤਾਂ ਟਿਕ ਜਾਊਗਾ, ਵਾਹਿਗੁਰੂ ਅੱਗੇ ਅਰਦਾਸ ਕਰੂਗਾ। ਜਿਸ ਬੰਦੇ ਕੋਲ ਚਾਰ ਪੈਸੇ ਆ ਜਾਣ ਨਾ, ਉਹਨੂੰ ਰਾਤ ਨੀਂਦ ਨਹੀਂ ਜੇ ਪੈਂਦੀ ਜਿੰਨੀ ਦੇਰ ਤੱਕ ਸਮਾਜ ਚ ਦੱਸ ਨਾ ਲੈ ਮੇਰੇ ਪੱਲੇ ਕੁਝ ਕਹੇ ਦੇ। ਫਿਰ ਅਰਜ ਸੁਣਿਓ, ਇਹਨੂੰ ਥੋੜਾ ਸਮਝਣ ਲਈ ਇੱਕ ਉਦਾਹਰਨ ਦਿੰਦੇ ਹਾਂ। ਟਾਲਸਟਾਏ ਦੀਆਂ ਕਹਾਣੀਆਂ ਬੜੀਆਂ ਸਿੱਖਿਆਦਾਇਕ ਨੇ ਜੀ। ਚਲੋ ਆਪਾਂ ਕਹਾਣੀ ਦਾ ਤੱਤ ਭਾਵ ਲੈਣਾ ਹੈ ਤੇ ਗੱਲ ਸਮਝਾਉਣ ਵਾਸਤੇ ਉਹਦੀ ਕਾਰ ਰਸ ਨਹੀਂ ਹੁੰਦਾ। ਕਹਿੰਦੇ ਇੱਕ ਕਿਸਾਨ ਸੀ, ਖੇਤੀ ਕਰਨ ਵਾਲਾ। ਉਹ ਬੰਦਾ ਬੜਾ ਸਬਰ ਸੰਤੋਖ ਵਾਲਾ। ਉਹਨੇ ਸਵੇਰੇ ਆਪਣੇ ਬਲਦ ਲੈ ਜਾਣੇ, ਢੱਗੇ ਬੈਲ ਲੈ ਜਾਣੇ, ਹਲ ਵਾਹਣਾ, ਐ ਚਿਹਰੇ ਤੇ ਉਹਦੇ ਖੇੜਾ ਰਹਿਣਾ। ਕਹਿੰਦੇ ਜਿਹੜਾ ਸ਼ੈਤਾਨ ਅਬਲੀਸ ਹੈ ਨਾ, ਸ਼ੈਤਾਨਾਂ ਦੇ ਵੀ ਨਾਂ ਨੇ, ਅਬਲੀਸ ਨੇ ਕੀ ਕੀਤਾ, ਉਹਨੇ ਜਿਹੜਾ ਆਪਣੇ ਤੋਂ ਅੱਗੇ ਸ਼ੈਤਾਨ ਸੀ ਝੂਟਾ। ਮੇਰੀ ਫਿਰ ਬੇਨਤੀ ਸੁਣਿਓ, ਮੈਂ ਕਹਾਣੀ ਕਹਿ ਰਿਹਾ ਵਾਂ, ਮੈਂ ਉਸ ਕਰਕੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਵੀ ਕਈ ਵਾਰੀ ਮਨ ਚ ਹੁੰਦਾ ਵੀ ਇਹ ਕਿਉਂ ਪੜਿਆ, ਕਿੱਥੋਂ ਪੜਿਆ। ਉਹਨੇ ਅਬਲੀਸ ਨੂੰ ਕਿਹਾ, ਅਬਲੀਸ ਨੇ ਆਪਣੇ ਜਿਹੜਾ ਅੱਗੇ ਸ਼ੈਤਾਨ ਝੂਟਾ ਉਹਨੂੰ ਕਿਹਾ ਵੀ ਆਹ ਬੰਦਾ ਇੰਨਾ ਟਿਕਿਆ ਹੋਇਆ, ਇਹ ਬੰਦਾ ਬੜਾ ਆਰਾਮ ਨਾਲ ਹਲ ਵਾਹੁੰਦਾ, ਆਪਣੇ ਘਰ ਨੂੰ ਪਾਲਦਾ, ਕੀ ਤੂੰ ਇਸ ਬੰਦੇ ਦੀ ਬੁੱਧੀ ਨੂੰ ਭ੍ਰਿਸ਼ਟ ਕਰਕੇ ਕੁਰਾਏ ਪਾ ਸਕਣਾ। ਬਸ ਇਹ ਕਹਾਣੀ ਬਹੁਤ ਕੁਝ ਦੱਸ ਜਾਏਗੀ ਕਿ ਇਸ ਨੂੰ ਕੁਰਾਏ ਪਾ ਸਕਣਾ। ਉਹ ਕਹਿੰਦਾ ਜੀ ਬਿਲਕੁਲ। ਕਹਿੰਦਾ ਇਹ ਬੰਦਾ ਵਿਚਲਿਤ ਹੋ ਜਾਏ, ਇਹਦੇ ਅੰਦਰ ਦੀ ਜਿਹੜੀ ਠੰਡ ਸ਼ਾਂਤੀ ਹੈ, ਕੀ ਤੂੰ ਇਹਨੂੰ ਖੋ ਸਕਣਾ। ਉਹਨੇ ਕਿਹਾ ਜੀ ਮੈਂ ਯਤਨ ਕਰਾਂਗਾ, ਮੈਨੂੰ ਯਕੀਨ ਹੈ ਕਿ ਮੈਂ ਕਰ ਸਕਣਾ। ਉਹਨੇ ਕੀ ਕੀਤਾ ਜੀ, ਜਿੱਥੇ ਉਹ ਹਲ ਵਾਹ ਰਿਹਾ ਸੀ ਉਹ ਸ਼ੈਤਾਨ ਉੱਥੇ ਚਲਾ ਗਿਆ। ਉਹ ਜ਼ਿਮੀਂਦਾਰ ਨੇ ਕੀ ਕੀਤਾ, ਕਿਸਾਨ ਨੇ ਜੀ, ਆਪਣੇ ਕੋਟ ਦੇ ਵਿੱਚ ਨਾ ਰੋਟੀ ਲਪੇਟ ਕੇ ਪੂਣੇ ਚ, ਪਹਿਲਾਂ ਪੂਣੇ ਚ ਰੋਟੀ ਬੰਨਦੇ ਆ ਕਿਹੜੇ ਡੱਬੇ ਸਨ ਜੀ, ਉਹਨੇ ਪੂਣੇ ਚ ਰੋਟੀ ਲਪੇਟ ਕੇ ਆਪਣੀ ਕੋਟ ਦੀ ਜੇਬ ਦੇ ਵਿੱਚ ਨਾ ਝਾੜੀਆਂ ਦੇ ਵਿੱਚ ਰੱਖੀ ਸੀ ਲੁਕਾ ਕੇ। ਉਹ ਸ਼ੈਤਾਨ ਨੇ ਕੀ ਕੀਤਾ, ਪਹਿਲਾਂ ਇਹਦਾ ਕੋਟ ਪਕੜਿਆ, ਉਸ ਕੋਟ ਦੇ ਵਿੱਚੋਂ ਜਿਹੜੀ ਰੋਟੀ ਸੀ ਪੂਣੇ ਚ ਬੱਜੀ, ਉਹਨੇ ਖਾਣੀ ਸੀ, ਉਹ ਰੋਟੀ ਉਦੋਂ ਉਹਨੇ ਚੁਰਾ ਲਈ। ਇਹ ਬੰਦਾ ਹਲ ਵਾਹੀ ਜਾ ਰਿਹਾ, ਜਦੋਂ ਦੁਪਹਿਰ ਇਹਨੇ ਯੋਤਰਾ ਲਾ ਲਿਆ, ਪੁਰਾਣਾ ਸ਼ਬਦ ਯੋਤਰਾ ਲਾਉਣਾ, ਯੋਤਰਾ ਲਾ ਲਿਆ ਚੰਗੀ ਤਰ੍ਹਾਂ ਤੇ ਵਾਪਸ ਆਇਆ, ਇਹਨੇ ਆ ਕੇ ਕੋਟ ਵਿੱਚੋਂ ਰੋਟੀ ਕੱਢਣ ਲੱਗਾ, ਰੋਟੀ ਉੱਤੇ ਖਾਏ ਨੀ। ਉਹਨੇ ਖੱਬੇ ਸੱਜੇ ਦੇਖਿਆ, ਸ਼ੈਤਾਨ ਦੇਖ ਰਿਹਾ ਸੀ ਕਿ ਆਖਰ ਬੰਦਾ ਥੱਕ ਚੁੱਕਾ ਹੈ, ਇਹ ਇੰਨਾ ਸਮਾਂ ਧੋਪੇ ਨਹੀਂ ਹੈ, ਜਦੋਂ ਇਹਨੂੰ ਭੁੱਖ ਲੱਗੇਗੀ ਇਹ ਅੰਦਰੋਂ ਵਿਚਲਿਤ ਹੋਵੇਗਾ, ਅੰਦਰੋਂ ਬੋਲ ਕਬੂਲ ਕਰੇਗਾ, ਕੁਛ ਨਾ ਕੁਛ ਇਹ ਬੋਲੇਗਾ। ਉਸ ਵਕਤ ਉਹਨੇ ਕੀ ਕੀਤਾ ਜੀ, ਰੋਟੀ ਮਿਲੀ ਨਹੀਂ, ਉਹ ਬੜਾ ਬੰਦਾ ਸਬਰ ਵਾਲਾ ਸੀ, ਉਹਨੇ ਕੀ ਕੀਤਾ ਜੀ, ਕੋਲ ਪਾਣੀ ਵਗਦਾ ਸੀ ਨਿਰਮਲ, ਉੱਥੇ ਗਿਆ ਜੀ, ਉਹਨੇ 5-7 ਬੁੱਕ ਭਰ ਕੇ ਪਾਣੀ ਦੇ ਪੀਤੇ, ਰੁੱਖ ਦੀ ਛਾਵੇਂ ਬਹਿ ਗਿਆ। ਉਹਦੇ ਮਨ ਚ ਆਇਆ ਚਲੋ ਪਤਾ ਨੀ ਘਰੋਂ ਨਾ ਭੁੱਲ ਗਿਆ ਹੋਣਾ, ਪਰ ਇਹ ਵੀ ਕਹਿੰਦਾ ਮੈਂ ਰੱਖੀ, ਆਰਾਮ ਨਾਲ ਰੁੱਖ ਥੱਲੇ ਬੈਠਾ। ਉਦੋਂ ਬਾਅਦ ਜਦੋਂ ਸੂਰਜ ਢਲਿਆ ਉਹਨੇ ਦੁਬਾਰਾ ਹਲ ਜੋ ਲਿਆ, ਕਈ ਵਾਰੀ ਦੋ ਦੋ ਵਾਰੀ ਹਲ ਜੋਂਦੇ ਸਾਂ। ਜਿਹੜਾ ਅਬਲੀਸ ਹੈ ਉਸਨੇ ਸ਼ੈਤਾਨ ਨੂੰ ਕਿਹਾ ਆਪਣੇ ਤੋਂ ਛੋਟੇ ਨੂੰ, ਕਹਿੰਦਾ ਤੂੰ ਤਾਂ ਕਹਿੰਦਾ ਸੀ ਬੰਦੇ ਨੂੰ ਮੈਂ ਕੁਰਾਏ ਪਾ ਸਕਣਾ, ਪਰ ਤੇਰੇ ਤੋਂ ਕੁਛ ਨੀ ਬਣਿਆ, ਤੇ ਜੇ ਤੂੰ ਇਹਨੂੰ ਕੁਰਾਏ ਨਾ ਪਾਇਆ ਤੇ ਤੈਨੂੰ ਹੋਲੀ ਵਾਟਰ ਦੇ ਵਿੱਚ ਨਵਾ ਦੇਣਾ, ਕਿਉਂਕਿ ਸ਼ੈਤਾਨ ਨੂੰ ਤੈਨੂੰ ਪਵਿੱਤਰ ਪਾਣੀ ਚ ਨਵਾਵਾਂਗਾ। ਉਹਨੇ ਕਿਹਾ ਜੀ ਮੈਨੂੰ ਇੱਕ ਮੌਕਾ ਹੋਰ ਦਿਓ। ਇਹ ਫਿਰ ਸ਼ੈਤਾਨ ਨੇ ਕੀ ਕੀਤਾ, ਇਹ ਉਸ ਕਿਸਾਨ ਦੇ ਕੋਲ ਨੌਕਰ ਬਣ ਕੇ ਚਲਾ ਗਿਆ, ਕਹਿੰਦਾ ਜੀ ਮੈਨੂੰ ਕੰਮ ਤੇ ਰੱਖ ਲਓਗੇ, ਮੈਂ ਸਿਰਫ ਰੋਟੀ ਪਾਣੀ ਲੈਣਾ, ਕੋਈ ਕੱਪੜਾ ਦੇ ਦਿਓ, ਮੈਂ ਤੁਹਾਡਾ ਸਬਰ ਸੰਤੋਖ ਵੇਖ ਕੇ, ਤੁਹਾਡੇ ਗੁਣ ਦੇਖ ਕੇ ਤੁਹਾਡੇ ਨਾਲ ਨੌਕਰੀ ਕਰਨੀ ਚਾਹੁੰਦਾ। ਉਹਨੇ ਜੀ ਨੌਕਰ ਰੱਖ ਲਿਆ। ਉਸ ਸ਼ੈਤਾਨ ਨੇ ਕਿਹਾ ਕਿਸਾਨ ਨੂੰ ਵੀ ਐਦਕੀ ਨਾ ਆਪਾਂ ਫਸਲ ਜਿਹੜੀ ਏ ਇਹ ਸਾਰੀ ਮੈਰਾ ਪੈਲੀ ਚ ਕਣਕ ਬੀਜਣੀ ਹੈ। ਮੈਰਾ ਆਪਾਂ ਸਮਝਦੇ ਹਾਂ ਨਾ ਉੱਚੀ ਪੈਲੀ, ਕਿ ਜਿਹੜੀ ਮੈਰਾ ਪੈਲੀ ਹੈ ਨਾ ਉੱਚੀ ਕਣਕ ਉਹਦੇ ਚ ਬੀਜਣੀ। ਉਹਨੇ ਕਿਹਾ ਨੌਕਰ ਬੜਾ ਚੰਗਾ ਹੈ, ਸੂਝਵਾਨ, ਇਹਦੀ ਮੰਨ ਲਈ। ਉਹਨੇ ਮੈਰੀ ਪੈਲੀ ਵਿੱਚ ਜਿਹੜੀ ਉੱਚੀ ਪੈਲੀ ਸੀ ਜੀ ਉਹਦੇ ਵਿੱਚ ਕਣਕ ਚਾ ਬੀਜੀ, ਕਣਕ ਨਿਕਲੀ ਬੜੀ ਜ਼ਿਆਦਾ, ਮੀਂਹ ਪਏ ਉਸ ਸਾਲ ਬੜੇ, ਜਿੰਨੀ ਨਿਵਾਣ ਪੈਲੀ ਸੀ ਸਾਰੀ ਡੁੱਬ ਗਈ, ਨੀਵੀਆਂ ਫਸਲਾਂ ਗਲ ਗਈਆਂ ਡੁੱਬ ਗਈਆਂ। ਇਹਨੇ ਕਿਹਾ ਸੀ ਨਾ ਨਾ ਨੀਵੀਂ ਨੀ ਬੁੱਝਣੀ, ਨਿਆਈ ਨੀ ਉੱਚੀ। ਮਹਿਰਾ ਪੈਲੀ ਇੰਨਾ ਬੋਲ ਵੱਜਾ ਤੇ ਉਹਨੂੰ ਭਰੋਸਾ ਆ ਗਿਆ ਵੀ ਨੌਕਰ ਬੜਾ ਚੰਗਾ ਹੈ। ਅਗਲਾ ਸਾਲ ਆਇਆ, ਉਹਨੇ ਕਿਹਾ ਮਾਲਕ ਨੂੰ ਇੱਕ ਕੰਮ ਕਰੀਏ, ਆਪਾਂ ਐਤਕੀ ਆਪਾਂ ਮਹਿਰਾ ਪੈਲੀ ਚ ਬੀਜ ਨੀ ਬੀਜਣਾ, ਐਤਕੀ ਨੀਵੀਂ ਚ ਬੀਜਣਾ। ਉਹਨੂੰ ਭਰੋਸਾ ਹੋ ਗਿਆ। ਉਹਨੇ ਕਿਹਾ ਜੀ ਬਿਲਕੁਲ ਠੀਕ, ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਵਾ ਕਿ ਪੈਸਾ ਤਾਕਤ ਜਦੋਂ ਆਉਂਦੀ ਹੈ ਉਦੋਂ ਚੁਗਿਰਦਾ ਉਹੋ ਜਿਹਾ ਲੋਕਾਂ ਦਾ ਬਣ ਜਾਂਦਾ ਜਿਹੜੇ ਬੰਦੇ ਦੀ ਬੁੱਧੀ ਨੂੰ ਗਾਲ ਕੇ ਰੱਖ ਦਿੰਦੇ ਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਦੁਕਾਨ ਇੱਕੋ ਹੀ ਹੈ, ਉਸੇ ਦੁਕਾਨ ਤੋਂ ਸੁਹਾਗਣ ਨੂੰ ਜਦੋਂ ਵਿਆਹ ਕੀਤਾ ਜਾਂਦਾ ਸ਼ਿੰਗਾਰ ਉਹਦਾ ਲੈ ਕੇ ਆਉਂਦੇ ਆ, ਵੰਗਾਂ ਦਾ, ਉਹਦੇ ਰੰਗ ਰੋਗਣ ਦਾ, ਉਹਦੇ ਗਹਿਣਿਆਂ ਦਾ, ਇਹ ਉਦਾਹਰਣ ਦਾ ਇੱਕ ਪੱਖ ਲਈਦਾ ਹੁੰਦਾ ਜੀ। ਉਹ ਕਹਿੰਦੇ ਨੇ ਉਹੀ ਦੁਕਾਨ ਹੈ ਜਿੱਥੋਂ ਬੱਚੀ ਨੇ ਸੁਹਾਗਣ ਬਣਨਾ, ਉਹਦਾ ਜੋੜਾ ਖਰੀਦਿਆ ਗਿਆ, ਉਹਦਾ ਚੂੜਾ ਖਰੀਦਿਆ ਗਿਆ, ਉਹਦੇ ਗਹਿਣੇ ਖਰੀਦੇ ਗਏ। ਯਾਦ ਰੱਖਿਓ, ਉਹਨੇ ਵੀ ਆਪਣੇ ਤਨ ਤੇ ਸ਼ਿੰਗਾਰ ਦਾ ਸਮਾਨ ਉੱਥੋਂ ਹੀ ਖਰੀਦਿਆ। ਇੱਕ ਵੇਸ਼ਵਾ ਨਾਚੀ ਵੀ ਤੇ ਉੱਥੋਂ ਖਰੀਦ ਕੇ ਲਿਆਉਂਦੀ ਪਈ ਹੈ, ਪਰ ਦੋਨਾਂ ਦੀ ਵਰਤੋਂ ਵਿੱਚ ਫਰਕ ਹੈ। ਕਹਿੰਦੇ ਮਾਇਆ ਤਾਂ ਇੱਕ ਦੁਕਾਨ ਦੀ ਤਰ੍ਹਾਂ ਹੈ, ਗੁਰਮੁਖ ਦੀ ਵਰਤੋਂ ਇਸ ਤਰ੍ਹਾਂ ਜਿਵੇਂ ਸੁਹਾਗਣ ਦਾ ਸ਼ਿੰਗਾਰ ਹੈ, ਤੇ ਮਨਮੁਖ ਦੀ ਵਰਤੋਂ ਇਸ ਤਰ੍ਹਾਂ ਖਿਮਾ ਕਰ ਦਿਓ ਕਿ ਜਿਵੇਂ ਇੱਕ ਵੈਸ਼ਿਆ ਦਾ ਸ਼ਿੰਗਾਰ ਹੈ। ਮੈਂ ਲਫ਼ਜ਼ ਸਖ਼ਤ ਬੋਲ ਦਿੱਤੇ, ਪਰ ਭਾਈ ਸਾਹਿਬ ਨੇ ਆਪਣੀ ਰਚਨਾ ਚ ਕਿਹਾ ਇਸ ਤਰ੍ਹਾਂ ਹੈ। ਉਹਨੇ ਸ਼ਬਦ ਕਹਿ ਦਿੱਤਾ ਜੀ, ਆਪਾਂ ਨਿਵਾਣ ਵਾਲੀ ਪੈਲੀ ਚ ਬੀਜ ਬੀਜਣਾ। ਉਹਨੇ ਕਿਹਾ ਠੀਕ ਹੈ। ਉਹ ਪੈਲੀ ਚ ਬੀਜ ਬੀਜਿਆ ਜੀ, ਉਸ ਸਾਲ ਮੀਂਹ ਕੋਈ ਨੀ ਪਏ, ਉੱਚੀਆਂ ਵਾਲੇ ਸੁੱਕ ਗਏ, ਨੀਵੇਂ ਵਾਲੇ ਦੀ ਫਸਲ ਬੜੀ। ਤਾਸ ਤਾਂ ਲਿਖਦਾ ਵੀ ਜਦੋਂ ਦੋ ਸਾਲਾਂ ਚ ਪੈਸਾ ਵੀ ਆਇਆ, ਫਸਲ ਵੀ ਭਰਵੀਂ, ਤੇ ਇੱਕ ਦਿਨ ਸ਼ੈਤਾਨ ਘਰ ਬੈਠਾ ਸੀ ਇਹਨਾਂ ਦੋਵਾਂ ਜੀਆਂ ਦੇ ਕੋਲ, ਕਹਿੰਦਾ ਮੇਰੀ ਇੱਕ ਸਲਾਹ ਮੰਨੋਗੇ? ਕਹਿੰਦਾ ਦੱਸੋ। ਕਹਿੰਦਾ ਪੈਸਾ ਵੀ ਬੜਾ ਆ ਗਿਆ, ਅਨਾਜ ਵੀ ਬੜਾ ਆ ਗਿਆ, ਪਰ ਕੀ ਕਰੋਗੇ ਪੈਸਾ ਘਰ ਰੱਖ ਕੇ ਜੇ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗਾ ਸਾਡੇ ਕੋਲ ਇੰਨਾ ਕੁਝ ਕਹਿ। ਹਾਂਜੀ, ਤੁਹਾਡਾ ਕਾਹਦਾ ਪੈਸਾ, ਕਿਸੇ ਨੂੰ ਪਤਾ ਥੋੜਾ, ਇਹ ਪਤਾ ਲੱਗਣਾ ਚਾਹੀਦਾ ਤੁਹਾਡੇ ਪੱਲੇ ਕੁਝ ਹੈ। ਉਹ ਕਹਿਣ ਲੱਗੇ ਵੀ ਕਰੀਏ ਕੀ ਪਤਾ ਲੱਗਣ ਲਈ? ਉਹ ਕਹਿੰਦਾ ਪਾਰਟੀ ਕਰੋ। ਉਹ ਕਹਿੰਦਾ ਪਾਰਟੀ ਚ ਕਹਿੰਦਾ ਵੀ ਮਾਸ ਮੂਸ ਦਿਓ, ਸ਼ਰਾਬ ਦਿਓ, ਰੱਜ ਕੇ। ਉਹਨੇ ਕਿਹਾ ਵੀ ਇਹ ਕੰਮ, ਉਹ ਸ਼ੈਤਾਨ ਬੋਲਿਆ, ਕਹਿਣ ਲੱਗਾ ਫਿਰ ਇੰਨਾ ਕੁਝ ਕਮਾਈ ਕਾਹਦੇ ਲਈ ਬੈਠਾ? ਗੁਆਂਢੀ ਨੂੰ ਪਤਾ ਤੇਰੇ ਪੱਲੇ ਕੀ ਹੈ? ਘੱਟੋ ਘੱਟ ਤੇਰਾ ਪਤਾ ਪੂਰੇ ਰਿਸ਼ਤੇਦਾਰਾਂ ਵਿੱਚ, ਸਮਾਜ ਵਿੱਚ, ਪਿੰਡ ਵਿੱਚ ਪਤਾ ਹੋਵੇ, ਤੂੰ ਇੰਨਾ ਕੁਝ ਕੀਤਾ। ਉਹਦੀ ਮੰਨ ਕੇ ਸ਼ੈਤਾਨ ਦੀ, ਪਹਿਲਾਂ ਸ਼ੈਤਾਨ ਨੇ ਚੰਗੇ ਰਾਹ ਪਾਇਆ, ਅਖੀਰ ਚ ਉਹਨਾਂ ਮੰਨ ਕੇ ਜੀ ਪਾਰਟੀ ਰੱਖ ਲਈ। ਟਾਲਸਟਾਏ ਲਿਖਦਾ ਜੀ ਸੱਦੇ ਪੱਤਰ ਦੇ ਦਿੱਤੇ, ਰਿਸ਼ਤੇਦਾਰ ਹੁਮਾ ਹੁਮਾ ਆ ਕੇ ਪੁੱਜੇ। ਤੇ ਸੱਚੀ ਮੁੱਚੀ ਜਦੋਂ ਪੈਸਾ ਹੁੰਦਾ ਹੈ ਨਾ, ਉਦੋਂ ਦੂਰ ਦੀ ਕਿਤੇ ਜਿਹੜੀ ਪੀੜੀ 15-20 ਪੀੜੀਆਂ ਪਿੱਛੇ ਹੁੰਦੀ, ਉਹ ਵੀ ਰਿਸ਼ਤੇ ਬਣਾ ਲੈਂਦੀ ਹੈ। ਜਿੱਦਣ ਪਿਆਰੇ ਦੁੱਖ ਹੁੰਦਾ ਨਾ, ਉਦਣ ਸੱਕੇ ਮਾਂ ਜਾਏ ਭਰਾ ਵੀ ਬੂਹੇ ਬੰਦ ਕਰ ਦਿੰਦੇ ਆ। ਇਹ ਗੁਰਬਾਣੀ ਦਾ ਤੱਤ ਹੈ, ਪਰ ਪਤਾ ਉਦੋਂ ਲੱਗਦਾ ਜਦੋਂ ਆਪਣੇ ਨਾਲ ਵਾਪਰਦਾ। ਪਹਿਲਾਂ ਤਾਂ ਬੰਦਾ ਪੜ੍ਹਦਾ ਰਹਿੰਦਾ, ਸੁੱਖ ਮੈਂ ਆਣ ਬਹੁਤ ਮਿੰਟ ਬੈਠ ਤਰਾਉ ਰਹਿਤ ਚੌਂ ਦਿਸ ਘੇਰਾ, ਪਰ ਅਸਲੀਅਤ ਉਦੋਂ ਪਤਾ ਲੱਗਦੀ ਏ। ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨਹੀਂ। ਜਦੋਂ ਮੁਸੀਬਤ ਆ ਗਈ ਉਦੋਂ ਕੋਈ ਨੇੜੇ ਨਾ ਆਇਆ। ਉਹਨੇ ਜੀ ਸਾਰੇ ਸੱਦ ਲਏ, ਸਾਰੇ ਇਕੱਠੇ ਹੋ ਕੇ ਉਹ ਮੂੰਹ ਬਾ ਕੇ ਪੂਜ ਗਏ। ਉਹਨੇ ਸ਼ੈਤਾਨ ਨੇ ਕਿਹਾ ਗੱਲ ਹੋਰ ਕਰ, ਸਰਬ ਜੋ ਕੁਝ ਕਰਨਾ ਤੇਰੀ ਘਰ ਵਾਲੀ ਖਰੇ। ਆਉਂਦਾ ਕਿਉਂ? ਕਹਿੰਦਾ ਆਖਿਰ ਏਡੇ ਸੋਨੇ ਦੀਆਂ ਚੂੜੀਆਂ ਪਾਈਆਂ, ਲੋਕਾਂ ਨੂੰ ਪਤਾ ਕਿਵੇਂ ਲੱਗੇਗਾ? ਉਹਨੇ ਕਿਹਾ ਜੀ ਬਿਲਕੁਲ। ਉਹ ਜੀ ਵੰਡਣ ਲੱਗ ਪਈ, ਲੋਕੀ ਪੀਣ ਖਾਣ ਲੱਗ ਪਏ। ਅਚਨਚੇਤ ਉਹਦੇ ਵੰਡਦਿਆਂ, ਸਰਵ ਕਰਦਿਆਂ ਉਹਦੇ ਪੈਰ ਨੂੰ ਮੇਜ਼ ਨਾਲ ਕੇ ਕੁਰਸੀ ਨਾਲ ਪੈਰ ਡਿੱਗ ਅੜਿਆ, ਉਹ ਡਿੱਗ ਪਈ, ਭਾਂਡਾ ਡਿੱਗ ਪਿਆ, ਉਹ ਥੱਲੇ ਇੱਕੋਦਮ ਕਿਸੇ ਦੇ ਕੱਪੜੇ ਤੇ ਪੈ ਗਿਆ ਜੋ ਕੁਝ ਵੰਡ ਰਹੀ ਸੀ। ਉਸ ਕਿਸਾਨ ਨੂੰ ਨਸ਼ੇ ਗੁੱਟ ਹੋਇਆ ਸੀ, ਉਹਨੇ ਪੈਂਦਿਆਂ ਸਾਰ ਘਰ ਵਾਲੇ ਨੂੰ ਚਪੇੜਾ ਮਾਰਨੀਆਂ ਸ਼ੁਰੂ ਕਰਤੀ, ਕਲੇਸ਼ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹ ਆ ਵਰਤਾਂਦਾ, ਸੱਚ ਇਹ ਵੀ ਉੱਥੇ ਇੰਨਾ ਕਲੇਸ਼ ਪਿਆ, ਇੱਕ ਦੂਜੇ ਦੇ ਜੂੰਡੋ ਜੂੰਡੀ ਹੋ ਗਿਆ, ਮਾਰਨ ਕੁੱਟਣ ਲੱਗ ਪਏ, ਗਾਲੀ ਗਲੋਚ ਕਰ ਲੱਗ ਪਏ। ਅਖੀਰ ਤੇ ਅੱਧੀ ਰਾਤ ਤੱਕ ਜਿਹੜੇ ਅੱਧੇ ਨੇੜੇ ਤਨ ਉਹਨਾਂ ਨੂੰ ਵਿਦਿਆ ਕਰਨ ਗਿਆ ਲੜ ਖੜਾਉਂਦਾ, ਜਦੋਂ ਵਾਪਸ ਆਇਆ ਤੇ ਨਾਲੀ ਦੇ ਵਿੱਚ ਡਿੱਗਾ ਹੋਇਆ, ਮੂੰਹ ਸਾਰਾ ਗੰਦੇ ਪਾਣੀ ਨਾਲ ਭਰਿਆ। ਸ਼ੈਤਾਨ ਨੇ ਜਾਂਦਿਆਂ ਦੇ ਇੱਕ ਥਾਪੜਾ ਕਿਹਾ, ਬਸ ਮੇਰਾ ਕੰਮ ਇੰਨਾ ਹੀ ਸੀ, ਜਿੱਥੇ ਤੈਨੂੰ ਪਹੁੰਚਾਉਣਾ ਸੀ ਮੈਂ ਪਹੁੰਚਾ ਦਿੱਤਾ। ਕਹਾਣੀ ਇੱਥੇ ਮੁੱਕ ਜਾਂਦੀ ਹੈ। ਪਰ ਗੁਰਮੁਖੋ ਯਾਦ ਰੱਖਿਓ, ਇਕੱਲੀ ਉਹ ਕਹਾਣੀ ਨੂੰ ਉਹਨੇ ਸੱਚੀ ਮੁੱਚੀ ਇਨਸਾਨ ਦਾ ਅੰਦਰ ਪ੍ਰਗਟ ਕਰ ਦਿੱਤਾ। ਪਹਿਲਾਂ ਮਨ ਕਹਿੰਦਾ ਨਹੀਂ ਮਨਾ, ਇੱਕ ਵਕਤ ਦੀ ਰੋਟੀ ਮਿਲ ਜਾਏ ਸੱਚੀ, ਜੇ ਬਸ ਇੱਕ ਨਿੱਕਾ ਜਿਹਾ ਘਰ ਬਣ ਜਾਏ, ਉਦੋਂ ਬਾਅਦ ਠੀਕ ਹੈ, ਕੁਛ ਨਹੀਂ ਚਾਹੀਦਾ। ਪਰ ਇਨਸਾਨ ਦੀ ਫਿਤਰਤ ਕਹਿ, ਮੈਂ ਆਪ ਜੀ ਨੂੰ ਕੇਵਲ ਕਹਿ ਰਿਹਾ, ਆਪਣਿਆਂ ਵਿੱਚ ਜੋ ਕੁਛ ਮਿਲ ਜਾਂਦਾ ਹੈ ਉਹ ਚੇਤੇ ਚ ਨਹੀਂ ਰਹਿੰਦਾ, ਜੋ ਦੂਜੇ ਕੋਲ ਹੈ ਉਹਦਾ ਚਿਤਵਨ ਸ਼ੁਰੂ ਹੋ ਜਾਂਦਾ ਹੈ। ਫਿਰ ਬੇਨਤੀ, ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬੇਖੋਤ ਗਵਾਵੇ, ਏਕ ਪੀ ਨਾ ਦੇ ਦਸ ਪੀ, ਖਿਰਲੇ ਤੋ ਮੂੜਾ ਕਹੋ ਕਹਾਂ ਕਰੇ। ਉਹ ਜਿਹੜੀ ਚੀਜ਼ ਨਹੀਂ ਮਿਲੀ ਉਹਦੇ ਲਈ ਤਰਲੋ ਮੱਛੀ ਹੋ ਰਿਹਾ, ਹਾਂ ਮੈਨੂੰ ਮਿਲਣੀ ਚਾਹੀਦੀ ਹੈ। ਤੇ ਪਿਆਰੇ, ਜਿੱਦਣ ਉਹ ਮਿਲ ਗਈ ਤੇ ਜਿਹਦੇ ਕੋਲ ਸੀ ਉਹਦੇ ਬਰਾਬਰ ਹੋ ਗਏ। ਯਾਦ ਰੱਖਿਓ, ਬਰਾਬਰਤਾ ਤੋਂ ਬਿਨਾਂ ਆਪਣੇ ਤੋਂ ਵੱਡਾ ਫਿਰ ਨਜ਼ਰ ਪੈਣ ਲੱਗ ਪੈਂਦਾ, ਫਿਰ ਬੰਦਾ ਉਧਰ ਭੱਜਦਾ, ਉਹਦੇ ਬਰਾਬਰ ਹੋਣਾ। ਤੇ ਜਿੱਦਣ ਉਹਦੇ ਬਰਾਬਰ ਹੋ ਜਾਏ ਉਦੋਂ ਵੱਡਾ ਕੋਈ ਹੋਰ ਟੱਕਰ ਜਾਂਦਾ। ਕੰਪੀਟੀਸ਼ਨ ਕਿਤੇ ਰੁਕਦਾ ਹੈ ਜੀ? ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਤੀਜਾ ਪੈਰ ਹੈ ਅੰਦਰ ਚਿੰਤਨ ਸਿਰਵ ਮਾਇਆ ਦਾ ਤੇ ਜਵਾਨੀ ਦਾ ਚੱਲਦਾ ਪਿਆ। ਇਹਨੂੰ ਇਉਂ ਕਹਿ ਲਓ, ਇੱਕ ਜਿਹੜਾ ਸਤਿਗੁਰਾਂ ਦਾ ਸ਼ਲੋਕ, ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ। ਇਹ ਭਾਵੇਂ ਅੰਦਰ ਦੀ ਵਿਆਖਿਆ ਹੀ ਹੈ ਕਿ ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੈ ਵਿਚਾਰ, ਅੰਧੀ ਰਹੀਤ ਗਿਆਨ ਵੀ ਹੋਣੀ। ਉਂਝ ਗੁਰਮੁਖ ਵਿਦਵਾਨਾਂ ਨੇ ਅਰਥ ਇਹ ਇੱਥੇ ਕਿਸੇ ਬੰਦੇ ਦਾ ਨਾਂ ਤੇ ਲਿਆ ਹੀ ਨਹੀਂ, ਰੁਤਬਿਆਂ ਦਾ ਨਾਂ ਲਿਆ। ਲੱਭ ਪਾਪ ਦੋ ਰਾਜਾ ਮਹਿਤਾ, ਇੱਕ ਲਾਲਚ ਤੇ ਦੂਜਾ ਪਾਪ, ਕਿਉਂਕਿ ਲਾਲਚ ਤੇ ਪਾਪ ਦੀ ਆਪਣੀ ਸਾਂਝੇਦਾਰੀ ਹੈ, ਇਹਨਾਂ ਦਾ ਬਿਜ਼ਨਸ ਇਕੱਠਾ ਇਉਂ ਕਹਿ ਲਓ। ਕਿਉਂਕਿ ਲਾਲਚ ਤੋਂ ਬਿਨਾਂ ਪਾਪ ਨਹੀਂ ਹੁੰਦਾ ਤੇ ਪਾਪ ਤੋਂ ਬਿਨਾਂ ਲਾਲਚ ਦੀ ਪੂਰਤੀ ਨਹੀਂ ਹੁੰਦੀ। ਇਹ ਦੋਨੋਂ ਮਹਾਰਾਜ ਕਹਿੰਦੇ ਇਕੱਠੀ ਰਹਿੰਦੇ ਨੇ ਜਿੱਥੇ ਰਹਿੰਦੇ। ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਇੱਥੇ ਫਿਰ ਜਾਂ ਝੂਠ ਹੈ ਕੂੜ ਹੈ ਉਹ ਸਿਕਦਾਰ ਬਣ ਜਾਂਦਾ। ਕਾਮ ਨੇਬ ਜਿਹੜੀ ਵਾਸ਼ਨਾ ਹੈ ਉਹ ਸਲਾਹਕਾਰ ਬਣ ਜਾਂਦੀ ਹੈ। ਕਾਮ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੈ ਵਿਚਾਰ, ਅੰਧੀ ਰਈਅਤ ਗਿਆਨ ਵੀ ਕੋਣੀ। ਆ ਮੈਂ ਇਹਦੇ ਅਰਥ ਕਰਾਂਗਾ, ਰਈਅਤ ਦਾ ਅਰਥ ਪਰਜਾ ਕਰਾਂਗੇ ਨਾ। ਅੰਦਰ ਕਾਮ ਹੈ, ਅੰਦਰ ਲਾਲਚ ਹੈ, ਅੰਦਰ ਪਾਪ ਹੈ, ਕਿਹੜੀ ਪਰਜਾ ਅੰਨੀ ਹੋ ਗਈ? ਆ ਜਿਹੜੇ ਰੱਬ ਨੇ ਇੰਦਰੇ ਦਿੱਤੇ ਸਨ ਨਾ, ਇਹ ਸਾਰੇ ਦੇ ਸਾਰੇ ਇੰਦਰੇ ਅੰਨੇ ਹੋ ਗਏ। ਨੇਤਰ ਬਾਣੀ ਨਹੀਂ ਦੇਖਦੇ, ਕੰਨ ਬਾਣੀ ਨਹੀਂ ਸੁਣਦੇ, ਜੀਵ ਨਹੀਂ ਸੁਣਦੀ, ਸਾਰੀ ਦੀ ਸਾਇਰ, ਸਾਰੀ ਰਈਅਤ, ਸਾਰੀ ਪਰਜਾ ਸਰੀਰ ਦੀ ਅੰਨੀ ਹੋ ਚੁੱਕੀ। ਸਤਿਗੁਰਾਂ ਨੇ ਬਾਣੀ ਚ ਕਿਹਾ ਕਿ ਫਿਰ ਮੈਂ ਅਰਜ਼ ਕਰਾਂਗਾ, ਉਹ ਚੋਬਨ ਜਿਹੜਾ ਸਿਮਰਨ ਵਾਲੇ ਪਾਸੇ ਜੁੜ ਪਏ, ਥੋੜਾ ਜਿਹਾ ਹੋਰ ਬਚਨ। ਸਤਿਗੁਰੂ ਐਮਨਾਬਾਦ ਗਏ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਿਲਕ ਦੇਖੋ ਲੋਕ ਦੇਖੇ, ਆਪਣੀ ਰਸਨਾ ਤੋਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ। ਸਾਰੇ ਅਸੀਂ ਸਤਿਗੁਰਾਂ ਦੇ ਬਚਨ ਪੜ੍ਹਨੇ ਤੇ ਇਹ ਵੀ ਸੱਚ ਹੈ, ਇਤਿਹਾਸਕਾਰ ਕੂਕ ਕੂਕ ਕੇ ਕਹਿੰਦੇ ਆ ਕਿ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਵਿੱਚ ਆਪਣੀ ਬਾਣੀ ਵਿੱਚ ਕਹੇ ਆ, ਕਿਸੇ ਵੀ ਇਤਿਹਾਸਕਾਰ ਨੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੀ ਨਹੀਂ। ਫਿਰ ਅਰਜ਼ ਹੈ, ਅਸੀਂ ਆਮ ਤੌਰ ਤੇ ਮੈਂ ਕਹਿੰਦਾ ਸੀ ਸ਼ਬਦ ਵਰਤਦੇ ਹਾਂ, ਬਾਬਰ ਨੂੰ ਕਿਹਾ ਜਾਬਰ, ਬਾਬਰ ਨੂੰ ਕਿਹਾ ਜਾਬਰ, ਜਾਂ ਜਨਮ ਸਾਖੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਪਰ ਪਿਆਰਿਓ, ਕੱਲਾ ਜਾਬਰ ਨਹੀਂ ਕਿਹਾ, ਇਹ ਸ਼ਬਦਾਵਲੀ ਜਦੋਂ ਅਸੀਂ ਪੜ੍ਹਦੇ ਹਾਂ ਸਾਰੀ, ਪਾਪ ਦੀ ਜੰਜ ਦਾ ਲਾੜਾ ਕਿਹਾ ਹੈ, ਔਰਤਾਂ ਦਾ ਦਾਨ ਮੰਗਦਾ ਹੈ, ਆਮ ਤੌਰ ਤੇ ਸੁਹਾਗ ਪਾਇਆ ਜਾਂਦਾ ਚੀਰ ਦੇ ਵਿੱਚ, ਬਾਬਰ ਹੈ ਸੱਚੀ ਮੁੱਚੀ ਰੱਤ ਦਾ ਕੁੰਗੂ ਪਾਇਆ ਜਾਂਦਾ। ਫਿਰ ਅਰਜ਼ ਸੁਣਿਓ, ਕਿਉਂਕਿ ਜੋਰੀ ਮੰਗਾ ਦਾਨਵੇ ਲਾਲੋ ਦੇ ਅਰਥ ਆਪਾਂ ਕਰ ਰਹੇ ਹਾਂ ਧੱਕੇ ਨਾਲ, ਪਰ ਮੈਂ ਇਹ ਨਹੀਂ ਕਿ ਜੋ ਮੈਂ ਅਰਥ ਕਰ ਰਿਹਾ ਆਖਰੀ ਅਰਥ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੂੰ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇੱਕ ਗੁਰਮੁਖ ਨੇ ਜੋਰੀ ਦਾ ਅਰਥ ਇਸਤਰੀ ਲਿੰਗ ਰੂਪ ਚ ਕੀਤਾ, ਜੋਰੂ ਤੋਂ ਇਸਤਰੀਆਂ ਦਾ ਦਾਨ ਮੰਗਦਾ ਪਿਆ, ਕਿਉਂਕਿ ਉਹ ਕਹਿ ਰਹੇ ਨੇ ਪ੍ਰਕਰਨ ਸਾਰਾ ਵਿਆਹ ਦਾ ਚੱਲ ਰਿਹਾ। ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ, ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਹੁਣ ਕਾਜੀ ਨੇ ਨਿਕਾਹ ਨਹੀਂ ਪੜਨਾ, ਬ੍ਰਾਹਮਣ ਨੇ ਮੰਤਰ ਵੇਦ ਮੰਤਰ ਪੜ੍ਹ ਕੇ ਫੇਰੇ ਨਹੀਂ ਕਰਾਣੇ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮਹਾਰਾਜ ਨੇ ਸ਼ਬਦ ਵਰਤਿਆ। ਮੈਂ ਅਰਜ਼ ਕਰਾਂ, ਹੁਣ ਸਤਿਗੁਰੂ ਉੱਥੇ ਜਾਂਦੇ ਆ, ਜੋ ਇਹ ਬਚਨ ਨੇ ਇਹ ਇਸ ਦੀ ਕੋਈ ਬਰਾਬਰਤਾ ਨਹੀਂ ਕੋਈ ਕਰ ਸਕਦਾ। ਸਤਿਗੁਰੂ ਜਾਂਦੇ ਆ ਉੱਥੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਆ, ਚਾਰ ਚੁਫੇਰੇ ਅਸੀਂ ਦੇਖਦੇ ਹਾਂ, ਬਹੁਤ ਜ਼ਿਆਦਾ ਉੱਥੇ ਕੱਟ ਵੱਢ ਹੋਈ ਪਈ। ਮੇਰੀ ਬੇਨਤੀ ਫਿਰ ਸੁਣਿਓ ਥੋੜੀ ਜੀ, ਆਪਾਂ ਕਥਾ ਕਰ ਰਹੇ ਹਾਂ। ਧੰਨ ਜੋਬਨ ਸਿਓ ਚਿੱਤ, ਤੀਜੇ ਪੈਰ ਰੈਣਕੈ ਵਣ ਜਾ ਰਿਹਾ ਮਿੱਤਰਾ, ਧੰਨ ਜੋਬਨ ਸਿਓ ਚਿੱਤ। ਬਾਬਰ ਨੂੰ ਕਿਹਾ ਵੀ ਇਹਨੇ ਜ਼ੁਲਮ ਕੀਤਾ, ਸੁਣਿਓ ਗੱਲ, ਇਹ ਕਿਹਾ ਵੀ ਇਹਨੇ ਧੱਕਾ ਕੀਤਾ, ਜਿਹੜਾ ਸ਼ਬਦ ਪੜ੍ਹਨੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾ, ਜਮ ਕਰਕੇ ਜਮ ਬਣ ਕੇ ਜਮ ਕਰ ਮੁਗਲ ਚੜਾਇਆ। ਉਸ ਵਿੱਚ ਇੱਕ ਬਚਨ ਕਹਿ ਕਿ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾੜ ਨਾ ਕਾਈ। ਰਤਨਾ ਵਰਗੇ ਜਿਹੜੇ ਸਰੀਰ ਨੇ ਨਾ ਜੀ, ਸੱਚੀ ਮੁੱਚੀ ਪਾੜ ਦਿੱਤੇ, ਚੀਰ ਦਿੱਤੇ, ਉੱਥੇ ਸ਼ਬਦ ਕੁੱਤੀ ਹੈ, ਕੁੱਤਿਆਂ ਨੇ। ਫਿਰ ਲਫ਼ਜ਼ ਧਿਆਨ ਨਾਲ ਸੁਣਿਓ, ਕਿਉਂਕਿ ਕਹਿਣਾ ਬਹੁਤ ਸੌਖਾ ਹੈ, ਮੈਂ ਕਹਿੰਦਾ ਉਹ ਬੰਦਾ ਜੇਤੂ ਬਣ ਕੇ ਆ ਰਿਹਾ ਹੈ, ਦਣ ਦਣਾਂ ਦਾ ਆ ਰਿਹਾ, ਉਹਦੇ ਲਈ ਸ਼ਬਦਾਵਲੀ ਉਸ ਵੇਲੇ ਵਰਤਣੀ ਕਿ ਜਮ ਕਰ ਮੁਗਲ ਚੜਾਇਆ, ਰਤਨ ਵਿਗਾੜ ਵਗੋਏ ਕੁੱਤੀ, ਕੁੱਤਿਆਂ ਨੇ ਰਤਨਾ ਵਰਗੇ ਤਨ ਪਾੜ ਦਿੱਤੇ, ਮੋਇਆ ਸਾਰ ਨਾ ਕਾਈ। ਉਹ ਕਹਿਣ ਲੱਗੇ ਇੰਨੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਨੇ, ਨਾ ਕੋਈ ਮੁਰਦਿਆਂ ਨੂੰ ਫੂਕਣ ਵਾਲਾ ਤੇ ਨਾ ਕੋਈ ਦਫਨਾਉਣ ਵਾਲਾ ਹੈ, ਮੋਇਆ ਸਾਰ ਨਾ ਕਾਈ, ਉਹਨਾਂ ਦੀ ਕੋਈ ਸੰਭਾਲ ਨਹੀਂ ਕਰਦਾ ਪਿਆ। ਮੈਂ ਆਪ ਨੂੰ ਬੇਨਤੀ ਕਰਾਂ, ਜਿੱਥੇ ਉਸ ਤ੍ਰਾਸਦੀ ਨੂੰ ਬਿਆਨ ਕੀਤਾ, ਉੱਥੇ ਆ ਤੀਜੇ ਪੈਰ ਦਾ ਜ਼ਿਕਰ ਗੁਰੂ ਜੀ ਨੇ ਬਾਣੀ ਚ ਕੀਤਾ, ਥੋੜਾ ਜਿਹਾ ਉਹ ਸ਼ਬਦ ਆਪ ਸਭ ਨੂੰ ਚੇਤੇ ਹੋਣਾ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਦੂਰ। ਯਾਦ ਰੱਖਿਓ, ਵਿਸ਼ੇ ਤੋਂ ਦੂਰ ਨਹੀਂ ਜਾਣਾ। ਤੀਜਾ ਪੈਰ ਹੈ ਰਹਿਣ ਕੈਵਣ ਜਾ ਰਿਹਾ ਮਿੱਤਰਾ, ਧੰਨ ਜੋਬਨ ਸਿਓ ਚਿੱਤ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁਨੀਅਨ, ਗੱਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਬੜੇ ਅਰਥ ਸੌਖੇ ਨੇ ਜੀ ਮਹਾਰਾਜ ਦੇ। ਚਲੋ ਫਿਰ ਵੀ, ਕਿ ਜਿਨ੍ਹਾਂ ਦੇ ਸਿਰਾਂ ਉੱਤੇ ਵਿਆਹੀਆਂ ਹੋਈਆਂ ਸੁਹਾਗਣਾਂ ਦੇ ਜ਼ਿਕਰ ਕਰ ਰਹੇ, ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸਾਂ ਦੀਆਂ ਪੱਟੀਆਂ ਸ਼ੋਭਦੀਆਂ ਸਨ ਜੀ, ਕੇਸਾਂ ਦੀਆਂ ਪੱਟੀਆਂ ਬੀਬੀਆਂ ਬਣਾਉਂਦੀਆਂ, ਤੇ ਜਿਹੜਾ ਵਿਚਕਾਰ ਵਾਲਾ ਚੀਰ ਕੱਢਿਆ ਉਹਦੇ ਵਿੱਚ ਉਹਨਾਂ ਨੇ ਸੰਦੂਰ ਪਾਇਆ ਹੈ। ਮਹਾਰਾਜ ਕਹਿੰਦੇ ਜਿਹੜੇ ਏਡੇ ਏਡੇ ਲੰਮੇ ਕੇਸਾਂ ਦੀਆਂ ਪੱਟੀਆਂ ਬਣਦੀਆਂ ਸਨ, ਬਾਬਰ ਦੇ ਸਿਪਾਹੀਆਂ ਨੇ ਤਿੱਖੀਆਂ ਕੈਂਚੀਆਂ ਲੈ ਕੇ ਉਹ ਕੇਸ ਕੱਟ ਦਿੱਤੇ, ਕੁਤਰ ਦਿੱਤੇ। ਪਿਆਰਿਓ, ਉਹਨਾਂ ਦੇ ਗਲੇ ਦੇ ਵਿੱਚ ਖਿੱਚ ਖਿੱਚ ਕੇ ਜਦੋਂ ਖਿੱਚਦੇ ਨੇ, ਉੱਡਦੀ ਕੋਈ ਧੂੜ ਕਰਕੇ ਉਹਨਾਂ ਦੇ ਗਲੇ ਧੂੜ ਨਾਲ, ਮਿੱਟੀ ਨਾਲ ਭਰੇ ਪਏ ਨੇ, ਆਵਾਜ਼ ਨਹੀਂ ਨਿਕਲਦੀ। ਫਿਰ ਬੇਨਤੀ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁਨੀਅਨ, ਗੱਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਖੋਂਦੀਆਂ, ਜਿਹੜੀਆਂ ਮਹਿਲਾਂ ਵਿੱਚ ਮਹੱਲਾਂ ਵਿੱਚ ਰਹਿੰਦੀਆਂ ਸਨ, ਮਹਾਰਾਜ ਕਹਿੰਦੇ ਘਰ ਆਪਣਾ ਹੀ ਹੈ, ਹੁਣ ਬਹਿਲ ਨਾ ਮਿਲ ਹਦੂਰ, ਹੁਣ ਉਸ ਮਹਿਲ ਦੇ, ਉਸ ਹਵੇਲੀ ਦੇ, ਉਸ ਕਿਲੇ ਦੇ ਨੇੜੇ ਕੋਈ ਨਹੀਂ ਫਟਕਣ ਦਿੰਦਾ, ਆਪਣੇ ਘਰ ਤੇ ਆਪਣੇ ਘਰ ਦੇ ਵਿੱਚ ਹੀ ਸੱਚੀ ਮੁੱਚੀ ਬੇਗਾਨੇ ਬਣ ਗਏ, ਆਪਣੇ ਘਰ ਵਿੱਚ ਨਹੀਂ ਵੜਨ ਦਿੰਦੇ ਪਏ। ਹਜ਼ੂਰ ਨੇ ਬਚਨ ਕੀਤਾ, ਮਹਿਲਾਂ ਅੰਦਰ ਕੁੰਦੀਆਂ, ਹੁਣ ਬਹਿਣ ਨਾ ਮਿਲਣਾ ਹਦੂਰ। ਪਰ ਇਹ ਗੱਲ ਯਾਦ ਰੱਖੋ, ਗੁਰਮਤ ਦਾ ਬੈਲੈਂਸ ਕੈਸਾ ਹੈ। ਬਾਦਸ਼ਾਹ ਹਾਕਮ ਨੂੰ ਕਹਿਤਾ ਤੂੰ ਜ਼ੁਲਮ ਕਰ ਰਿਹਾ, ਪਰ ਜਦੋਂ ਵਾਹਿਗੁਰੂ ਜੀ ਦੇ ਵਰਤਾਰੇ ਦਾ ਜ਼ਿਕਰ ਆਇਆ ਨਾ, ਉੱਥੇ ਹੱਥ ਜੋੜ ਕੇ ਕਿਹਾ ਆਦੇਸ਼ ਬਾਬਾ, ਆਦੇਸ਼ ਵਾਹਿਗੁਰੂ ਜੀ, ਨਮਸਕਾਰ ਹੈ ਤੈਨੂੰ, ਮੱਥਾ ਟੇਕਿਆ ਤੈਨੂੰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਆਦਿ ਪੁਰਖ ਜੀ, ਤੁਹਾਡਾ ਕਿਸੇ ਨੇ ਥਾਂ ਨਹੀਂ ਪਾਇਆ। ਅਗਲੇ ਬਚਨ, ਜਦੋਂ ਸਿਆਂ ਵਿਆਹੀਆਂ, ਇਹ ਜਿਨ੍ਹਾਂ ਦੇ ਸਿਰ ਮੁੰਨ ਦਿੱਤੇ ਗਏ, ਇਹ ਜਦੋਂ ਵਿਆਹ ਕੇ ਆਈਆਂ, ਇੰਨਾ ਪੈਸਾ, ਯਾਦ ਰੱਖਿਓ, ਫਿਰ ਲਫ਼ਜ਼ ਮੈਂ ਵਰਤਾਂਗਾ, ਤੀਜੇ ਪੈਰ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਧੰਨ ਜੋਬਨ ਸਿਓ ਚਿੱਤ। ਜਦੋਂ ਸਿਆਂ ਵਿਆਹੀਆਂ, ਲਾੜੇ ਸੋਹਣ ਪਾਸ, ਲਾੜੇ ਘਰ ਵਾਲੇ ਆਏ ਨਾਲ, ਚੰਗੇ ਲੱਗ ਰਹੇ ਸਨ, ਜਦੋਂ ਸੀਆਂ ਵਿਆਹੀਆਂ ਲਾੜੇ ਸੁਣ ਪਾਸ ਹਿੰ ਡੋਲੀ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਡੋਲੀਆਂ ਤੇ ਚੜ ਕੇ ਆਈਆਂ। ਹਾਥੀ ਦੰਦ ਦੇ ਬਣਾਏ ਹੋਏ ਚੂੜੇ ਇਹਨਾਂ ਨੇ ਪਾਏ, ਪੂੰਜੀ ਇਹਨਾਂ ਕੋਲ ਬਹੁਤ। ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਐ। ਜਦੋਂ ਘਰ ਆਈਆਂ ਉਤੋਂ ਪਾਣੀ ਵਾਰ ਵਾਰ ਕੇ ਪੀਤਾ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ। ਆ ਜਿਹੜੇ ਪੱਖੇ ਚੱਲਦੇ ਨਾ, ਪਹਿਲੀਆਂ ਪੱਖੀਆਂ ਹੁੰਦੀਆਂ ਸਨ ਆਪਣੇ ਘਰਾਂ ਚ, ਬੀਬੀਆਂ ਵਿੱਚ ਕੱਚ ਵੀ ਲਾਉਂਦੀਆਂ ਹੁੰਦੀਆਂ ਸਨ, ਉਹ ਜਦੋਂ ਚੱਲਦੀਆਂ ਸਨ ਤੇ ਕਈ ਵਾਰੀ ਘੁੰਗਰਾਂ ਦੀ ਆਵਾਜ਼ ਵੀ ਹੁੰਦੀ ਸੀ। ਮਹਾਰਾਜ ਕਹਿੰਦੇ ਉਹ ਪੱਖੀਆਂ ਚੱਲੀਆਂ ਜਾਂਦੀਆਂ ਨੇ, ਚੱਲੇ ਚਿਮਕਣ ਪਾਸ, 1 ਲੱਖ ਲੈਣ ਬਹੇਠੀਆਂ, 1 ਲੱਖ ਲੈਣ ਖੜੀਆਂ। ਇਹ ਯਾਦ ਰੱਖਿਓ, ਉਹਨਾਂ ਦਾ ਜ਼ਿਕਰ ਕੀਤਾ ਜਾ ਚੀਰਿਆ ਚਾਹ ਰਿਹਾ ਜਿਨ੍ਹਾਂ ਕੋਲ ਪੈਸੇ ਦੀ ਕਮੀ ਕੋਈ ਨਹੀਂ। ਉਹ ਪਿਆਰਿਓ ਇੰਨਾ ਸਗਨ ਉਸ ਵੇਲੇ 1 ਲੱਖ ਲੈਣ ਬਹੇਠੀਆਂ, 1 ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸਿਜੜੀਆਂ। ਆ ਡਰਾਈ ਫਰੂਟ ਖਾਂਦੀਆਂ ਨੇ, ਮੇਵੇ ਖਾਂਦੀਆਂ ਨੇ, ਬਦਾਮ ਖਾਂਦੀਆਂ ਨੇ, ਗਰੀਆਂ ਖਾਂਦੀਆਂ ਨੇ, ਸ਼ੁਹਾਰੇ ਖਾਂਦੀਆਂ ਨੇ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ। 3 ਗੱਲ ਸਿਲਕਾ ਪਾਈਆਂ, ਸਿਲਕ ਦਾ ਅਰਥ ਰੱਸੀ, ਉਹਨਾਂ ਦੇ ਗਲ ਚ ਰੱਸੀਆਂ ਪਾ ਦਿੱਤੀਆਂ। ਫਿਰ ਆਪ ਜੀ ਕਹੋਗੇ ਵੀ ਸ਼ਬਦ ਤਾਂ ਚੱਲ ਰਿਹਾ ਧਨ ਜੋ ਬਨਸੋ ਚਿੱਤ, ਮਹਾਰਾਜ ਕਹਿੰਦੇ ਆਹ ਕੁਝ ਇਹਦਾ ਰਿਜ਼ਲਟ ਨਿਕਲਦਾ। 3 ਗੱਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ, ਮੋਤ ਸਰੀਆਂ ਜਿਹੜੀਆਂ ਮੋਤੀਆਂ ਦੀਆਂ ਮਾਲਾਂ ਸਨ ਨਾ ਜੀ, ਉਹ ਟੁੱਟ ਗਈਆਂ। ਇੱਕ ਇੱਕ ਮੋਤੀ ਜਿਹੜਾ ਜ਼ਮੀਨ ਤੇ ਰੁਲਦਾ ਪਿਆ, ਜਿੱਥੇ ਮੋਤੀਆਂ ਦੀਆਂ ਮਾਲਾਂ ਗਲਾ ਗਲੇ ਸਨ ਉੱਥੇ ਰੱਸੀਆਂ ਪਾਈਆਂ। 3 ਗੱਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ, ਅੱਗੇ ਜੀ ਧਨ ਜੋਬਨ ਦੋਏ ਵੈਰੀ ਹੋਏ, 3ਜਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸਿਉਂ ਚਿੱਤ ਗੁਰਮੁਖੋ। ਯਾਦ ਰੱਖੋ ਇਹ ਵੈਰੀ ਬਣ ਗਿਆ, ਮਹਾਰਾਜ ਬਚਨ ਕਰ ਰਿਹਾ, ਧਨ ਜੋਬਨ ਦੇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੋਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਜੋਬਨ ਤੇ ਪੈਸਾ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਜਿੱਥੇ ਆ ਜਾਏ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਪ ਸਭ ਜਾਣਦੇ ਹੋ, ਇਹਦੇ ਤੇ 12 ਸੁਅੰਗ ਤੇ ਹੈ ਗੁਰੂ ਸਾਹਿਬ ਦਾ ਬਚਨ। ਕਿਉਂਕਿ ਉਂਝ ਮੈਂ ਆਪ ਜੀ ਨੂੰ ਕਈ ਵਾਰੀ ਬੇਨਤੀ ਕੀਤੀ, ਜਿਹੜੇ ਹਸਤਲਿਖ ਸਵਰੂਪ ਨੇ ਸਤਿਗੁਰਾਂ ਦੇ, ਉਹਨਾਂ ਦੇ ਅੰਗ ਇੱਕੋ ਜਿਹੇ ਨਹੀਂ ਜੀ, ਵਾਹਿਗੁਰੂ ਅੰਗ ਗਿਣਤੀ ਘੱਟ ਵੱਧ ਨੇ ਪਰ ਬਾਣੀ ਇੱਕ ਹੈ। ਹਜ਼ੂਰ ਸੱਚੇ ਪਾਤਸ਼ਾਹ ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ ਕਿ ਜੋਬਨ ਤੇ ਪੈਸਾ ਜਿੱਥੇ ਆਏਗਾ ਉੱਥੇ ਹੰਕਾਰ ਨੇ ਆਉਣੇ ਆਉਣਾ। ਬਾਬਾ ਜੀ ਨੇ ਕਿਹਾ ਜੋਬਨ ਧਨ ਪ੍ਰਭਤਾ ਕੈ ਮਧਮੈ, ਗੁਰੂ ਤੇਗ ਬਹਾਦਰ ਸਾਹਿਬ ਜੀ, ਜੋਬਨ ਧਨ ਪ੍ਰਭਤਾ ਕੈ ਮਧਮੈ ਐਨਸ ਰਹੇ ਦੀਵਾਨਾ, ਦਿਨ ਰਾਤ ਕਮਲਾ ਹੋਇਆ ਫਿਰਦਾ ਹੈ। ਜਦੋਂ ਇਹਦੇ ਕੋਲ ਪੈਸਾ ਹੈ, ਜਦੋਂ ਇਹਦੇ ਕੋਲ ਦੌਲਤ ਹੈ, ਇਸੇ ਕਰਕੇ ਗੁਰੂ ਸਾਹਿਬ ਦੀ ਬਾਣੀ ਚ ਜਦੋਂ ਜੋਬਨ ਵਿੱਚ ਮਸਤ ਹੋਇਆ ਬੰਦਾ, ਮਹਾਰਾਜ ਨੇ ਤੇ ਬੜੇ ਉਪਦੇਸ਼ ਦਿੱਤੇ, ਜੋ ਜਾਣਾ ਮੈਂ ਜੋਬਨ ਵੰਤ ਹੰਕਾਰੀ ਹੈ ਨਾ, ਕਿ ਮੇਰੀ ਜਵਾਨੀ ਮੇਰਾ ਮੇਰੀ ਅੱਜ ਸੱਚੀ ਜੇ ਆਪਣੇ ਲੋਕੀ ਅਸੀਂ ਬਹੁਤ ਘੱਟ ਜਿੰਨੇ, ਅਸੀਂ ਲੋਕਾਂ ਵਾਸਤੇ ਜਿੰਨੇ ਆ, ਕੱਪੜਾ ਤੇ ਆਪਣੇ ਲਈ ਪਾਉਣਾ, ਆਪਣੇ ਲਈ ਤਾਂ ਸਾਦੇ ਨਾਲ ਵੀ ਸਰ ਸਕਦਾ, ਲੋਕਾਂ ਲਈ ਸਾਦੇ ਨਾਲ ਨਹੀਂ ਸਰਨਾ, ਕਿਉਂਕਿ ਲੋਕਾਂ ਨੂੰ ਖਾਣ ਵਾਸਤੇ ਕੱਪੜਾ ਕੁਝ ਹੋਰ ਚਾਹੀਦਾ ਹੈ, ਬੰਦਾ ਆਪਣੇ ਲਈ ਕਿੱਥੇ ਜਿੰਦਾ ਹੈ। ਇੱਥੇ ਤਾਂ ਧਰਮ ਦੀ ਦੁਨੀਆਂ ਵਿੱਚ ਵੀ ਲੋਕਾਂ ਵਾਸਤੇ ਧਰਮ ਕਮਾਉਂਦੇ ਆ, ਵੀ ਸਿਮਰਨ ਤੂੰ ਕੀਤਾ 40 ਦਿਨ, ਸਿਮਰਨ ਤੂੰ ਕੀਤਾ 6 ਮਹੀਨੇ, ਤੇ ਲੋਕਾਂ ਨੂੰ ਕਿਉਂ ਦੱਸਣਾ ਪਿਆ, ਤੇਰੇ ਆਤਮਾ ਦੇ ਉਧਾਰ ਲਈ ਹੈ, ਤੂੰ ਆਪਣਾ ਉਧਾਰ ਕਰਨਾ ਹੈ, ਉਸਦੀ ਦੁਕਾਨ ਮਤ ਸਜਾ। ਸੱਚ ਇਹ ਵੇ ਕਿ ਜਿਹੜਾ ਦੁਕਾਨ ਸਜਾਉਂਦਾ ਆਪਣੀ ਕਮਾਈ ਦੀ, ਉਹ ਖੁਦਾ ਦੇ ਨੇੜੇ ਨਹੀਂ ਹੁੰਦਾ, ਉਹ ਵਪਾਰ ਕਰ ਰਿਹਾ। ਬਾਬਾ ਜੀ ਨੇ ਕਿਹਾ ਜਿਹੜਾ ਰੱਬ ਦੇ ਨੇੜੇ ਹੁੰਦਾ ਉਹ ਤਾਂ ਕੋਲ ਸੁੱਤੇ ਨੂੰ ਹੀ ਭੇਦ ਨਹੀਂ ਦਿੰਦਾ। ਸਾਬਰ ਅੰਦਰ ਸਾਬਰੀ ਤਨ ਇਵੇਂ ਜਲੇਨ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਹੁਣ ਪੈਸਾ ਆ ਜਾਏ ਤੇ ਤਾਕਤ ਆ ਜਾਏ, ਜੋਬਨ ਨੂੰ ਆਪਾਂ ਤਾਕਤ ਚ ਲੈ ਲਈਏ। 1200 ਅੰਗ ਤੇ ਉਹ ਸ਼ਬਦ ਜਿਹੜਾ ਆਪ ਸਾਰੇ ਪੜ੍ਹਦੇ ਹੋ ਕਿ ਗੁਰੂ ਰਾਮਦਾਸ ਜੀ ਨੇ ਸ਼ਬਦ ਕਿਹਾ ਕਿ ਉਹ ਪੁੱਤਰ ਮੇਰਿਆ ਕਿਉਂ ਲੜਨਾ ਜਵਾਨੀ ਤੇ ਪੈਸੇ ਤੇ ਤਾਕਤ ਕਰਕੇ ਲੜ ਰਹੇ ਹੈ ਨਾ। ਇਹਦਾ ਮਤਲਬ ਕਿ ਧਨ ਜੋਬਨ ਵੀ ਜਦੋਂ ਚਿਤਵਨੀ ਚੱਲਣ ਲੱਗ ਪਵੇ, ਉਦੋਂ ਗੁਰੂ ਪਿਤਾ ਵੀ ਬੰਦੇ ਨੂੰ ਉਹ ਗੁਰੂ ਨਹੀਂ ਦਿਸਦਾ, ਉਹ ਵੀ ਸਾਹਮਣੇ ਬੋਲਣ ਲੱਗ ਪੈਂਦਾ। ਇਹ ਇਕੱਲਾ ਇਤਿਹਾਸ ਨਹੀਂ, ਕਾਏ ਪੂਤ ਝਗੜਦ ਹੋ ਸੰਗ ਬਾਪ। ਪ੍ਰਿਥੀ ਚੰਦ ਨੂੰ ਕਹਿ ਰਹੇ, ਪੁੱਤਰ ਕਿਉਂ ਝਗੜਨਾ ਪਏ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ। ਅਗਲੀ ਗੱਲ ਕਹਿ ਰਹੇ ਨੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਕਿਉਂਕਿ ਪੈਸਾ ਕੋਲ, ਇਹਦਾ ਮਤਲਬ ਕਿ ਪੈਸਾ ਗੁਰੂ ਪੁੱਤਰ ਕੋਲ ਵੀ ਆਇਆ ਤੇ ਸੱਚ ਏਵੇ ਉਹਨੇ ਵੀ ਆਪਣੀ ਮਰਿਆਦਾ ਦੀ ਉਲੰਘਣਾ ਕੀਤੀ, ਉਹਨੇ ਆਪਣਾ ਉਹ ਜਿਹੜਾ ਸਲੀਕਾ ਸੀ ਉਹ ਤਿਆਗ ਦਿੱਤਾ, ਤੇ ਮਹਾਰਾਜ ਜੀ ਨੂੰ ਕਹਿਣਾ ਪੈ ਗਿਆ, ਭਾਈ ਤੂੰ ਅੱਗੇ ਕਿਉਂ ਬੋਲਣਾ ਪਿਆ ਹੋਏ, ਕਿਉਂ ਤੂੰ ਬੋਲ ਰਿਹਾ, ਤੂੰ ਕਹਿ ਰਿਹਾ। ਬਾਬਾ ਬੁੱਢਾ ਸਾਹਿਬ ਨੇ ਬਕਾਇਦਾ ਕਿਹਾ, ਬਾਬਾ ਜੀ ਨੇ ਜਦੋਂ ਇਹ ਬਹੁਤ ਸਿਰ ਚੜ ਕੇ ਬੋਲਿਆ, ਮੈਂ ਮੇਰੀ ਸੇਵਾ ਮੇਰੀ ਸੇਵਾ, ਬਾਬਾ ਜੀ ਨੇ ਕਿਹਾ ਉਹ ਚੁੱਪ ਕਰ ਓਏ, ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾ ਅਮੇਵਾ। ਇਹ ਹੰਕਾਰ ਚੁੱਕੀ ਫਿਰਨੇ, ਸੇਵਾ ਥੋੜਾ। ਗੁਰੂ ਰਾਮਦਾਸ ਬਚਨ ਕਰ ਰਹੇ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਕੋ ਤਿੰਨ ਸੋ ਝਗੜਤ ਪਾਪ। ਜੇ ਕੋਈ ਪੁੱਛੇ ਨਾ ਅੱਜ ਦੇ ਸਮਾਜ ਨੂੰ ਜੀ, ਗੁਰਬਾਣੀ ਅਨੁਸਾਰ ਮੇਰਾ ਖਿਆਲ ਹੈ ਆਹ ਜਿਹੜਾ ਸ਼ਬਦ ਹੈ ਨਾ, ਇਹ ਹਰ ਪੁੱਤਰ ਤੇ ਨੂੰਹ ਨੂੰ ਚੇਤੇ ਰੱਖਣਾ ਚਾਹੀਦਾ, ਹਰ ਪੁੱਤਰ ਨੂੰ ਤੇ ਨੂੰਹ ਨੂੰ ਚੇਤੇ ਰੱਖਣਾ ਚਾਹੀਦਾ ਕਿ ਭਾਵੇਂ ਤੁਹਾਡੇ ਕੋਲ ਪਦਵੀਆਂ ਬੜੀਆਂ ਨੇ, ਪੈਸਾ ਬੜਾ, ਸਭ ਕੁਝ ਹੈ, ਪਰ ਉਹਨਾਂ ਜਨਮ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਿਣਕੇ ਜਣੇ ਬਡੀਰੇ ਤੁਮ ਹੋ। ਦੇਖੋ ਇਹਦਾ ਮਤਲਬ ਜਿੰਨੇ ਜਨਮ ਦਿੱਤਾ ਤੇ ਜਿੰਨੇ ਆਪਣੀ ਕਮਾਈ ਕਰਕੇ ਤੈਨੂੰ ਇਸ ਰੁਤਬੇ ਤੇ ਪਜਾਇਆ, ਜਿੰਨੇ ਜਨਮ ਦਿੱਤਾ ਤੇ ਵੱਡਿਆਂ ਕੀਤਾ, ਉਹਨਾਂ ਨਾਲ ਝਗੜਾ ਕਰਦਿਆਂ ਹੋਇਆ ਰੂਹਾਨੀ ਪਾਪ ਚੜਦਾ, ਰੂਹਾਨੀਅਤ ਤੈਨੂੰ ਪਾਪ ਮੰਨਦੀ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੇ, ਪਛਤਾਪੇ ਖਿਨ ਲੱਗਣਾ ਹੈ, ਇਹਨੇ ਤੈਨੂੰ ਛੱਡ ਦੇਣਾ, ਮੈਂ ਫਿਰ ਬੇਨਤੀ ਕਰਾਂਗਾ। ਇਹ ਤੀਜਾ ਪੈਰ ਬੜਾ ਮੁਸ਼ਕਲ ਜੀ ਕਾਬੂ ਕਰਨਾ, ਨਹੀਂ ਕੁਛ ਹੁੰਦਾ ਜੀ। ਅੱਜ ਤੁਸੀਂ ਚਾਹੇ ਇੱਥੇ ਵੇਖੋ ਤੂੰ ਬੀਜ ਨਾਸ ਨਹੀਂ, ਸੱਚੀ ਇਹ ਵੀ ਜਦੋਂ ਪੈਸਾ ਤੇ ਜਵਾਨੀ ਹੁੰਦੀ ਹੈ ਉਦੋਂ ਲੋਕ ਕਹਿਣ ਲੱਗ ਪੈਂਦੇ ਸਾਡੀ ਪਰਸਨਲ ਲਾਈਫ ਵਿੱਚ ਤੁਸੀਂ ਦਖਲ ਨਾ ਦਿਆ ਕਰੋ, ਸਾਡੀ ਆਪਣੀ ਪ੍ਰਾਈਵੇਸੀ ਹੈ। ਇਹ ਤਾਂ ਦੱਸਿਆ ਜਾ ਰਿਹਾ ਸਕੂਲ ਚ, ਆਹ ਤੇਰਾ ਹੱਕ ਹੈ, ਆਹ ਤੇਰਾ ਹੱਕ ਹੈ, ਤੂੰ ਆਹ ਕਰ ਸਕਣਾ, ਤੇਰੀ ਤੇਰੀ ਆਪਣੀ ਪਰਸਨੈਲਿਟੀ ਹੈ। ਉਹ ਪਿਆਰਿਓ ਸਾਡਾ ਧਰਮ ਕਹਿੰਦਾ ਹੱਕ ਤਾਂ ਤੇਰਾ ਬਹੁਤ ਕੁਛ ਹੈ, ਪਰ ਇਸ ਗੱਲ ਨੂੰ ਕਦੀ ਭੁੱਲੀ ਨਾ, ਤੇਰੇ ਕੁਝ ਫਰਜ਼ ਵੀ ਨੇ। ਹੱਕ ਤਾਂ ਨਿਆਣੇ ਹੀ ਮੰਗਦੇ ਪਏ ਆ ਤੇ ਫਰਜ਼ ਤਾਂ ਸਿਆਣੇ ਵੀ ਭੁੱਲਦੇ ਪਏ ਆ। ਗੁਰੂ ਸਾਹਿਬ ਜੀ ਨੇ ਫਰਮਾਇਆ ਤੀਜਾ ਪੈਰ ਚੇਤੇ ਚ ਚੱਲ ਪਿਆ। ਮੰਨ ਲਓ ਚਿੰਤਨ ਕਰ ਰਿਹਾ, ਪੈਸਾ ਨਹੀਂ ਮਿਲਿਆ, ਚਿੰਤਨ ਚੱਲ ਰਿਹਾ, ਜਿਸ ਥਾਂ ਤੇ ਚਿੰਤਨ ਚੱਲੇਗਾ ਪੈਸੇ ਦਾ, ਮੈਂ ਫਿਰ ਅਰਜ਼ ਕਰਾਂਗਾ, ਬਰੀਕੀ ਹੈ ਪੈਸਾ ਨਹੀਂ, ਪਰ ਚਿੱਤ ਉਹਦੇ ਵਿੱਚ ਇੰਨਾ ਖਚਤ ਹੋ ਗਿਆ, ਹਾਏ ਮੇਰੇ ਕੋਲ ਇੰਨਾ ਹੋਵੇ, ਹਾਏ ਆਹ ਜੋਬਨ ਨੂੰ ਮੈਂ ਮਾਣ ਸਕਾਂ, ਇਸ ਜਵਾਨੀ ਨੂੰ ਮੈਂ ਹੰਢਾ ਸਕਾਂ। ਗੁਰੂ ਸਾਹਿਬ ਕਹਿੰਦੇ ਜਿੱਥੇ ਇਹ ਚੇਤਾ ਚੱਲਣ ਲੱਗ ਪਏ ਉੱਥੇ ਸਤਨਾਮ ਵਾਹਿਗੁਰੂ ਦਾ ਚੇਤਾ ਨਹੀਂ ਚੱਲਦਾ ਹੁੰਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 2200 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street North East Calgary।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਆਪ ਸਮੂਹ ਸੰਗਤਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹੋ। ਸੋ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਅਤਿ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤੇ ਨੇ। ਆਓ ਗੁਰਸੰਗਤ ਜੀ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਜੋ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ

ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 709 ਉੱਪਰ ਸੁਭਾਇਮਾਨ ਹੈ। ਜੈਤ ਸ੍ਰੀ ਕੀ ਵਾਰ ਦੇ ਅੰਦਰ 17ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੋ ਸਲੋਕਾਂ ਸਮੇਤ ਉਚਾਰਨ ਕੀਤਾ ਹੋਇਆ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਸਲੋਕ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਸੰਤ ਜਨਾਂ ਨੇ ਗੋ ਧਰਤੀ ਦੇ ਪਾਲਕ ਪਰਮਾਤਮਾ ਦਾ, ਜੋ ਧਰਤੀ ਨੂੰ ਪਾਲਣਹਾਰ ਪਰਮਾਤਮਾ ਵਾਹਿਗੁਰੂ ਹੈ, ਜਿਨ੍ਹਾਂ ਨੇ ਉਸ ਦਾ ਕੀਰਤਨ ਉਚਾਰਨ ਕੀਤਾ ਹੈ, ਉਹਨਾਂ ਸੰਤ ਜਨਾਂ ਨੂੰ ਦਿਆਲੂ ਪਰਮਾਤਮਾ ਨੇ ਇਸ ਸੰਸਾਰ ਤੋਂ ਤਾਰਿਆ ਹੈ ਅਤੇ ਉਹ ਦਿਆਲੂ ਸੰਤ ਜਨ ਸੰਸਾਰ ਤੋਂ ਆਪ ਤਾਂ ਤਰਦੇ ਨੇ ਅਤੇ ਦੂਜੇ ਨੂੰ ਵੀ ਤਾਰਨ ਦੀ ਸਮਰੱਥਾ ਰੱਖਦੇ ਨੇ। ਆਪ ਤਰੇ ਤਾਰੇਨ ਸ੍ਰਿਠਾ, ਪਰ ਉਹ ਤਰੇ ਕਿਸ ਦੇ ਆਸਰੇ ਨੇ? ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਸਰੰ ਗੋਪਾਲ ਕੀਰਤਨ ਹੈ, ਪਰਮਾਤਮਾ ਵਾਹਿਗੁਰੂ ਦੀ ਕੀਰਤੀ ਦਾ ਉਹਨਾਂ ਨੇ ਆਸਰਾ ਲਿਆ। ਗੁਰਸੰਗਤ ਜੀ, ਜਿਹੜੇ ਵੀ ਸੰਸਾਰ ਸਾਗਰ ਤੋਂ ਜੀਵ ਤਰੇ ਹਨ, ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲਿਆ ਹੈ, ਉਹਨਾਂ ਦਾ ਹੀ ਸੰਸਾਰ ਤੋਂ ਉਧਾਰ ਹੋਇਆ ਹੈ। ਇਸ ਸੰਸਾਰ ਦੇ ਅੰਦਰ ਜਗਤ ਨੂੰ ਤਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਕਿ ਇਹ ਸੰਸਾਰ ਸਾਗਰ ਤੋਂ ਤਰਨ ਦਾ ਵੇਲਾ ਤੇ ਮਨੁੱਖਾ ਜਨਮ ਹੀ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸੰਸਾਰ ਤੋਂ ਉਹੀ ਜੀਵ ਤਰ ਸਕਦਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ। ਆਸਰੰ ਗੋਪਾਲ ਕੀਰਤਨ ਹੈ, ਇਸ ਲਈ ਭਵ ਸਾਗਰ ਤੋਂ ਤਾਰਨ ਦੇ ਲਈ ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋਂ ਗੁਰੂ ਗੁਬਾਰ ਹੈ ਹੈ ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਲੋਧੀ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਨੂੰ ਉਧਾਰਨ ਵਾਸਤੇ ਉਦਾਸੀਆਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਨੇ। ਪ੍ਰਚਾਰ ਫੇਰੀ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ। ਭਾਈ ਮਰਦਾਨਾ ਜੀ, ਕਿਉਂਕਿ ਸਿੱਖ ਜਗਤ ਅੰਦਰ ਕੀਰਤਨ ਦੀ ਦੇਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ, ਗੁਰੂ ਸਾਹਿਬ ਜੀ ਤੋਂ ਹੀ ਕੀਰਤਨ ਦੀ ਆਰੰਭਤਾ ਹੋਈ ਹੈ। ਕੀਰਤਨ ਦਾ ਅਰਥ ਪਰਮਾਤਮਾ ਦੀ ਕੀਰਤੀ ਕਰਨੀ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਨੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਕੋਲੋਂ ਭਾਈ ਫਿਰੰਦੇ ਪਾਸੋਂ ਰਬਾਬ ਮੰਗਾਈ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਰਬਾਬ ਹੈ ਜਿਹਦੇ ਨਾਲ ਕੀਰਤਨ ਗਾਇਨ ਹੋਇਆ ਅਤੇ ਉਹ ਰਬਾਬ ਭਾਈ ਮਰਦਾਨੇ ਨੇ ਭਾਈ ਫਿਰੰਦੇ ਪਾਸੋਂ ਲਿਆਂਦੀ। ਅਤੇ ਸਭ ਤੋਂ ਪਹਿਲੀ ਭੇਟਾ ਸਾਜ ਲਿਆਉਣ ਦੀ ਜਿਹੜੀ ਹੈ ਨਾ, ਉਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਨੇ ਭੇਟਾ ਦਿੱਤੀ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਆਇਆ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਲਿਆਂਦੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਰਬਾਬ ਵਜਾ। ਗੁਰੂ ਸਾਹਿਬ ਦੀ ਹੁਕਮ ਰਜਾ ਦੇ ਅੰਦਰ ਭਾਈ ਮਰਦਾਨਾ ਜੀ ਨੇ ਰਹਿ ਕੇ ਜਦੋਂ ਰਬਾਬ ਵਜਾਈ ਹੈ ਨਾ, ਉਸ ਵੇਲੇ ਇਹ ਧੁਨ ਪ੍ਰਗਟ ਹੋਈ ਸੀ ਕਿ ਧੰਨ ਨਿਰੰਕਾਰ, ਤੂੰ ਹੀ ਨਿਰੰਕਾਰ, ਸਤ ਕਰਤਾਰ। ਸੋ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਸ਼ੂ ਪੰਛੀ ਸਨ ਉਹਨਾਂ ਦੇ ਵੀ ਮਨ ਸ਼ੁੱਧ ਹੋ ਗਏ। ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੇ। ਅਤੇ ਜਿਹੜੇ ਰੁੱਖ ਸਨ ਉਹਨਾਂ 'ਚੋਂ ਵੀ ਰਸ ਨਿਚੁਰਨ ਲੱਗਾ ਅਤੇ ਸਾਰਿਆਂ ਦੇ ਮਨਾਂ ਦੇ ਫੁਰਨੇ ਜਿਹੜੇ ਸੀ ਉਹ ਦੂਰ ਕਰ ਦਿੱਤੇ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਰਬਾਬ ਵਜਾਉਂਦੇ ਨੇ ਤੇ ਉਹ ਰਬਾਬ ਨੇ ਬੜਾ ਭਲਾ ਕੀਤਾ ਸੰਸਾਰ ਦਾ ਘੱਲ ਕੇ ਫਿਰਨ ਦੇ ਤਾਂ ਹੀ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਨਾ ਸੀ ਚਾਰੇ ਕੁੰਡੀ ਤਾਰ ਬੱਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ ਸੱਜਣ ਜਿਹੇ ਠੱਗ ਜੱਗ ਲੋਧੀ ਜਿਹੇ ਕਾਬਰਾਂ ਨੇ ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ ਰੱਬ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰਨਾ ਬਹਾਨਾ ਸੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਦਾ ਉਧਾਰ ਕੀਤਾ ਤੇ ਜਦੋਂ ਵੀ ਕਿਸੇ ਜੀਵ ਦਾ ਉਧਾਰ ਕਰਨਾ ਜਾਂ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਗਾਇਨ ਕਰਨਾ ਜਾਂ ਕਿਸੇ ਸ਼ਰਨ ਆਏ ਨੂੰ ਉਪਦੇਸ਼ ਦੇਣ ਵਾਸਤੇ ਉਪਦੇਸ਼ ਉਚਾਰਨ ਕਰਨਾ ਤੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਕਹਿੰਦੇ ਸਨ ਮਰਦਾਨਿਆਂ ਰਬਾਬ ਵਜਾ ਕਾਈ ਸ਼ਿਫਤ ਕਰਤਾਰ ਦੀ ਕਰੀਏ ਇਹ ਬਚਨ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਨਾ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਉਹ ਸੰਤ ਜਨ ਤਰੇ ਹਨ ਗੋਪਾਲ ਆਸਰੰਗ ਕੀਰਤਨ ਹੈ ਸੋ ਉਹਨਾਂ ਨੂੰ ਆਸਰਾ ਹੈ ਆਸਰੰਗ ਗੋਪਾਲ ਕੀਰਤਨ ਹੈ ਪਰਮਾਤਮਾ ਦੇ ਕੀਰਤਨ ਦਾ ਉਸ ਦੀ ਸਿਫਤ ਸਲਾਹ ਦਾ ਤੇ ਭਾਈ ਮਰਦਾਨਾ ਜੀ ਤੋਂ ਬਾਅਦ ਕਿਉਂਕਿ ਆਪ ਜੀ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਹੈ ਸੋ ਉਹ ਕੁਰਮ ਸ਼ਹਿਰ ਹੈ ਉਸ ਦੇ ਦਰਿਆ ਦੇ ਕੰਢੇ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਦੇਹਾਂਤ ਹੋਇਆ ਅੰਤਮ ਸਵਾਸ ਲਏ ਤੇ ਚਲਾਣੇ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ ਸੀ ਮਰਦਾਨਿਆਂ ਤੁਹਾਡੀ ਦੇਹ ਦਾ ਸੰਸਕਾਰ ਕਰੀਏ ਦੇਹ ਨੂੰ ਦਫ਼ਨ ਕਰੀਏ ਜਾਂ ਜਲ ਪ੍ਰਵਾਹ ਕਰੀਏ ਤੇ ਉਸ ਵੇਲੇ ਆਸ਼ਰਮ ਗੋਪਾਲ ਕੀਰਤਨ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਹੀ ਕੀਰਤਨ ਦਾ ਆਸਰਾ ਜਿਨ੍ਹਾਂ ਦਾ ਬਣ ਗਿਆ ਸੀ ਨਾ ਹੱਥ ਬੰਨ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਪ੍ਰੇਮ ਦੇ ਵਿੱਚ ਭਿੱਜ ਕੇ ਸਾਰੀ ਉਮਰ ਆਪ ਜੀ ਨੇ ਰੱਬ ਦੀ ਕੀਰਤੀ ਕਰਾਈ ਰੱਬ ਦਾ ਜਸ ਗਾਇਨ ਕਰਵਾਇਆ ਤੇ ਮਹਾਰਾਜ ਹੁਣ ਵੀ ਦੇਹ ਦੀਆਂ ਗੱਲਾਂ ਇੱਕ ਪ੍ਰੇਮ ਦੀ ਗੱਲ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਦੇ ਦੇਹਾਂਤ ਤੋਂ ਬਾਅਦ ਇਹ ਸੇਵਾ ਜਿਹੜੀ ਸੀ ਭਾਈ ਮਰਦਾਨਾ ਜੀ ਦੇ ਸਪੁਰਦ ਕੀਤੀ ਹੈ ਜਦੋਂ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਨੇਤਰ ਭਰੇ ਨਾ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਰਬਾਬ ਉਹਨਾਂ ਦੇ ਪੁੱਤਰ ਦੇ ਹਵਾਲੇ ਕੀਤੀ ਸੀ ਸੋ ਉਸ ਵੇਲੇ ਭਾਈ ਮਰਦਾਨੇ ਦੇ ਪੁੱਤਰ ਤੋਂ ਬਾਅਦ ਉਹਨਾਂ ਦੇ ਪੋਤਰੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਕੀਰਤਨ ਗਾਇਨ ਕੀਤਾ ਇਸੇ ਤਰ੍ਹਾਂ ਭਾਈ ਸਾਧੂ ਜੀ ਭਾਈ ਬਾਧੂ ਜੀ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਜੀ ਸੋ ਇਹ ਵੀ ਮਹਿਮਾ ਪ੍ਰਕਾਸ਼ ਵਾਲਿਆਂ ਨੇ ਲਿਖਿਆ ਕਿ ਰਾਏ ਬਲਵੰਡ ਜੀ ਦੇ ਪੁੱਤਰ ਸਨ ਭਾਈ ਸੱਤਾ ਜੀ ਰਹੁ ਵਿਚਾਰ ਫਿਰ ਬਾਬਕ ਨਾਮੀ ਰਬਾਬ ਦਾ ਜ਼ਿਕਰ ਆਉਂਦਾ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਸਮ ਪਾਤਸ਼ਾਹ ਜੀ ਦੇ ਸਮੇਂ ਭਾਈ ਸੱਧੂ ਤੇ ਭਾਈ ਮਧੂ ਰਬਾਬੀ ਸਨ ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਹਨ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਨਾ ਕੁਰੁੱਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ ਬੇਮੌਸਮਾ ਜਿਹੜਾ ਬੀਜ ਹੈ ਉਹ ਫਲਦਾ ਨਹੀਂ ਸਗੋਂ ਲਾਹਾ ਕੀ ਲੈਣਾ ਹੈ ਬੰਦਾ ਆਪਣਾ ਮੂਲ ਹੀ ਗਵਾ ਬੈਠਦਾ ਹੈ ਸਮਾਂ ਜਾਂਦਾ ਹੈ ਬੀਜ ਖਰਾਬ ਹੁੰਦਾ ਹੈ ਧਨ ਦੀ ਬਰਬਾਦੀ ਥਕੇਵਾਂ ਜਿਹੜਾ ਉਹ ਵੱਖਰਾ ਸੋ ਬੀਜ ਉਹੀ ਫਲਦਾ ਹੈ ਜਿਹੜਾ ਮੌਸਮ ਹੋਵੇ ਤੇ ਮਹਾਰਾਜ ਹੁਣ ਕਿਹੜਾ ਮੌਸਮ ਹੈ ਕਿਹੜਾ ਸਮਾਂ ਹੈ ਜਿਹਦੇ ਨਾਲ ਸਾਡਾ ਸੰਸਾਰ ਤੋਂ ਪਾਰ ਉਤਾਰਾ ਹੋਵੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ ਕਲਯੁਗ

0: ਹੈ। ਅੱਜ ਤੂੰ ਦਇਆ ਕਰਕੇ ਆਇਆ ਹੈ ਤੇ ਜਿਹੜੀ ਦਇਆ ਕੀਤੀ ਹੈ, ਸੇਵਾ ਕੀਤੀ ਹੈ ਨਾ, ਇਹੋ ਹੀ ਭਗਤੀ ਦੀ ਨਿਸ਼ਾਨੀ ਹੈ। ਜਦੋਂ ਤੁਸੀਂ ਧਰਮ ਦੇ 10 ਅੰਗ ਪੜੋਗੇ ਨਾ ਗ੍ਰੰਥਾਂ ਵਿੱਚ, ਤੇ ਸਭ ਤੋਂ ਪਹਿਲਾ ਅੰਗ ਧਰਮ ਦਾ ਹੈ ਹੀ ਦਇਆ ਹੈ। ਵਿਦਵਾਨਾਂ ਨੇ 10 ਅੰਗ ਧਰਮ ਦੇ ਲਿਖੇ ਨੇ, ਦਇਆ ਅਹਿੰਸਾ ਖਿਮਾ ਮ੍ਰਿਧ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ 10 ਜਾਂ। ਪਰ ਸਭ ਤੋਂ ਪਹਿਲਾਂ ਜਿਹੜਾ ਅੰਗ ਹੈ ਉਹ ਦਇਆ ਹੈ ਧਰਮ ਦਾ। ਸੋ ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੇ, ਅਲਪਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹਵੈਬੋ ਤ੍ਰਿਗੁਣ ਅਤੀਤ। ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਰੱਬ ਦੇ ਪਰਮਾਤਮਾ ਦੇ ਕੀਰਤਨ ਦਾ ਜਿਨ੍ਹਾਂ ਨੇ ਆਸਰਾ ਲਿਆ ਉਹ ਸੰਤ ਜਨ ਇੰਨੇ ਕੁ ਦਿਆਲੂ ਬਣੇ। ਫਿਰ ਉਹਨਾਂ ਸੰਤ ਜਨਾਂ ਨੇ ਦੂਜਿਆਂ ਦਾ ਵੀ ਸੰਸਾਰ ਤੋਂ ਭਲਾ ਕੀਤਾ, ਦੂਜਿਆਂ ਨੂੰ ਵੀ ਤਾਰ ਦਿੱਤਾ ਹੈ।
1: ਨਿਰਮਲੰ ਸੰਤ ਸੰਗੇਣ,
0: ਉਹਨਾਂ ਸੰਤ ਜਨਾਂ ਦੀ ਸੰਗੇਣ ਸੰਗਤ ਕਰਕੇ ਹੋਰ ਜਿਹੜੇ ਜੀਵ ਨੇ ਉਹਨਾਂ ਦੇ ਮਨ ਵੀ ਜਿਹੜੇ ਨੇ ਨਾ ਉਹ ਮੈਲ ਤੋਂ ਰਹਿਤ ਹੋ ਗਏ। ਕਿਉਂਕਿ ਜਿੱਦਾਂ ਦੀ ਸੰਗਤ ਵਿੱਚ ਜਾਵਾਂਗੇ ਮਨ ਕੋਰਾ ਹੈ ਕਾਗਜ਼ ਦੀ ਤਰ੍ਹਾਂ, ਉਸੇ ਤਰ੍ਹਾਂ ਦਾ ਰੰਗ ਚੜ੍ਹਦਾ ਹੈ ਨਾ। ਜੇ ਨਸ਼ੇੜੀਆਂ ਦੀ ਜੇ ਜੁਆਰੀਆਂ ਦੀ ਸੰਗਤ ਵਿੱਚ ਬੈਠਦਾ ਹੈ ਜਾ ਜਾ ਕੇ ਕਿ ਮੈਂ ਤਾਂ ਜੀ ਨਸ਼ੇ ਕਰਦਾ ਹੀ ਨਹੀਂ, ਜੁਆ ਖੇਡਦਾ ਹੀ ਨਹੀਂ, ਬਸ ਮਿੱਤਰ ਨੇ ਆਪਣੇ ਇਹਨਾਂ ਲਾਗੇ ਬੈਠਣਾ ਪੈਂਦਾ ਹੈ। ਬੈਠਣ ਦੇ ਨਾਲ ਹੀ ਮਨ ਦੇ ਉੱਤੇ ਰੰਗ ਚੜ੍ਹਦਾ ਹੈ ਅਤੇ ਮਨ ਮੈਲਾ ਹੋਣ ਲੱਗ ਪੈਂਦਾ ਹੈ। ਪਹਿਲਾਂ ਹੀ ਮਨ ਇੰਨਾ ਮੈਲਾ, ਜਨਮ ਜਨਮ ਕੇ ਇਸ ਮਨ ਕੋ ਮਲ ਲੱਗ ਗਈ, ਕਾਲਾ ਹੁਆ ਸਿਆਹੋ, ਪਰ ਧੋਣ ਦਾ ਆਪਾਂ ਯਤਨ ਹੀ ਨਹੀਂ ਕਰ ਰਹੇ। ਨਿਰਮਲੰ ਸੰਤ ਸੰਗੇਣ, ਮੈਲ ਉਤਰੇਗੀ ਕਿੱਥੇ? ਸਾਹਿਬ ਕਹਿੰਦੇ ਨੇ ਸੰਤਾਂ ਦੀ ਸੰਗੇਣ ਸੰਗਤ ਕਰ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ ਨਾ ਤੇ ਮਨ ਦੇ ਉੱਪਰ ਵੈਸਾ ਹੀ ਅਸਰ ਹੋਵੇਗਾ। ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਤਰੇਗੀ, ਫਿਰ ਨਿਰਮਲ ਉਹਨਾਂ ਦੇ ਮਨ ਹੀ ਜਿਹੜੇ ਮੈਲ ਤੋਂ ਰਹਿਤ ਹੁੰਦੇ ਹਨ।
1: ਓਟ ਨਾਨਕ ਪਰਮੇਸ਼ੁਰ ਹੈ,
0: ਸੰਤ ਜਨ ਹਮੇਸ਼ਾ ਪਰਮੇਸ਼ੁਰ ਦੀ ਹੀ ਓਟ ਲੈਂਦੇ ਨੇ, ਉਸ ਮਾਲਕ ਦਾ ਰੱਬ ਦਾ ਹੀ ਆਸਰਾ ਤੱਕਦੇ ਹਨ।
1: ਚੰਦਨ ਚੰਦ ਨਾ ਸਰਦ ਰੁੱਤ,
0: ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੂਜੇ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਲੋਕਾਂ ਨੇ ਨਾ ਤਪਸ਼ ਤੋਂ ਬਚਣ ਵਾਸਤੇ ਕਈ ਜਿਹੜੇ ਹਨ ਉਹ ਚੰਦਨ ਦਾ ਲੇਪ ਕਰਦੇ ਨੇ। ਲੋਕਾਂ ਨੇ ਚੰਦਨ ਬਹੁਤ ਠੰਡਾ ਮੰਨਿਆ ਹੈ, ਜਾਂ ਚੰਦ ਦੀਆਂ ਕਿਰਨਾਂ ਕਹਿੰਦੇ ਨੇ ਬਹੁਤ ਠੰਡੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਚੰਦਨ ਚਾਂਦਨਾ ਸਰਦ ਰੁੱਤ, ਫਿਰ ਕਹਿੰਦੇ ਨੇ ਜਦ ਸਰਦ ਰੁੱਤ ਆਵੇਗੀ ਨਾ ਤੇ ਠੰਡ ਪੈ ਜਾਵੇਗੀ। ਆਪਾਂ ਦੇਖਦੇ ਹਾਂ ਸਰਦ ਰੁੱਤ ਦੇ ਵਿੱਚ ਕਿੰਨੀ ਠੰਡ ਪੈਂਦੀ ਹੈ। ਕਈ ਗਰਮੀਆਂ ਦੇ ਵਿੱਚ ਤਪਸ਼ ਨੂੰ ਦੂਰ ਕਰਨ ਵਾਸਤੇ ਜਿਹੜੇ ਅਮੀਰ ਲੋਕ ਨੇ ਉਹ ਚੰਦਨ ਦੇ ਸ਼ਰਬਤ ਬਣਾ ਬਣਾ ਕੇ ਵੀ ਪੀਂਦੇ ਨੇ ਕਿ ਚੰਦਨ ਦਾ ਸ਼ਰਬਤ ਹੈ। ਚੰਦਰਮਾ ਦੀਆਂ ਕਿਰਨਾਂ ਨੂੰ ਠੰਡੀਆਂ ਮੰਨਦੇ ਨੇ ਤੇ ਸਰਦ ਰੁੱਤ ਕਿੰਨੀ ਬਰਫ਼ ਪਈ ਹੋਵੇ, ਕਈ ਵਾਰ ਤਾਂ ਕਿੰਨੇ ਕਿੰਨੇ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈ। ਕੀ ਫਿਰ ਜਿਹੜੀ ਅੰਦਰ ਦੀ ਤਪਸ਼ ਹੈ ਉਹਦੇ ਨਾਲ ਦੂਰ ਕਿਸੇ ਦੀ ਹੋਈ ਹੈ? ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
1: ਮੋਲ ਨਾ ਮਿਟਾਈ ਕਾਮ,
0: ਚੰਦਨ ਦੇ ਨਾਲ ਚੰਦ ਦੀਆਂ ਕਿਰਨਾਂ ਦੇ ਨਾਲ ਤੇ ਸਰਦ ਰੁੱਤ ਦੇ ਨਾਲ ਕਾਮ ਨਾਮ ਹੈ ਤਪਸ਼ ਦਾ। ਇਹ ਹਰਿਆਣਵੀ ਬੋਲੀ ਦੇ ਵਿੱਚ ਤਪਸ਼ ਨੂੰ ਕਹਿੰਦੇ ਨੇ ਬਹੁਤ ਕਾਮ ਹੈ, ਗਾਮ ਕਰਕੇ ਬੋਲਦੇ ਨੇ। ਮੂਲ ਨਾ ਮਿਟਈ ਕਾਮ, ਉੱਕਾ ਹੀ ਉਹਨਾਂ ਦੀ ਤਪਸ਼ ਅੰਦਰੋਂ ਤ੍ਰਿਸ਼ਨਾ ਦੀ ਮਿਟਦੀ ਨਹੀਂ। ਅਗਿਆਨ ਰੂਪੀ ਸੂਰਜ ਕਰਕੇ ਤ੍ਰਿਸ਼ਨਾ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਅੰਦਰੋਂ ਤਪਾ ਰਹੀ ਹੈ। ਬੜੇ ਯਤਨ ਕਰਦੇ ਨੇ ਕਿ ਆਪਾਂ ਫਲਾਣੀ ਜਗ੍ਹਾ ਚਲੇ ਜਾਈਏ ਤੇ ਗਰਮੀ ਤੋਂ ਰਾਹਤ ਮਿਲੇ, ਪਰ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਲੱਗੀ ਪਈ ਹੈ ਇਹ ਕਿਸ ਤਰ੍ਹਾਂ ਬੁਝੇਗੀ? ਇਹ ਤਾਂ ਭਾਈ ਸਰਦ ਰੁੱਤ ਵਿੱਚ ਵੀ ਨਹੀਂ ਬੁਝਦੀ। ਕਿੰਨੀ ਬੰਦੇ ਅੰਦਰ ਮਨੁੱਖ ਅੰਦਰ ਈਰਖਾ ਹੈ, ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਬੰਦਾ ਕਰ ਰਿਹਾ ਹੈ। ਠੰਡੇ ਏਸੀਆਂ ਦੇ ਵਿੱਚ ਬਹਿ ਕੇ ਏਅਰ ਕੰਡੀਸ਼ਨਰ ਲਾ ਕੇ ਵੀ ਸੋਚੀ ਜਾਂਦਾ ਕਿ ਮੈਂ ਦੂਜੇ ਦਾ ਬੁਰਾ ਕਿਸ ਤਰ੍ਹਾਂ ਕਰਨਾ। ਮੂਲ ਨਾ ਮਿਟਈ ਕਾਮ, ਉਹਨਾਂ ਦੇ ਅੰਦਰੋਂ ਠੰਡੀ ਜਗ੍ਹਾ ਰਹਿ ਕੇ ਵੀ ਉੱਕਾ ਵੀ ਜਿਹੜੀ ਤਪਸ਼ ਹੈ ਉਹ ਮਿਟਦੀ ਨਹੀਂ, ਦੂਰ ਨਹੀਂ ਹੁੰਦੀ।

0: ਗੁਰੂ
1: ਸਹਿ ਬਖਸ਼ਿਸ਼ ਕਰਦੇ ਨੇ ਜਪੰਦੜੋ ਹਰ ਨਾ। ਭਾਈ ਜਿਨ੍ਹਾਂ ਨੇ ਹਰੀ ਦਾ ਨਾਮ ਜਪੰਦੜੋ ਜਪਿਆ ਹੈ ਨਾ, ਸੀਤਲ ਥੀਵੈ ਨਾਨਕਾ। ਸਤਨਾਮ ਵਾਹਿਗੁਰੂ ਜਪ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਸੀਤਲ ਹੋ ਜਾਂਦਾ ਹੈ। ਤਪਤ ਕੜਾਹਾ ਬੁੱਝ ਗਿਆ। ਗੁਰ ਸੀਤਲ ਨਾਮ ਦਿਓ, ਨਾਮ ਵਿੱਚ ਇੰਨੀ ਠੰਡ ਹੈ। ਸਾਧ ਸੰਗਤ ਜੀ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਤੱਤੀ ਤਵੀ ਤੇ ਬੈਠ ਕੇ ਗਰਮ ਰੇਤਾ ਸੀਸ ਵਿੱਚ ਪਵਾ ਕੇ ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਸਤਿਗੁਰੂ ਕਿੰਨੇ ਸ਼ਾਂਤ ਹਨ। ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਇਹ ਜਿਹੜੀ ਕਾਮ ਹੈ ਤਪਸੀ ਉਹ ਤਪਾ ਨਾ ਸਕੀ। ਸੋ ਉਸ ਵੇਲੇ ਦਾ ਸੀਨ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਲਿਖਿਆ ਹੈ, ਚਾਰੋਂ ਤਰਫੋਂ ਅੱਗ ਬਰਸੇ ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਪਿਆ ਚੀਕ ਤੇ ਤਾਹੀ ਮਾਰਦਾ, ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਇਹ ਤਨ ਸਾੜ ਰਹੇ ਨੇ, ਇਹ ਤਨ ਨੂੰ ਸਾੜ ਕੇ ਵੀ ਮੈਨੂੰ ਅੰਦਰੋਂ ਤਪਾ ਨਹੀਂ ਸਕਦੇ, ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਠੰਡ ਹੀ ਇੰਨੀ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜੇ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਹੀ ਨਹੀਂ ਬੁੱਝ ਰਹੀ, ਵਿਕਾਰਾਂ ਦੀ ਅੱਗ ਬੁੱਝ ਨਹੀਂ ਰਹੀ, ਸ਼ਾਂਤ ਨਹੀਂ ਹੋ ਰਹੀ, ਜੇ ਆਪਾਂ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਾਂ, ਦਵੈਸ਼ ਕਰ ਰਹੇ ਹਾਂ ਕਿ ਉਹ ਤਾਂ ਕਰਦਾ ਤੇ ਅਸੀਂ ਵੀ ਉਸੇ ਤਰ੍ਹਾਂ ਕਰਨਾ, ਇਸ ਦਾ ਭਾਵ ਹੈ ਕਿ ਹਲੇ ਜਪੰਦੜੋ ਹਰ ਨਾਮ ਉਹ ਜਪਿਆ ਹੋਇਆ ਨਾਮ ਸਾਡੇ ਅੰਦਰ ਵਸਿਆ ਹੀ ਨਹੀਂ, ਉਹ ਸਾਡੇ ਹਿਰਦੇ ਤੱਕ ਪਹੁੰਚਿਆ ਹੀ ਨਹੀਂ, ਜਿਹੜਾ ਨਾਮ ਸਾਨੂੰ ਇਸ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਹੈ। ਸਹਿ ਬਖਸ਼ਿਸ਼ ਕਰਦੇ ਨੇ ਸੀਤਲ ਥੀਵੈ ਨਾਨਕਾ, ਉਹੀ ਭਾਈ ਸੀਤਲ ਠੰਡੇ ਹੋਏ ਨੇ ਮਨ ਕਰਕੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ।
2: ਪੌੜੀ
1: ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ,
2: ਚਰਨ ਕਮਲ ਕੀ ਓਟ ਉਧਰੇ ਸਗਲ ਜਨ।
1: ਉਧਰੇ ਸਗਲ ਜਨ ਜਿਹੜੇ ਸੰਤ ਜਨ ਹਨ ਨਾ ਸਾਰੇ, ਉਹ ਕਿਸ ਤਰ੍ਹਾਂ ਤਰੇ ਹਨ ਤੇ ਸਹਿਬ ਬਖਸ਼ਿਸ਼ ਕਰਦੇ ਨੇ ਚਰਨ ਕਮਲ ਕੀ ਓਟ। ਉਹਨਾਂ ਨੂੰ ਤੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਹੀ ਓਟ ਆਸਰਾ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਚਰਨ ਕਮਲ ਕਿਹੜੇ ਹਨ, ਚਿੱਤ ਚਰਨ ਨਾਮ, ਨਾਮ ਦਾ ਹੀ ਆਸਰਾ ਤੱਕਿਆ ਹੈ ਨਾ। ਉਧਰੇ ਸਗਲ ਜਨ, ਨਾਮ ਜਪਣ ਵਾਲੇ ਸਾਰੇ ਹੀ ਜਨ ਜਿਹੜੇ ਨੇ ਸੰਸਾਰ ਤੋਂ ਤਰੇ ਨੇ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ, ਰਾਮ ਕਹਿਤ ਹੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਾ ਸੀ ਉਧਰੀ ਤਾਂ ਕੋ ਜਾ ਸੁਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ, ਕਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰ। ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਓਟ ਲੈ ਆਸਰਾ ਤੱਕ ਜਿਨ੍ਹਾਂ ਨੇ ਨਾਮ ਜਪਿਆ ਉਹੀ ਸੰਸਾਰ ਸਾਗਰ ਤੋਂ ਤਰੇ ਹਨ।
2: ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
1: ਉਸ ਗੋ ਨਾਮ ਧਰਤੀ ਦਾ ਤੇ ਬਿੰਦ ਨਾਮ ਜੋ ਧਰਤੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਸੋ ਉਸ ਦਾ ਪ੍ਰਤਾਪ ਸੁਣ ਕੇ ਨਾ ਮੇਰਾ ਮਨ ਵੀ ਜਿਹੜਾ ਹੈ ਉਹ ਨਿਰਭਉ ਹੋ ਗਿਆ। ਜਦੋਂ ਸੁਣਿਆ ਕਿ ਪਰਮਾਤਮਾ ਦਾ ਜਿਹੜਾ ਨਾਮ ਜਪਦੇ ਨੇ ਨਾ ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਵਾਸਤੇ ਆਪ ਪਹੁੰਚਦਾ ਹੈ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ। ਦੱਸੋ ਭਲਾ ਕੋਈ ਥੰਮ ਚੋਂ ਪਾੜ ਕੇ ਥੰਮ ਨੂੰ ਤੇ ਬਾਹਰ ਨਿਕਲ ਸਕਦਾ ਕਿਸੇ ਦੀ ਮਦਦ ਵਾਸਤੇ ਰੱਖਿਆ ਦੇ ਲਈ? ਉਹ ਜਿਸ ਦਾ ਜਨਮ ਹੁੰਦਾ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਦੇ ਸੰਬੰਧ ਦੁਆਰਾ ਹੀ ਸਰੀਰ ਬਣਦਾ ਹੈ ਨਾ, ਪਰ ਜਦੋਂ ਪਰਮਾਤਮਾ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ ਹਰਨਾਕਸ਼ ਛੇਦੇ ਉਹ ਨੱਖ ਬਦਾਰ, ਥੰਮ ਤੋਂ ਪ੍ਰਗਟ ਹੋ ਕੇ ਵੀ ਹਰਨਾਕਸ਼ ਨੂੰ ਨਹਾਂ ਦੇ ਨਾਲ ਪਾੜ ਕੇ ਰੱਖ ਦਿੱਤਾ। ਸੁਣ ਪ੍ਰਤਾਪ ਗੋਬਿੰਦ, ਐਸਾ ਮੇਰੇ ਪ੍ਰਤਾਪ ਮਾਲਕ ਦਾ ਵਾਹਿਗੁਰੂ ਦਾ ਪ੍ਰਤਾਪ ਹੈ, ਸੋ ਆਪਣੇ ਭਗਤਾਂ ਦੀ ਉਹ ਰੱਖਿਆ ਕਰਨ ਵਾਲਾ ਨਿਰਭਉ ਭਏ ਮਨ, ਤੇ ਉਹਦੇ ਪ੍ਰਤਾਪ ਨੂੰ ਸੁਣ ਕੇ ਨਾ ਮੇਰਾ ਮਨ ਵੀ ਨਿਰਭਉ ਹੋ ਗਿਆ। ਕਿਸ ਤਰ੍ਹਾਂ ਨਿਰਭਉ ਹੋਇਆ, ਕਿਸੇ ਦਾ ਡਰ ਮਨ ਵਿੱਚ ਫਿਰ ਰਿਹਾ ਹੀ ਨਹੀਂ, ਕਿਉਂ ਮਨ ਵਿੱਚ ਦੁਨਿਆਵੀ ਡਰ ਰੱਖੀਏ, ਮੇਰੇ ਮਾਲਕ ਦਾ ਪ੍ਰਤਾਪ ਹੀ ਇੰਨਾ ਵੱਡਾ ਹੈ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਤੇ ਤੁਹਾਡੇ ਪ੍ਰਤਾਪ ਅੱਗੇ ਤਾਂ ਜਮ ਦੂਤ ਵੀ ਛੱਡ ਜਾਂਦੇ ਨੇ, ਫਿਰ ਉਸ ਤੋਂ ਵੱਡਾ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਕਰਕੇ ਮੈਂ ਮਾਲਕ ਦੀ ਓਟ ਲਈ ਹੈ। ਇੰਨਾ ਵੱਡਾ ਉਹਦਾ ਪ੍ਰਤਾਪ ਹੈ ਸੰਸਾਰ ਦੇ ਅੰਦਰ, ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨਿਵਾਸ ਰੱਖਦੇ, ਏਡਾ ਵੱਡਾ ਪ੍ਰਤਾਪ ਊਚ ਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵਤੈ ਉਧਰੈ ਸੁਣਤੈ ਉਧਰੈ ਬਿਨਸੇ ਪਾਪ ਕਨੇਰੇ, ਐਸਾ ਉਸਦਾ ਪ੍ਰਤਾਪ ਹੈ। ਸੋ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ, ਸੋ ਗਣਕਾ ਦਾ ਉਧਾਰ ਕੀਤਾ, ਫਿਰ ਐਸਾ ਉਸਦਾ ਪ੍ਰਤਾਪ ਹੈ। ਦ੍ਰੋਪਦੀ ਦੀ ਲਾਜ ਭਰੀ ਸਭਾ ਵਿੱਚ ਕਿਹਨੇ ਰੱਖੀ ਸੀ ਜੀ? ਉਸਨੇ ਆਪ ਹੀ ਪ੍ਰਗਟ ਹੋ ਕਰਕੇ ਦ੍ਰੋਪਦੀ ਦੀ ਲੱਜਾ ਰੱਖ ਲਈ। ਐਸਾ ਉਸਦਾ ਪ੍ਰਤਾਪ ਹੈ ਸੰਸਾਰ ਦੇ ਅੰਦਰ। ਇਸ ਕਰਕੇ ਨਿਰਭਉ ਭਏ ਮਨ, ਕਿ ਮੇਰਾ ਮਨ ਜਿਹੜਾ ਉਹ ਨਿਰਭਉ ਹੋ ਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਤਾਪ ਦੇ ਅੱਗੇ ਸਾਰਿਆਂ ਨੂੰ ਝੁਕਣਾ ਪਿਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਕਲਗੀਧਰ ਸਾਹਿਬ ਦੇ ਤੇਜ ਪ੍ਰਤਾਪ ਦੇ ਅੱਗੇ ਇਕੱਲੇ ਇਕੱਲੇ ਸਿੰਘ ਨੂੰ ਮਹਾਰਾਜ ਜੀ ਨੇ ਲੱਖਾਂ ਦੇ ਨਾਲ ਉਹਨਾਂ ਨੂੰ ਲੜਾਇਆ। ਸੋ ਗੁਰਸਨਹ ਚਕਾਰੇ ਕੁਨਦ ਚਿਹਲ ਨਰ ਕੇ ਦਹਿ ਲੱਖ ਬਰਾਇਦ ਬਰੋ ਬੇਖਬਰ। ਏਡਾ ਵੱਡਾ ਪ੍ਰਤਾਪ, ਇੱਕ ਪਾਸੇ ਲੱਖਾਂ ਫੌਜਾਂ ਹੋਣ ਤੇ ਇੱਕ ਪਾਸੇ ਕੇਵਲ 40 ਸਿੰਘ ਭੁੱਖੇ ਭਾਣੇ, ਐਸਾ ਉਸਦਾ ਵੱਡਾ ਪ੍ਰਤਾਪ ਹੈ। ਤਾਂ ਉਸਦੇ ਪ੍ਰਤਾਪ ਨੂੰ ਦੇਖ ਕੇ ਨਾ ਮੇਰਾ ਮਨ ਵੀ ਨਿਰਭਉ ਹੋ ਗਿਆ। ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਭਉ ਰਿਹਾ ਹੀ ਨਹੀਂ। ਕਿਉਂ? ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ, ਜੇ ਤੂੰ ਮੇਰੇ ਵੱਲ ਹੈ ਫਿਰ ਲੱਖਾਂ ਬਾਹਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਇਸ ਕਰਕੇ ਮੇਰਾ ਮਨ ਜਿਹੜਾ ਹੈ ਉਹ ਡਰ ਤੋਂ ਰਹਿਤ ਹੋ ਗਿਆ।
2: ਤੋਟ ਨ ਆਵੈ ਮੂਲ ਸੰਚਿਆ ਨਾਮ ਧਨ,
1: ਜਿਨ੍ਹਾਂ ਨੇ ਨਾਮ ਧਨ ਸੰਚਿਆ ਭਾਵ ਇਕੱਠਾ ਕੀਤਾ ਹੈ। ਮਾਰੇ ਕਥਨ ਕਰਦੇ ਨੇ ਤੋਟ ਨਾ ਆਵੈ ਮੂਲ, ਉਹਨਾਂ ਨੂੰ ਭਾਈ ਉੱਕਾ ਵੀ ਜਿਹੜੀ ਹੈ ਨਾ ਕਿਸੇ ਤਰ੍ਹਾਂ ਤੋਟਾ ਉਹਨਾਂ ਨੂੰ ਪੈਂਦਾ ਹੀ ਨਹੀਂ, ਘਾਟਾ ਪੈਂਦਾ ਹੀ ਨਹੀਂ। ਜਿਨ੍ਹਾਂ ਨੇ ਤੋਟ ਨਾ ਆਵੈ ਵੱਧ ਤੋਂ ਜਾਈ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਕਿਉਂਕਿ ਨਾਮ ਧਨ ਐਸਾ ਹੈ ਨਾ ਮੁੱਕਦਾ ਹੈ ਤੇ ਨਾ ਕਿਤੇ ਜਾਂਦਾ ਹੈ। ਇਸ ਕਰਕੇ ਉਹ ਪਰਮਾਤਮਾ ਦੇ ਅਖੁੱਟ ਨਾਮ ਧਨ ਦੀ ਪ੍ਰਾਪਤੀ ਹੋਣ ਕਰਕੇ ਨਾ ਏਡੀ ਵੱਡੀ ਬਖਸ਼ਿਸ਼ ਹੋਈ ਹੈ। ਤੋਟ ਨਾ ਆਵੈ ਮੂਲ, ਕਿਸੇ ਤਰ੍ਹਾਂ ਦਾ ਹੁਣ ਤੋਟਾ ਘਾਟਾ ਪੈਂਦਾ ਹੀ ਨਹੀਂ। ਸੋ ਜਿਸ ਤਰ੍ਹਾਂ ਇਹ ਸੰਸਾਰ ਤੋਂ ਅੱਗੇ ਚੱਲਣ ਲੱਗਿਆ ਨਾ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਆਮ ਪ੍ਰਜਾ ਦਾ ਬੰਦਾ ਹੈ, ਸੋ ਉਸ ਨੂੰ ਖਾਲੀ ਹੱਥ ਹੀ ਸੰਸਾਰ ਤੋਂ ਤੁਰਨਾ ਪਿਆ। ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਨਾਮ ਧਨ ਇਕੱਠਾ ਕਰਦੇ ਨੇ। ਸੰਚਿਆ ਨਾਮ ਧਨ, ਜਹਿ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਉਹਨਾਂ ਨੇ ਨਾਮ ਧਨ ਵੀ ਨਾਲ ਨਾਲ ਇਕੱਠਾ ਕਰ ਲਿਆ। ਸੋ ਇਹ ਨਾਮ ਧਨ ਹੈ ਬਹੁਤ ਹੌਲਾ, ਪਰ ਅੱਗੇ ਜਾ ਕਰਕੇ ਫਲ ਬਹੁਤ ਵੱਡਾ ਪ੍ਰਾਪਤ ਹੁੰਦਾ ਹੈ। ਕਿਸ ਤਰ੍ਹਾਂ ਹੌਲਾ ਹੈ? ਭਾਈ ਗੁਰਦਾਸ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ, ਭਾਈ ਸਾਹਿਬ ਜੀ ਲਿਖਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ। ਹੀਰਾ ਬਹੁਤ ਛੋਟਾ ਹੈ, ਪਰ ਜਦੋਂ ਆਪਾਂ ਉਹਦਾ ਮੁੱਲ ਪਵਾਉਂਦੇ ਹਾਂ ਨਾ, ਤੇ ਦੇਖੋ ਘਰਾਂ ਦੇ ਘਰ ਹੀ ਧਨ ਨਾਲ ਭਰ ਦਿੰਦਾ ਹੈ। ਇਸੇ ਤਰ੍ਹਾਂ ਨਾਮ ਇਉਂ ਲੱਗਦਾ ਕਿ ਚਾਰ ਅੱਖਰਾਂ ਹੈ, ਸੋ ਵਾਹ ਵਾਹ, ਤੇ ਇਸੇ ਤਰ੍ਹਾਂ ਹਾਹਾ ਤੇ ਗੱਗਾ ਤੇ ਰਾਰਾ, ਪਰ ਇਸ ਇਹਨਾਂ ਅੱਖਰਾਂ ਦੇ ਵਿੱਚ ਹੀ ਏਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸ ਕਰਕੇ ਰੱਬ ਦੇ ਪਿਆਰਿਆਂ ਨੇ ਨਾਮ ਧਨ ਇਕੱਠਾ ਕੀਤਾ, ਸੰਚਿਆ ਨਾਮ ਧਨ, ਉਹਨਾਂ ਨੂੰ ਨਾ ਤੇ ਸੰਸਾਰ ਵਿੱਚ ਕੋਈ ਘਾਟਾ ਪੈਂਦਾ ਹੈ। ਭਗਤ ਕਬੀਰ ਸਾਹਿਬ ਨਾਮ ਧਨ ਜਿਨ੍ਹਾਂ ਨੇ ਇਕੱਠਾ ਕੀਤਾ ਸੀ, ਸੋ ਉਸ ਵੇਲੇ ਜਾਤ ਅਭਿਮਾਨੀ ਲੋਕਾਂ ਨੇ ਭਗਤ ਜੀ ਦੀ ਹੇਠੀ ਕਰਾਉਣ ਦੇ ਲਈ ਨਾ ਸਾਰਿਆਂ ਨੂੰ ਹੌਕਾ ਦੇ ਦਿੱਤਾ, ਜੋ ਭਗਤ ਕਬੀਰ ਸਾਹਿਬ ਦੇ ਘਰੇ ਜੱਗ ਰੱਖਿਆ ਹੈ। ਸੰਚਿਆ ਨਾਮ ਧਨ, ਤੋਟ ਨਾ ਆਵੈ ਮੂਲ, ਤੇ ਲੋਕ ਇਕੱਠੇ ਹੋ ਕੇ ਭਗਤ ਕਬੀਰ ਸਾਹਿਬ ਦੇ ਜੱਗ ਦੇ ਵਿੱਚ ਪਹੁੰਚ ਗਏ। ਹੁਣ ਭਗਤ ਕਬੀਰ ਸਾਹਿਬ ਦੇ ਕੋਲ ਦੁਨਿਆਵੀ ਧਨ ਤਾਂ ਨਹੀਂ ਸੀ, ਨਾਮ ਧਨ ਕੋਲ ਹੋਣ ਕਰਕੇ ਉਹਨਾਂ ਦੀ ਲਾਜ ਉਹਨਾਂ ਦੀ ਪਤ ਪਰਮੇਸ਼ਰ ਨੇ ਆਪ ਹੀ ਰੱਖ ਲਈ। ਇਸ ਕਰਕੇ ਭਾਈ ਜਿਸ ਤਰ੍ਹਾਂ ਉਹ ਬ੍ਰਾਹਮਣ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਕਥਾ ਸੁਣਾਇਆ ਕਰੇ ਕਿ ਮੇਰਾ ਵੀ ਗੁਜ਼ਾਰਾ ਚੱਲਦਾ ਰਹੇ, ਤੇ ਇੱਕ ਵਾਰ ਕਹਿੰਦਾ ਮਹਾਰਾਜ ਗ੍ਰੰਥ ਦੀ ਸਮਾਪਤੀ ਹੋ ਗਈ ਤੇ ਹੁਣ ਤੁਸੀਂ ਆਗਿਆ ਦਿਓ ਕਿ ਮੈਂ ਜਾ ਕੇ ਗ੍ਰੰਥ ਲੈ ਆਵਾਂ। ਸੋ ਮਹਾਰਾਜ ਨੇ ਜਾਣ ਵਾਸਤੇ ਉਹਨੂੰ ਰਸਤੇ ਦਾ ਖਰਚਾ ਵੀ ਦਿੱਤਾ, ਤੇ ਉਹਨੇ ਆਪਣੇ ਜਦ ਪੁੱਤਰ ਨੂੰ ਤੋਰਿਆ ਤੇ ਗਧਾ ਹਿਣਕਿਆ ਤੇ ਉਹਦਾ ਪੁੱਤਰ ਅਵਸ਼ਗਨ ਮੰਨ ਕੇ ਵਾਪਸ ਆ ਗਿਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਦੋਂ ਕੋਲ ਆਇਆ ਤੇ ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਹਾਡਾ ਪੁੱਤਰ ਗਿਆ ਨਹੀਂ? ਕਹਿਣ ਲੱਗਾ ਮਹਾਰਾਜ ਅਵਸ਼ਗਨ ਹੋ ਗਿਆ, ਰਸਤੇ ਵਿੱਚ ਖੋਤਾ ਹਿਣਕਿਆ ਸੀ ਤੇ ਮੇਰਾ ਪੁੱਤਰ ਵਾਪਸ ਆ ਗਿਆ ਅਵਸ਼ਗਨ ਮੰਨ ਕੇ। ਮਹਾਰਾਜ ਕਹਿੰਦੇ ਦੇਖੋ ਫਿਰ ਸਿੱਖੀ। ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੇ ਤਾਈਂ ਜਦੋਂ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਭੇਜਿਆ ਸੰਗਲਾ ਦੀਪ, ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਆ ਕੇ 5 ਪੈਸੇ ਚਰਨਾਂ ਵਿੱਚ ਭੇਟ ਕੀਤੇ, ਤੇ ਮਹਾਰਾਜ ਜੀ ਨੇ ਉਹ 5 ਪੈਸੇ ਦੇ ਕੇ ਭਾਈ ਸਾਹਿਬ ਨੂੰ ਕਿਹਾ ਕਿ ਜਾਓ ਤੁਸੀਂ ਸੰਗਲਾ ਦੀਪ ਜਾਣਾ। ਉਸੇ ਵੇਲੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਸੰਗਲਾ ਦੀਪ ਨੂੰ ਤੁਰ ਪਏ, ਜਿਹਨੂੰ ਅੱਜ ਆਪਾਂ ਸ਼੍ਰੀਲੰਕਾ ਕਹਿੰਦੇ। ਇੱਕ ਵਾਰ ਨਾ ਸੋਚਿਆ ਵਿਚਾਰਿਆ ਕਿ 5 ਰੁਪਈਆਂ ਦੇ ਨਾਲ, 5 ਜਾਂ ਪੈਸਿਆਂ ਦੇ ਨਾਲ ਇੰਨਾ ਵੱਡਾ ਪੰਧ ਕਿਸ ਤਰ੍ਹਾਂ ਤੈਅ ਹੋਵੇਗਾ। ਪਰ ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਕੋਲ ਨਾਮ ਧਨ ਹੈ ਭਾਈ, ਉਹਨਾਂ ਨੂੰ ਨਾ ਤੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਕਦੇ ਘਾਟਾ ਪੈਂਦਾ ਹੈ, ਫਿਰ ਪਰਲੋਕ ਵਿੱਚ ਜਾ ਕਰਕੇ ਉਹਨਾਂ ਨੂੰ ਤਾਂ ਘਾਟਾ ਕੀ ਪੈਣਾ ਹੈ। ਸੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਪੰਡਿਤ ਜੀ ਇਹ ਹੈ ਸਿੱਖੀ, ਭਰੋਸੇ ਵਾਲਿਆਂ ਕੋਲ ਨਾਮ ਧਨ ਹੈ, ਨਾਮ ਧਨ ਦੇ ਆਸਰੇ ਹੀ ਉਹ ਲੋਕ ਪਰਲੋਕ ਵਿੱਚ ਸੁਖੀ ਵੱਸਦੇ ਹਨ।
2: ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ,
1: ਐਸੇ ਸੰਤ ਜਨ ਜਿਨ੍ਹਾਂ ਨੇ ਸਵਾਸ ਸਵਾਸ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ, ਐਸੇ ਸੰਤ ਜਨ ਕੋਟਨ ਮੈਂ ਨਾਨਕ ਕਹੋ, ਨਾਰਾਇਣ ਜਿਹੇ ਚੀਤ। ਐਸੇ ਸੰਤ ਜਨਾਂ ਦਾ ਸੰਗ ਪਾਈਐ ਵੱਡਾ ਪੁੰਨ, ਜਿਹੜੇ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਨੇ ਨਾ, ਉਹਨਾਂ ਨੂੰ ਹੀ ਸੰਤ ਜਨਾਂ ਦੀ ਸੰਗਤ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਅਭਾਗੇ ਤਾਂ ਉਹਨਾਂ ਦੀ ਨਿੰਦਾ ਹੀ ਕਰਦੇ ਰਹਿੰਦੇ ਨੇ। ਕਿਉਂ ਨਹੀਂ ਸੰਗਤ ਕਰ ਸਕਦੇ ਰੱਬ ਦੇ ਪਿਆਰਿਆਂ ਦੀ ਸੰਗਤ ਸੰਤ ਜਨਾਂ ਦੀ? ਕਿਉਂਕਿ ਉਹਨਾਂ ਦੇ ਪੁੰਨ ਹੀ ਨਹੀਂ ਹਨ, ਉਹਨਾਂ ਨੇ ਪੂਰਵਲੇ ਜਨਮ ਵਿੱਚ ਨਿਸ਼ਕਾਮ ਕਰਮ ਕੀਤੇ ਹੀ ਨਹੀਂ। ਕੋਈ ਚੰਗਾ ਕਰਮ ਕੀਤਾ ਹੋਵੇ ਤਾਂ ਉਹ ਸੰਗਤ ਵਿੱਚ ਲੈ ਕੇ ਆਵੇ ਨਾ, ਤੇ ਉਹਨਾਂ ਨੇ ਕਰਮ ਉਹ ਕੀਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਕਰਮ ਸੰਗਤ ਵਿੱਚ ਲਿਆਵੇ ਤੇ ਉਹਨਾਂ ਦਾ ਵੀ ਉਧਾਰ ਹੋ ਜਾਵੇ। ਇਹ ਤਾਂ ਬੜੇ ਵੱਡੇ ਭਾਗ ਹਨ ਕਿ ਗੁਰੂ ਸਾਹਿਬ ਨੇ ਤਰਸ ਕਰਕੇ ਸਾਨੂੰ ਆਪਣੀ ਸੰਗਤ ਦਾ ਸੁਭਾਗ ਬਖਸ਼ਿਆ ਹੈ। ਕਿਉਂਕਿ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ, ਵੱਡੇ ਪੁੰਨਾਂ ਕਰਕੇ ਹੀ ਸੰਤਾਂ ਦੀ ਸੰਗ ਦੀ ਪ੍ਰਾਪਤੀ ਹੁੰਦੀ ਹੈ।
2: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ,
1: ਸੰਤ ਜਨ ਅੱਠੇ ਪੈਰ ਹਰੀ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਧਿਆ ਕਰਕੇ ਹਰ ਜਸ ਨਿਤ ਸੁਣ, ਹਰੀ ਜਸ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਹੀ ਸੁਣਦੇ ਹਨ। ਇਸ ਲਈ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਤੇ ਆਪਾਂ ਨੂੰ ਵੀ ਚਾਹੀਦਾ ਹੈ, ਕਿਉਂਕਿ ਕਈ ਵਾਰੀ ਇੰਝ ਲੱਗਦਾ ਕਿ ਅੱਜ ਜਪਜੀ ਸਾਹਿਬ ਪੜ੍ਹ ਲਿਆ ਤੇ ਬਹੁਤ ਕੁਝ ਅਸੀਂ ਕਰ ਲਿਆ ਤੇ ਹੁਣ ਸਾਨੂੰ ਸੰਗਤ ਵਿੱਚ ਜਾਣ ਦੀ ਕੀ ਲੋੜ ਹੈ? ਅਸੀਂ ਵੀ ਤਾਂ ਨਿਤਨੇਮ ਘਰੇ ਕਰ ਹੀ ਲੈਂਦੇ ਹਾਂ, ਸੰਗਤ ਕਰਨ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਜੇ ਸੰਸਾਰ ਤੋਂ ਤਰਨਾ ਹੈ ਨਾ ਤੇ ਆਠ ਪਹਿਰ ਹਰ ਧਿਆਏ। ਇਹੋ ਹੀ ਅਰਦਾਸ ਕਰਕੇ ਮਹਾਰਾਜ ਮੈਂ ਅੱਠੇ ਪੈਰ ਤੁਹਾਨੂੰ ਭੁੱਲਾਂ ਨਾ, ਹਰ ਧਿਆਏ ਹਰ ਜਸ ਨਿਤ ਸੁਣ, ਕਿ ਮੈਂ ਤੁਹਾਡੇ ਜਸ ਨੂੰ ਨਿਤਾ ਪ੍ਰਤੀ ਇਹਨਾਂ ਕੰਨਾਂ ਦੇ ਨਾਲ ਸੁਣਦਾ ਰਾਂ। ਸੋ ਸੌਂਦੇ ਵਾਹੂ ਵਾਹੂ ਉੱਚਰੈ, ਉੱਠਦੇ ਪੀ ਵਾਹੂ ਕਰੇ, ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਕਿ ਸੌਣ ਲੱਗਿਆਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸੀ ਅਵਸਥਾ ਦੇ ਮਾਲਕ ਉਹ ਬਣ ਜਾਂਦੇ ਨੇ ਕਿ ਫਿਰ ਸੁੱਤੇ ਪਿਆਂ ਵੀ ਉਹਨਾਂ ਦੇ ਮੁੱਖੋਂ ਗੁਰੂ ਗੁਰੂ ਹੀ ਨਿਕਲਦਾ ਹੈ। ਸੌਂਦੇ ਵਾਹੂ ਵਾਹੂ ਉੱਚਰੈ, ਉੱਠਦੇ ਪੀ ਵਾਹੂ ਕਰੇ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੰਗਤ ਵਿੱਚ ਜਿਹੜੇ ਰਹੇ ਨੇ ਉਹ ਦੱਸਦੇ ਨੇ ਕਿ ਉਦੋਂ ਉਹਨਾਂ ਨੂੰ ਜੱਥੇ ਵਿੱਚ ਅਭਿਆਸੀ ਕਹਿੰਦੇ ਸਨ ਮਹਾਂਪੁਰਖਾਂ ਨੂੰ, ਤੇ ਲੁਧਿਆਣੇ ਨੇੜੇ ਨਗਰ ਹੈ। ਕੋਈ ਇੱਕ ਵਾਰ ਮਹਾਂਪੁਰਖਾਂ ਨੂੰ ਸ਼੍ਰੀ ਅਖੰਡਪਾਠ ਸਾਹਿਬ ਦੀ ਸੇਵਾ ਸੀ ਕਿਸੇ ਦੇ ਗ੍ਰਹਿ, ਉੱਥੇ ਜੱਥੇ ਦੀ ਸੇਵਾ ਲੱਗੀ ਤੇ ਕਹਿੰਦੇ ਜਦ 2 ਵਜੇ ਮਹਾਂਪੁਰਖਾਂ ਦੀ ਸੇਵਾ ਸੀ ਤੇ ਜਦੋਂ ਉਠਾਉਣ ਗਿਆ ਸਿੰਘ, ਤੇ ਜਿਹੜੇ ਜੱਥੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸਿੰਘਾਂ ਨੂੰ ਉਠਾਉਣ ਦਾ ਨਿਯਮ ਵੀ ਪਤਾ ਹੈ। ਆਪਾਂ ਜਾ ਕੇ ਬਾਹੋਂ ਫੜ ਕੇ ਮੋਢਿਓਂ ਫੜ ਕੇ ਲਾ ਕੇ ਕਹਾਂਗੇ ਨਾ ਉੱਠ, ਪਰ ਜੱਥੇ ਵਿੱਚ ਨੇਮ ਸਿਖਾਏ ਜਾਂਦੇ ਨੇ ਕਿ ਕੋਈ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ, ਜੈਸੇ ਸਾਰੇ ਸਿੰਘ ਜੱਥੇ ਵਿੱਚ ਰਹਿਣ ਵਾਲੇ ਨਿਤਨੇਮ ਹੀ ਹੁੰਦੇ ਨੇ, ਜਤੀ ਸਤੀ ਹੁੰਦੇ ਨੇ, ਉਹਨਾਂ ਨੂੰ ਫਿਰ ਉਠਾਉਣ ਦਾ ਇੱਕ ਨੇਮ ਹੁੰਦਾ ਹੈ, ਉਹਨਾਂ ਨੂੰ ਚਰਨਾਂ ਨੂੰ ਫੜ ਕੇ ਉਹਨਾਂ ਨੂੰ ਹਿਲਾਉਣਾ ਕਿ ਉੱਠੋ। ਕਹਿੰਦੇ ਜਦੋਂ ਮਹਾਂਪੁਰਖਾਂ ਦੇ ਚਰਨਾਂ ਵੱਲ ਖਲੋ ਕੇ ਹਲੇ ਹੱਥ ਸਪਰਸ਼ ਹੀ ਕੀਤਾ ਤੇ ਮਹਾਂਪੁਰਖ ਉੱਠਦੇ ਸਾਰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਹੇ ਸਨ। ਸੋ ਐਸੀ ਉਹਨਾਂ ਦੀ ਅਵਸਥਾ ਹੈ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ, ਫਿਰ ਹੀ ਏਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਨਹੀਂ ਤਾਂ ਗੱਲਾਂ ਵਾਲੇ ਤਾਂ ਅੱਜ ਵੀ ਬਹੁਤ ਦੇਖੀ ਜਾਂਦੇ ਨੇ ਨਾ, ਸੋ ਗੱਲਾਂ ਕਰਕੇ ਉਹ ਅਵਸਥਾ ਨਹੀਂ ਮਿਲਦੀ। ਸੋ ਭਾਈ ਗੁਰਦਾਸ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਗੱਲਾਂ ਦੇ ਨਾਲ, ਸੋ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ। ਸ਼ਹੀਦੀਆਂ ਵੀ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਦੇ ਮਨਾਂ ਵਿੱਚੋਂ ਭਰਮ ਨਿਕਲ ਗਿਆ, ਤੇ ਫਿਰ ਉਹ ਕੱਲੀਆਂ ਗੱਲਾਂ ਦੇ ਨਾਲ ਨਹੀਂ ਜੇ ਸਾਰਦੇ। ਸੋ ਬਹੁਤ ਵੱਡਾ ਇਹ ਸਾਕਾ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ, ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ। ਪਾਉਂਟਾ ਸਾਹਿਬ ਦੀ ਪਾਵਨ ਧਰਤੀ ਜਿੱਥੇ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਾਏ ਤੇ ਤਕਰੀਬਨ 4 ਕੁ ਸਾਲ ਦਾ ਸਮਾਂ ਮਹਾਰਾਜ ਜੀ ਨੇ ਉੱਥੇ ਬਤੀਤ ਕੀਤਾ ਹੈ। राजा मेदनी प्रकाश सतगुरु जी की शरण में आया, बेनती की महाराज अपने मुबारक चरण इस नगर में पाओ, मेरी जड़ी थां है इलाका जेड़ा पवित्र हो जाए। कलगी धर महाराज जी ने राजे मेदनी प्रकाश की बेनती प्रवान करके शहर पामटा की शुद्ध ली। पामटा तो भाव है पामटा चरण टकाउण वाली थां, जिथे महाराज के मुबारक चरण पए उस थां का नाम ही पौंटा रखिया। यमुना का रमणीक सोहना कंडा है जिथे बैठ के गुरु कलगी धर साहब जी ने परमात्मा की सिफतों सलाह की थी। भाई मनी सिंह साहब न लिखारी ला के श्री दसम ग्रंथ की बहुती बाणी जिहड़ी है वह पौंटा साहब की धरती से लिखाई है, क्योंकि 52 कवियां का जिक्र भी जिहड़ा है वह आपां उत्थे ही पढ़ते हैं। जे गुणा के कदरदान हैं तो गुरु कलगी धर साहब महाराज हैं, जेडे कवि दरबार लगते रहे उन्हां कवियां नूं, जेडे रब्बी जस गाउंदे सन उन्हां नूं महाराज ने भेटा वजों किन्ने किन्ने सोहने हाथी देने, घोड़े देने, सोहने शस्त्र दे के सोना चांदी दे के नवाजना। सो है गुरु गरीब नवाज सतगुरु जी कलगी धर महाराज उत्थे बैठ के रब्बी जस गाउंदे ने, तू ही तू ही तू ही तू ही तू ही तू ही तू ही तू ही घंटिया बद्दी बैठ के तू ही दे गीत गाए। सो गुरु कलगी धर महाराज जी जदों पहली जंग जिहड़ी होई है वह भी पौंटे दे नेड़े ही पंघाणी दा युद्ध होया, ते साध संगत जी पीर बुद्धू शाह जी ने अपने पुत्र शहीद कराए, 500 दे करीब अपने मुरीद नाल लियांदे, अपने भरा नाल लियांदे, ते उन्हां ने शहादत दा जाम पीता। ते जदों सतगुरु जी ने जंग जितण तों बाद इनाम वंडे ने, भई जीत मेरी कृपा काल केरी रणंग जीत आए जंग गीत गाए, ते फिर महाराज इनाम दे रहे ने सारिआं नूं। ते जिन्हां नूं ये पता है ना कि आपां वड्डे दे दरबार विच वड्डियां बख्शिशां लैण आए हां, फिर पीर बुद्धू शाह ने की मंगिया सी, महाराज जिहड़ा केसां समेत कंगा है कृपा करके मेरी झोली पा दिओ, क्योंकि भाई नंद लाल नूं पढ़ो। ते भाई नंद लाल साहब कहिंदे ने कि सतगुरु तेरी एक जुल्फ एक केस दे बदले आ लोक ते परलोक दोनों लोक वारे मैं, यानी कि तेरे एक केस का मुल भी ये दोनों लोक नहीं तार सकते। फिर पीर बुद्धू शाह नूं पता सी ना कि किड्डियां बख्शिशां किड्डियां रहमतां इन्हां केसां दे विच हन, इस करके गुरु कलगी धर साहब जी तों मंगे ही कंगा केसां समेत महाराज ने उहदी झोली विच पाया। ओ पावन धरती पौंटा साहब दी फिर साध संगत जिथे गुरधाम सोहणे जिहड़े सन ओह बणे ने, जिथे जाए बहि मेरा सतगुरु सो थान सुहावा राम राजे। सो गुरद्वारे उत्थे स्थापित होए, क्योंकि गुरु द्वारा होए सोझी पाए सी। पर जदों सिख राज आया ना तो महाराजा रणजीत सिंह उन्होंने देखिया कि धर्म की दुनिया में धर्म के लोगों नूं धर्म के कार्य करन वास्ते गुरुद्वारों के प्रबंध चलाउन वास्ते किसी के अधीन ना होना पे, इस करके उन्होंने गुरधामां दे नाम जगीरां लवाईया। तो वो सम दृष्टि रखण वाले सन, इस तरह मंदिर अते मस्जिदां भी आबाद होईयां ते उन्हां दे नाम भी जगीरां लगियां, किसी तरह का वितकरा कोई ना रखिया। देरा मसीत सोई पूजा उन्नेमाज उई मन सब एक पै अनेक को भरमाओ, उत्थे भी तो रब का जस हो रहा है ना। सो गुरु धामा दे नाम जगीरां लगियां, ते जदों समा बीतिया ते उस वेले जदों सिखां दे सिरां दे मुल भी पए ते गुरधामा की सेवा संभाल जिहड़ी सी उह उदासी महापुरख इसे तरह निर्मले संत जिहड़े सन उन्होंने की, क्योंकि गुरु कलगी धर साहब का जो हुक्म है गुरु मान्यो ग्रंथ ये घर तक पहुँचाते रहे, ये संदेश पहुँचाते रहे। पर हौली हौली जदों समा बीतता गया ना तो गुरु कलगी धर जी के बचन हैं कि एक जवानी होवे ते जवानी वेले धन खुला मिल जावे ना, एक मदी दूजा तरन तीजा धन होए ताम, पाप कर्म ते क्यों बचा बचे बचावे रा, फिर तो फिर रब ही बचावे जी। कि जवानी वेले खुला धन मिलया होवे, नशे दादी भी बन जाता है, ते दूजा तरन तीजा धन होए ताम, फिर जुआरी आंदी संगत भी बैठन लग पैंदा। सो उस वेले हौली हौली जिहड़े महंत जन सन उन्हां विच सारे तो एक जे नहीं, क्योंकि भावना वाले भी बहुत सन, ते उन्हां विचों कुछ जिहड़े सन जीवन विच उन्हां दी गिरावट आई, ते आपां देख सकते हां कि तरन तारण साहिब पावन सरोवर दे विच उन्हां ने शराब दीआं बोतलां डुबा के उन्हां नूं ठंडियां करना। जिहड़े गुरधाम दे विच जा करके धीआं भैणां दी इज्जत महफूज रहिंदी सी उत्थे जा के ही इज्जत नूं खतरा होण लग पिया, फिर उस वेले सिखां दा वड्डा इकट्ठ होया ते गुरद्वारा सुधार लहर चली, ते प्रबंध लैण वास्ते वड्डियां घालणा जिहड़ी है उह सिखां ने घाली है, क्योंकि उत्थे भाई हजारा सिंह दी शहादत होई भाई हुकम सिंह कोट वसाऊ वाले भाई हजारा सिंह अल्ला दीनपुर वाले उन्हां दी शहादत तो बाद फिर उन्हां दे डुले हुए लहू ने यह तब्दीली लियांदी है रंग लियांदा कि गुरधाम का प्रबंध जिहड़ा सी पंथ के हवाले होया। इसे तरह थोड़े समय बाद फिर ननकाणा साहब का प्रबंध जिहड़ा सी भाई लक्ष्मण सिंह जी धारू वाली वड्डी गिणती विच सिंघां दी शहादत होई है उथों का प्रबंध भी जिहड़ा सी पंथ के हिस्से उस सेवा आई है। सात संगत इसे तरह पौंटा साहब गुरु कलगीधर साहब का चरण शुभ स्थान है। इथों का जिहड़ा पहला महंत सी ना भाई लहणा सिंह वो जद जल्लियां वाले बाग गोलीकांड होया सी ते उस विचों उहदी जान बची सी इस करके पंथ उसका बहुत माण ते सत्कार रखदा सी सोहणे जीवन वाला सी ते उसने आके एक वार तां चाबियां इत्थे प्रबंध दे हवाले कर दित्तियां सी पर उहनां दा जीवन उच्चा सुच्चा होण करके उहनां नूं चाबियां वापस दे दित्तियां। पर थोड़े समय बाद ही जिहड़ा गुरदयाल सिंह महंत उथों का बनता है सो उस दे जीवन विच दरावट आई सी ते संगतां ने शिकायतां भी पंथक जिहड़े आगू सन उहनां नूं कीतियां। फिर बुढ़े दल दे जथेदार बाबा चेत सिंह जी दे कोल उह पेश भी होया। सेवा लवाउण तों बाद उहने प्रण कीता सी कि मैं सेवा भावना नाल करांगा पर हौली हौली फिर जीवन विच दरावट आई है। फिर बाबा चेत सिंह जी अते तरना दल हरियां वेलां वाले महापुरख संत हरभजन सिंह जी सो उन्हां दी ड्यूटी लगी तुसीं जथे नूं लै के पौंटा साहिब दी सेवा संभालो। ਉਹ ਮਾਰਚ ਦੇ ਮਹੀਨੇ ਸਨ 1964 ਨੂੰ ਆਪਣਾ ਜਥਾ ਲੈ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਹਨ ਪਰ ਜਿਹੜਾ ਉਹ ਮਹੰਤ ਸੀ ਸੋ ਉਹਨੂੰ ਸਰਕਾਰੀ ਸ਼ਹਿ ਸੀ ਨਾਲੇ ਉਹਨੇ ਕਿਰਾਏ ਦੇ ਗੁੰਡੇ ਵੀ ਰੱਖੇ ਹੋਏ ਸਨ। ਬਾਬਾ ਜੀ ਨੇ 101 ਖੰਡ ਪਾਠ ਦੀ ਲੜੀ ਆਰੰਭ ਕੀਤੀ ਹੈ ਤੇ ਜਦੋਂ 22 ਖੰਡ ਪਾਠਾਂ ਦੇ ਭੋਗ ਪੈ ਗਏ 23ਵਾਂ ਖੰਡ ਪਾਠ ਆਰੰਭ ਹੋਣਾ ਸੀ ਸੋ ਉਸ ਵੇਲੇ ਅੱਜ ਦੇ ਦਿਨ ਸੋ ਇਹ ਵੱਡਾ ਸਾਕਾ ਵਾਪਰਿਆ ਭਾਵੇਂ ਇਸ ਅਸਥਾਨ ਤੇ ਕੱਲ ਨੂੰ ਵੀ ਇਹ ਦਿਹਾੜਾ ਮਨਾਇਆ ਜਾਵੇਗਾ। ਅੱਜ ਬਹੁਤ ਵੱਡੇ ਪੱਧਰ ਤੇ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉਸ ਅਸਥਾਨ ਤੇ ਇਹ ਸਾਕਾ ਮਨਾ ਰਹੇ ਹਨ। ਸੋ ਇਸੇ ਤਰ੍ਹਾਂ 22 ਮਈ ਨੂੰ ਸਨ 1964 ਨੂੰ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਸੀ ਉਹਨੇ ਦਰਬਾਰ ਦੇ ਵਿੱਚ ਐਂਟਰੀ ਕੀਤੀ। ਚੱਲ ਰਹੇ ਅਖੰਡ ਪਾਠ ਜਿਹੜੇ ਸਨ ਉੱਥੇ ਬੈਠਾ ਪਾਠੀ ਸਿੰਘ ਉਹਦੀ ਛਾਤੀ ਵਿੱਚ ਗੋਲੀ ਮਾਰੀ। ਬਾਬਾ ਨਿਹਾਲ ਸਿੰਘ ਜੀ ਦੇ ਦੱਸਣ ਮੁਤਾਬਕ ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਉਹਨਾਂ ਨੇ ਫਿਰ ਪਾਠ ਜਿਹੜਾ ਹੈ ਉਹ ਲੜੀ ਚੱਲਦੀ ਰਹੇ ਪਰ ਬਾਅਦ ਵਿੱਚ ਜਿਹੜੇ ਹੋਰ ਸਿੰਘ ਸਨ ਤਕਰੀਬਨ 11 ਦੇ ਕਰੀਬ ਉੱਥੇ ਸਿੰਘ ਸ਼ਹੀਦ ਹੋਏ ਪੁਲਿਸ ਦੀਆਂ ਗੋਲੀਆਂ ਨਾਲ ਤੇ ਉਸ ਮਹੰਤ ਦੇ ਰੱਖੇ ਹੋਏ ਗੁੰਡਿਆਂ ਦੀ ਬਦਮਾਸ਼ੀ ਸਦਕਾ। ਸੋ ਜਦੋਂ ਉਹਨਾਂ ਦਾ ਲਹੂ ਡੁੱਲਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਬਾਅਦ ਵਿੱਚ ਗੁਰਸੰਗਤ ਜੀ ਫਿਰ ਇਹ ਜਿਹੜਾ ਪ੍ਰਬੰਧ ਸੀ ਨਾ ਇਸ ਦੀ ਸੇਵਾ ਪੰਥ ਦੇ ਹਵਾਲੇ ਹੋਈ ਸੀ। ਸੋ ਆਪਾਂ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਉਹ ਸਾਕਾ
2: ਸਤ ਸ੍ਰੀ
1: ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜਿਨ੍ਹਾਂ ਦੇ ਵੀਰ ਕਾਲਣਾ ਘਾਲਦੇ ਨੇ ਛੰਨੇ ਖੋਪਰੀ ਦੇ ਭਰ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਸੋ ਅੱਜ ਉਹ ਸ਼ਹੀਦੀ ਸਾਕਾ ਪੌਂਟਾ ਸਾਹਿਬ ਦਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀਆਂ ਨੇ। ਆਓ ਗੁਰਸੰਗਤ ਜੀ ਜੋ ਲੜੀਵਾਰ ਕਥਾ ਦੇ ਅੰਦਰ ਗੁਰੂ ਸਾਹਿਬ ਪਾਵਨ ਹੁਕਮ ਬਖਸ਼ ਰਹੇ ਨੇ ਸਰਵਣ ਕਰਕੇ ਲਾਹਾ ਲਈ

0: ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਭੇਟਿਆ ਤੋਂ ਭਾਵ ਹੁੰਦਾ ਜਿਹੜੇ ਗੁਰੂ ਨੂੰ ਮਿਲੇ ਹੀ ਨਹੀਂ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਰੂਹਾਨੀਅਤ ਦਾ ਸਫ਼ਰ ਗੁਰੂ ਦੇ ਦਰ ਤੇ ਆ ਕੇ ਹੀ ਸ਼ੁਰੂ ਹੁੰਦਾ ਏ, ਨਹੀਂ ਤਾਂ ਕੋਈ ਸੋਝ ਹੀ ਨਹੀਂ ਬੰਦੇ ਨੂੰ ਪੈਂਦੀ ਕਿ ਮੈਂ ਸੰਸਾਰ ਵਿੱਚ ਆਇਆ ਕਿੱਥੋਂ ਆ, ਕਰਨ ਕੀ ਆਇਆ, ਕੀ ਕਰਕੇ ਜਾਵਾਂਗਾ ਜਿਹਦੇ ਨਾਲ ਪਰਲੋਕ ਵਿੱਚ ਸੁਰਖਰੂ ਹੋਵਾਂ। ਇਸੇ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਪਰ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਇਹ ਨਹੀਂ ਆਏ, ਭੈ ਕੀ ਨਾਹੀਂ ਬਿੰਦ, ਉਹਨਾਂ ਨੂੰ ਤਾਂ ਭਾਈ ਉੱਕਾ ਵੀ ਰੱਬ ਦਾ ਭੈ ਨਹੀਂ ਹੁੰਦਾ। ਇਹ ਤਾਂ ਗੁਰੂ ਦੇ ਦਰ ਆ ਕੇ ਸੋਝੀ ਆਉਂਦੀ ਹੈ ਕਿ ਆਪਾਂ ਨੂੰ ਰੱਬ ਦਾ ਨਿਰਮਲ ਭਾਉ ਮੰਨਣਾ ਚਾਹੀਦਾ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ। ਜਿਨ੍ਹਾਂ ਨੂੰ ਰੱਬ ਦਾ ਡਰ ਹੈ ਨਾ, ਨਿਰਮਲ ਭਾਉ ਹੈ, ਉਹ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ, ਸਦਾ ਅੰਗ ਸੰਗੇ ਅੰਗੰਗ ਬਭੂਤੇ। ਤੇ ਜਿਹੜਾ ਰੱਬ ਨੂੰ ਆਪਣੇ ਅੰਗ ਸੰਗ ਜਾਣੇਗਾ, ਉਹ ਫਿਰ ਕਿਸੇ ਦਾ ਮਾੜਾ ਨਹੀਂ ਕਰਦਾ। ਉਹ ਰੱਬ ਦੇ ਨਿਰਮਲ ਭਾਉ ਨੂੰ ਮੰਨਦਾ ਕਿ ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਤੇ ਇਹਦਾ ਫਲ ਮੈਨੂੰ ਜ਼ਰੂਰ ਮਿਲਣਾ ਹੈ। ਇਸ ਕਰਕੇ ਭਾਈ ਇਹ ਸਾਰੀ ਸਿੱਖਿਆ ਆਪਾਂ ਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਮਿਲਦੀ ਹੈ। ਪਰ ਜਿਹਨੇ ਗੁਰੂ ਨੂੰ ਆ ਕੇ ਮਿਲੇ ਨਹੀਂ, ਇਸ ਜਨਮ ਵਿੱਚ ਇਸ ਜੀਵਨ ਵਿੱਚ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਪਰਮਾਤਮਾ ਦਾ ਉੱਕਾ ਹੀ ਮਨ ਵਿੱਚ ਜਿਹੜਾ ਉਹ ਡਰ ਨਹੀਂ ਹੁੰਦਾ। ਵੈਸੇ ਡਰ ਤਾਂ ਉਹ ਪਰਮਾਤਮਾ ਫਿਰ ਆਪਣਾ ਮਨਾ ਹੀ ਲੈਂਦਾ ਹੈ, ਜਦੋਂ ਫਿਰ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਨਾ, ਤੇ ਫਿਰ ਬੰਦਾ ਰੱਬ ਵੱਲ ਧਿਆਨ ਦਿੰਦਾ ਹੈ, ਤਾਂ ਹੀ ਉਹ ਦੁੱਖ ਦਾਰੂ ਸੁੱਖ ਰੋਗ ਭਇਆ। ਇਸ ਲਈ ਭਾਈ ਕਾਮ ਪਰੈ ਹਰ ਸਿਮਰੀ ਐਸਾ ਸਿਮਰੋ ਨਿਤ, ਉਹਦੇ ਡਰ ਨੂੰ ਭੁਲਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕੋਈ ਜੁੜਵਾ ਬੱਚੇ ਜਨਮ ਲੈ ਕੇ ਆਏ, ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ, ਤੇ ਜਿਹੜਾ ਮਨਮੁਖ ਹੈ ਨਾ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਨੂੰ। ਗੁਰਮੁਖ ਕਿਆ ਕਰੇ ਭਾਈ, ਨਹੀਂ ਰੱਬ ਦੇ ਡਰ ਨੂੰ ਮੰਨਣਾ ਚਾਹੀਦਾ, ਉਹ ਬੜਾ ਡਾਢਾ ਹੈ। ਕਿਉਂਕਿ ਪਰਮਾਤਮਾ ਦਾ ਡਰ ਤੇ ਇਹੋ ਹੀ ਹੈ ਨਾ ਕਿ ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਜੋ ਪਰਮਾਤਮਾ ਨੇ ਕੀਤਾ ਉਹਨੂੰ ਭਲਾ ਕਰਕੇ ਜਾਣਨਾ। ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਦੇ ਡਰ ਨੂੰ, ਉਹ ਇਸ ਤੋਂ ਵੱਧ ਹੋਰ ਸਾਨੂੰ ਦੁੱਖ ਕੀ ਦੇਵੇਗਾ, ਅਸੀਂ ਤਾਂ ਪਹਿਲਾਂ ਹੀ ਜੁੜਵੇ ਸੰਸਾਰ ਵਿੱਚ ਆਏ ਹਾਂ। ਉਹ ਕਹਿੰਦਾ ਉਹ ਬੜਾ ਡਾਢਾ ਹੈ, ਉਹ ਇਸ ਤੋਂ ਵੱਧ ਵੀ ਸਾਨੂੰ ਫਿਰ ਸਾਡੇ ਕਰਮਾਂ ਦਾ ਫਲ ਦੇ ਸਕਦਾ ਹੈ। ਕਹਿੰਦਾ ਜਾ ਦੇ ਕੇ ਦੇਖ ਲਵੇ। ਤੇ ਥੋੜਾ ਸਮਾਂ ਬੀਤਿਆ, ਜਿਹੜਾ ਗੁਰਮੁਖ ਸੀ ਉਹ ਤਾਂ ਪੁਰਾਣੀ ਸੰਗਤ ਕਰਦਾ ਸੀ ਤੇ ਚੜ੍ਹਾਈ ਕਰ ਗਿਆ। ਹੁਣ ਚੜ੍ਹਾਈ ਕਰਨ ਦੇ ਬਾਅਦ ਉਹਦਾ ਸਰੀਰ ਤਾਂ ਉਹਦੇ ਨਾਲ ਹੀ ਰਹਿਣਾ ਸੀ ਨਾ, ਤੇ ਜਿਹੜਾ ਮਨਮੁਖ ਸੀ ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਦੇ ਡਰ ਨੂੰ, ਹੌਲੀ ਹੌਲੀ ਸਮਾਂ ਪਾ ਕਰਕੇ ਉਹ ਦੂਜਾ ਸਰੀਰ ਜਿਹੜਾ ਗਲਣ ਲੱਗਾ, ਹੌਲੀ ਹੌਲੀ ਗਲਣ ਕਰਕੇ ਸਰੀਰ ਉੱਤੇ ਮੱਖੀਆਂ ਵੀ ਘੁੰਮ ਰਹੀਆਂ ਨੇ, ਕੀੜੇ ਵੀ ਜਿਹੜੇ ਚੱਲ ਰਹੇ ਨੇ, ਬਦਬੂ ਆਵੇ, ਕੋਈ ਉਹਦੇ ਲਾਗੇ ਬੈਠਣ ਨੂੰ ਤਿਆਰ ਨਾ ਹੋਵੇ ਤੇ ਨਾ ਬੈਠਣ ਦੇ। ਫਿਰ ਹੱਥ ਬੰਨ ਕੇ ਕਹਿੰਦਾ ਰੱਬਾ ਤੂੰ ਬੜਾ ਡਾਢਾ ਹੈ, ਵਾਕਈ ਤੂੰ ਇਸ ਤੋਂ ਵੱਧ ਵੀ ਸਾਨੂੰ ਕੋਈ ਦੁੱਖ ਸਾਡੇ ਕਰਮਾਂ ਦਾ ਦਿਖਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਹੈ। ਇੱਥੇ ਆ ਕੇ ਤੇ ਭਾਈ ਵੱਡੇ ਵੱਡੇ ਕਰਮ ਜਿਹੜੇ ਨੇ ਨਾ ਉਹ ਕੱਟੇ ਜਾਂਦੇ, ਭੈ ਕੀ ਨਾਹੀਂ ਬਿੰਦ, ਜਿਹੜੇ ਸੰਗਤ ਕਰਦੇ ਨੇ ਉਹਨਾਂ ਨੇ ਤੇ ਉੱਕਾ ਹੀ ਰੱਬ ਦਾ ਡਰ ਨਹੀਂ ਮੰਨਿਆ, ਨਹੀਂ ਜਾਣਿਆ।
1: ਆਵਣ ਜਾਵਣ ਦੁੱਖ ਘੜਾ,
0: ਉਹਨਾਂ ਨੂੰ ਫਿਰ ਆਉਣ ਅਤੇ ਜਾਣ ਦਾ ਬਹੁਤਾ ਦੁੱਖ ਲੱਗਦਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ,
1: ਕਦੇ ਨਾ ਚੂਕੈ ਚਿੰਦ,
0: ਤੇ ਚਿੰਦ ਤੋਂ ਭਾਵੇ ਚਿੰਤਾ, ਉਹਨਾਂ ਦੀ ਕਦੇ ਵਾਸਤੇ ਚਿੰਤਾ ਮੁੱਕਦੀ ਨਹੀਂ, ਉਹ ਤਾਂ ਚਿੰਤਾ 'ਚ ਹੀ ਡੁੱਬੇ ਰਹਿੰਦੇ। ਕਿਉਂਕਿ ਸੰਗਤ ਵਿੱਚ ਨਹੀਂ ਆਏ, ਰੱਬ ਦੇ ਖੌਫ ਨੂੰ ਭੈ ਨੂੰ ਮੰਨਿਆ ਹੀ ਨਹੀਂ, ਮਨਮਾਨੀਆਂ ਕਰਦੇ ਰਹੇ, ਤੇ ਮਨਮਾਨੀਆਂ ਕਰਨ ਕਰਕੇ ਫਿਰ ਚਿੰਤਾ ਦਾ ਜੰਜਾਲ ਉਹਨਾਂ ਦੇ ਸਿਰ ਤੋਂ ਚੁੱਕਿਆ ਨਹੀਂ ਜਾਂਦਾ। ਜੋ ਜੋ ਦਿਸੈ ਸੋ ਸੋ ਰੋਗੀ, ਸੰਸਾਰ ਵੱਲ ਦੇਖ ਲਓ ਕਿੰਨੀ ਚਿੰਤਾ ਬਣੀ ਹੈ। ਹਾਏ ਆਹ ਹੋ ਜਾਵੇਗਾ, ਹਾਏ ਉਹ ਹੋ ਜਾਵੇਗਾ, ਹਾਏ ਮੇਰੇ ਨਾਲ ਆਹ ਹੋ ਗਿਆ। ਕਿਉਂ? ਕਿਉਂਕਿ ਸੰਗਤ ਨਹੀਂ ਕਰਦੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ, ਰੱਬ ਦੇ ਨਿਰਮਲ ਭਾਉ ਨੂੰ ਮਨ ਵਿੱਚ ਰੱਖਦੇ ਨੇ ਨਾ, ਉਹ ਚਿੰਤਾ ਤੋਂ ਮੁਕਤ ਹਨ। ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਨਿਰਮਲ ਭਾਉ ਹੀ ਹੈ ਨਾ ਕਿ ਵਾਹਿਗੁਰੂ ਚਿੰਤਾ ਤੇ ਤੈਨੂੰ ਹੀ ਹੈ, ਤੇਰੇ ਭਾਣੇ ਵਿੱਚ ਹੀ ਆ, ਜੋ ਕੁਝ ਹੋ ਰਿਹਾ ਭਲਾ ਹੈ। ਪਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਉਹਨਾਂ ਦਾ ਆਉਣ ਜਾਣ ਦਾ ਦੁੱਖ ਕਦੇ ਮੁੱਕਦਾ ਨਹੀਂ। ਇਸੇ ਤਰ੍ਹਾਂ ਉਹ ਚਿੰਤਾ ਦੇ ਜੰਜਾਲ ਵਿੱਚ ਫਸੇ ਰਹਿੰਦੇ ਹਨ।
1: ਕਾਪੜ ਜਿਵੇਂ ਪਿਛੋੜੀਆ,
0: ਉਹ ਮਨਮੁਖ ਜਿਹੜੇ ਨੇ ਇਸ ਤਰ੍ਹਾਂ ਪਛਾੜੇ ਜਾਂਦੇ ਜਿਸ ਤਰ੍ਹਾਂ ਧੋਬੀ ਪਟੜੇ ਦੇ ਉੱਪਰ ਬਾਰ ਬਾਰ ਕੱਪੜਾ ਪਛਾੜਦਾ ਹੈ। ਧੋਬੀ ਨੂੰ ਕੱਪੜਾ ਧੋਂਦਿਆਂ ਦੇਖਦੇ ਹਾਂ ਨਾ, ਕਿਸ ਤਰ੍ਹਾਂ ਉਹ ਕੱਪੜੇ ਨੂੰ ਲਿਆ ਲਿਆ ਕੇ ਮਾਰਦਾ ਹੈ।
1: ਘੜੀ ਮੋਹਤ ਘੜਿਆਲ,
0: ਘੜਿਆਲ ਜਿਹੜੇ ਨੇ ਪੁਰਾਣੇ ਸਮੇਂ ਜਿਹੜੇ ਨੇ ਘਰਾਂ ਦੇ ਬਾਹਰ ਜਾਂ ਦਫ਼ਤਰਾਂ ਦੇ ਬਾਹਰ, ਅੱਜ ਵੀ ਦੇਖ ਲਓ, ਉਹ ਘੜੀ ਵਜਾਈ ਜਾਂਦੀ ਹੈ। ਜਿਹੜਾ ਘੜੀ ਵਜਾਉਣ ਵਾਲਾ ਹੈ ਨਾ, ਉਹ ਘੜਿਆਲ ਨੂੰ ਘੜੀ ਬਾਅਦ, ਅੱਧੀ ਘੜੀ ਬਾਅਦ ਜਿਹੜੀ ਉਹ ਸੱਟ ਮਾਰਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ। ਫਰੀਦਾ ਦਰ ਦਰਿਆਵੈ ਜਾਇ ਕੈ, ਕਿਉਂ ਡਿੱਠੋ ਘੜਿਆਲ, ਕਹਿੰਦੇ ਕਦੇ ਦਫ਼ਤਰਾਂ ਦੇ ਬਾਹਰ ਕਚਹਿਰੀਆਂ ਦੇ ਬਾਹਰ ਉਹ ਘੜਿਆਲ ਵੱਜਦੇ ਤੂੰ ਦੇਖੇ ਨੇ ਨਾ, ਇਹੋ ਨਿਰਦੋਸ਼ਾਂ ਮਾਰੀ ਹੈ, ਉਹ ਤਾਂ ਨਿਰਦੋਸ਼ ਨੇ, ਪਰ ਜੇ ਉਹ ਮਾਰੇ ਜਾਂਦੇ ਨੇ ਹਮ ਦੋਸ਼ਾਂ ਦਾ ਘਿਆਲ, ਤੂੰ ਤੇ ਦੋਸ਼ ਹੀ ਬੜੇ ਕੀਤੇ ਨੇ, ਤੈਨੂੰ ਮਾਰ ਇਸੇ ਤਰ੍ਹਾਂ ਪੈਣੀ ਹੈ। ਇੱਕ ਗੱਲ ਧਿਆਨ ਵਿੱਚ ਰੱਖੀ, ਮਹਾਰਾਜ ਇੱਥੇ ਉਪਦੇਸ਼ ਦੇ ਰਹੇ ਹਨ, ਕਾਪੜ ਜਿਵੇਂ ਪਛੋੜੀ ਹੈ, ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਬਾਰ ਬਾਰ ਪਟਕਾ ਕੇ ਮਾਰਦਾ, ਜਿਸ ਤਰ੍ਹਾਂ ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ ਨਾ, ਇਹੋ ਨੇ ਦੋਸ਼ਾਂ ਮਾਰੀ ਹੈ, ਹਮ ਦੋਸ਼ਾਂ ਦਾ ਕਿਆ ਹਾਲ, ਅਸੀਂ ਜਿਹੜੇ ਦੋਸ਼ ਕਰ ਰਹੇ ਹਾਂ, ਪਾਪ ਕਮਾ ਰਹੇ ਹਾਂ, ਸਾਡਾ ਕੀ ਹਾਲ ਹੋਵੇਗਾ। ਜਬ ਜਮ ਆਏ ਕੇਸ ਗਿਆ ਪਟਕਾ, ਤਾਂ ਦਿਨ ਕਿਸ਼ਨ ਵਸਾਹੇਗਾ। ਕਹਿੰਦੇ ਉਸ ਦਿਨ ਤੇਰਾ ਕੋਈ ਵਸ ਨਹੀਂ ਚੱਲਣਾ, ਜਿੱਦਣ ਜਮਾਂ ਨੇ ਆ ਕੇ ਕੇਸੋਂ ਫੜ ਕੇ ਤੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਉ ਮੁਖ ਚੋਟਾਂ ਖਾਹੇਗਾ, ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਇਸ ਲਈ ਜਿਸ ਤਰ੍ਹਾਂ ਧੋਬੀ ਕੱਪੜੇ ਪਛਾੜਦਾ ਹੈ, ਮਾਰਦਾ ਹੈ ਬਾਰ ਬਾਰ ਫੱਟੇ ਦੇ ਉੱਤੇ, ਪਟੜੇ ਦੇ ਉੱਤੇ, ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ।
1: ਨਾਨਕ ਸੱਚੇ ਨਾਮ ਬਿਨਾ,
0: ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾ
1: ਸਿਰ ਹੋ ਨਾ ਚੁੱਕੈ ਜੰਜਾਲ।
0: ਇਹ ਜੰਜਾਲ ਜਿਹੜਾ ਹੈ ਨਾ, ਜਮਾਂ ਦੀ ਮਾਰ ਪੈਣ ਦਾ, ਜਾਂ ਜਨਮ ਲੈ ਕੇ ਬਾਰ ਬਾਰ ਆਉਣ ਦਾ, ਜਾਂ ਜਨਮ ਮਰਨ ਦੇ ਗੇੜ ਦਾ, ਇਹ ਚੁੱਕਿਆ ਨਹੀਂ ਜਾਂਦਾ।
1: ਮਹੱਲਾ ਤੀਜਾ,
0: ਗੁਰੂ ਅਰਜਨ ਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ।
1: ਤ੍ਰੇ ਭਵਨ ਢੂਡੀ ਸੱਜਣਾ,
0: ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਇਹ ਪਿਆਰਿਆ, ਮੈਂ ਤਿੰਨਾਂ ਭਵਨਾਂ ਵਿੱਚ ਢੂੰਡ ਕੇ ਦੇਖਿਆ ਹੈ।
1: ਹਉਮੈ ਬੁਰੀ ਜਗਤ,
0: ਸਭ ਤੋਂ ਬੁਰੀ ਚੀਜ਼ ਜਗਤ ਵਿੱਚ ਕੀ ਹੈ? ਹਉਮੈ, ਅਹੰਕਾਰ, ਕਿ ਮੇਰੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਬਸ ਆਪਣੀ ਪ੍ਰਭਤਾ ਵਡਿਆਈ ਸੁਣਨ ਦੀ ਇੱਛਾ ਰੱਖਣੀ। ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਉੱਚਾ ਪਵੈ ਸੁਪਰੈ ਜੰਜਾਲਾ, ਉੱਚਾ ਚੜ੍ਹੈ ਸੁਪਵੈ ਜੰਜਾਲਾ, ਧਰਨ ਪੜੈ ਤਿਸ ਲੱਗੈ ਨਾ ਕੱਲ। ਜਿਹੜਾ ਉੱਚਾ ਚੜ੍ਹ ਕੇ ਬੈਠਾ ਹੈ ਨਾ, ਮੈਂ ਬਹੁਤ ਵੱਡਾ, ਕਹਿੰਦੇ ਉਹ ਹੀ ਡਿੱਗਦਾ ਹੈ, ਫਿਰ ਡਿੱਗਦਾ ਕਿਤੇ ਪਤਾਲ ਦੇ ਵਿੱਚ। ਭਾਵ ਇੰਨੀ ਡੂੰਘੀ ਸੱਟ ਵੱਜਦੀ ਹੈ, ਜਿਹੜਾ ਹੰਕਾਰ ਲੈ ਕੇ ਬੈਠਾ ਪਦਵੀਆਂ ਦਾ, ਧਨ ਦੌਲਤ ਦਾ, ਆਪਣੇ ਵੱਲ ਦੇਖ ਰਿਹਾ ਮੇਰੀ ਬੜੀ ਪ੍ਰਭਤਾ ਵਡਿਆਈ ਹੋ ਰਹੀ ਹੈ, ਤੇ ਮੈਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਵਾਂ। ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਬਾਰ ਬਾਰ ਐਵੇਂ ਨਿਰਦੋਸ਼ ਨੂੰ ਸਜ਼ਾ ਦੇ ਦੇਣੀ, ਕਿਸੇ ਨੂੰ ਦੁੱਖ ਦੇਣਾ, ਤਕਲੀਫ ਦੇਣੀ, ਹਉਮੈ ਅਹੰਕਾਰ ਹੈ ਨਾ। ਇਸ ਕਰਕੇ ਸਾਹਿਬ ਕਹਿੰਦੇ ਧਰਨ ਪੜੈ ਤਿਸ ਲੱਗੈ ਨਾ ਕੱਲ। ਭਾਈ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਨਾ, ਉਹਨਾਂ ਨੂੰ ਫਿਰ ਕਾਲ ਦੀ ਫਾਹੀ ਨਹੀਂ ਪੈਂਦੀ। ਇਹ ਨਿਮਰਤਾ ਦਾ ਸਬਕ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ। ਧੰਨ ਗੁਰੂ ਅਮਰਦਾਸ ਮਹਾਰਾਜ, ਇੰਨੀ ਨਿਮਰਤਾ, ਗੁਰੂ ਅੰਗਦ ਦੇਵ ਸਾਹਿਬ ਨੂੰ ਖਡੂਰ ਸਾਹਿਬ ਨਗਰ ਤੋਂ ਜੇ ਬਾਹਰ ਕੱਢਿਆ ਵੀ ਨਾ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਸੀ ਉਹ ਮਾੜਾ ਬਚਨ ਬੋਲਿਆ ਹੀ ਨਹੀਂ। ਖਾਨ ਛਾਪਰੀ ਵਾਲੇ ਅਸਥਾਨ ਤੇ ਜਾ ਕੇ ਬਿਰਾਜ ਗਏ ਨੇ। ਹਾਂ, ਬਾਅਦ ਵਿੱਚ ਬਾਬਾ ਅਮਰਦਾਸ ਜੀ ਨੇ ਆ ਕੇ ਤਪੇ ਨੂੰ ਉਹਦੀ ਕੀਤੀ ਦੀ ਸਜ਼ਾ ਉਹਨੂੰ ਦਿੱਤੀ, ਫਲ ਦਿੱਤਾ, ਪਰ ਗੁਰੂ ਅੰਗਦ ਦੇਵ ਸਾਹਿਬ ਫਿਰ ਨਾਰਾਜ਼ ਹੋਏ ਸਨ। ਬਾਬਾ ਅਮਰਦਾਸ ਜਦੋਂ ਗਏ ਤੇ ਸਤਿਗੁਰਾਂ ਨੇ ਪਿੱਠ ਕਰ ਲਈ, ਮੂੰਹ ਨਹੀਂ ਸੀ ਕੀਤਾ ਕਿ ਤੁਸੀਂ ਭਾਣੇ ਵਿੱਚ ਦਖਲ ਕਿਉਂ ਦਿੱਤਾ ਹੈ। ਸੋ ਇੰਨੀ ਨਿਮਰਤਾ ਸਤਿਗੁਰੂ ਜੀ ਨੇ ਸਿਖਾ ਦਿੱਤੀ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਨਾ, ਕਹਿਣ ਲੱਗੇ ਕਿ ਇੰਨੀ ਨਿਮਰਤਾ ਮਨ ਵਿੱਚ ਹੈ ਕਿ ਜੇ ਕੋਈ ਜਿਸ ਤਰ੍ਹਾਂ ਹੰਕਾਰ ਦੇ ਨਾਲ ਸੋ ਗਾਲਾਂ ਕੱਢ ਰਿਹਾ, ਬੁਰਾ ਭਲਾ ਵੀ ਕਹਿ ਰਿਹਾ, ਤੇ ਉਹਦਾ ਫਲ ਜਿਹੜਾ ਉਹਨੂੰ ਰੱਬ ਨੇ ਜ਼ਰੂਰ ਦੇਣਾ, ਪਰ ਜੇ ਹੰਕਾਰ ਵਿੱਚ ਆ ਕੇ ਬਿਨਾਂ ਗੱਲ ਤੋਂ ਹੀ ਕਿਸੇ ਨੂੰ ਐਵੇਂ ਫਜ਼ੂਲ ਦੁੱਖ ਦੇਈ ਜਾਣਾ, ਉਹ ਗੱਲ ਸੰਸਾਰ ਵਿੱਚ ਸਭ ਤੋਂ ਬੁਰੀ ਹੈ।
1: ਨਾ ਝੁਰ ਹੀ ਅੜੇ ਸੱਚ ਚਾਉ,
0: ਮਾਰ ਕਹਿੰਦੇ ਹਿਰਦੇ ਵਿੱਚ ਝੁਰਨਾ, ਹਾਏ ਕੀ ਬਣੇਗਾ, ਹਾਏ ਕੀ ਕਰਾਂਗਾ, ਹਾਏ ਕਿਸ ਤਰ੍ਹਾਂ ਹੋਵੇਗਾ, ਇਹ ਹੁੰਦਾ ਝੁਰਨਾ। ਅਸਲ ਵਿੱਚ ਜਿਹੜਾ ਤ੍ਰਿਸ਼ਨਾਲੂ ਹੈ ਉਹ ਹੀ ਝੁਰਦਾ ਹੈ। ਨਾ ਝੁਰ ਹੀ ਅੜੈ ਸੱਚ ਚਾਉ, ਕਰ ਕੀ ਮਾਰ ਕਹਿੰਦੇ ਸੱਚ ਚਾਉ, ਚਾਉ ਤਾਂ ਭਾਵ ਹੈ ਉਚਾਰਨ ਕਰ, ਸੱਚ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਐਵੇਂ ਝੂਰਿਆ ਨਾ ਕਰ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੂ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀਂ। ਉਹ ਦੇਖ ਤਾਂ ਸਹੀ, ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲ ਰਿਹਾ ਹੈ, ਤੈਨੂੰ ਤਾਂ ਫੇਰ ਹੱਥ ਪੈਰ ਦੇ ਕੇ ਸੰਸਾਰ 'ਚ ਭੇਜਿਆ ਹੈ। ਇਸ ਕਰਕੇ ਝੁਰ ਨਾ ਸੱਚ ਚਾਉ, ਸੱਚੇ ਪਰਮਾਤਮਾ ਦਾ ਨਾਮ ਚਾਉ ਉਚਾਰਨ ਕਰ।
1: ਨਾਨਕ ਸੱਚੋ ਸੱਚ,
0: ਜੇ ਉਹਦੇ ਨਾਮ ਨੂੰ ਉਚਾਰੇਗਾ ਤੇ ਫਿਰ ਸਾਰੇ ਸੰਸਾਰ ਵਿੱਚ ਤੈਨੂੰ ਸੱਚਾ ਹੀ ਦਿਸੇਗਾ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਪਰ ਦਿਸ ਕਿਉਂ ਨਹੀਂ ਰਿਹਾ? ਹਲੇ ਆਪਾਂ ਸੱਚ ਚਾਉ ਸੱਚੇ ਨੂੰ ਉਚਾਰ ਹੀ ਨਹੀਂ ਰਹੇ, ਮਨ ਕਰਕੇ ਜਾਪ ਹੀ ਨਹੀਂ ਰਹੇ, ਤਾਂ ਹੀ ਮਨ ਵਿੱਚ ਈਰਖਾ ਬਣੀ, ਦਵੈਸ਼ ਹੈ, ਤ੍ਰਿਸ਼ਨਾ ਹੈ। ਪਰ ਜੇ ਸੱਚੇ ਨੂੰ ਉਚਾਰੇਗਾ ਫਿਰ ਸੱਚੋ ਸੱਚ, फिर सारी जगह तेनू सच्चा ही दिसेगा।
1: पौड़ी
0: अंदर बख्शिश करते हैं,
1: गुरमुख आपे बख्शो न,
0: जेडे गुरमुख जन हैं वह वाहिगुरु परमेश्वर ने आप ही बख्शे हैं।
1: हर नाम समाणे,
0: हरी वाहिगुरु के नाम विच ही समाए रहिंदे, जेडे नाम विच समाए ने ना वो गुरमुख जन जेडे हमेशा अपना मुख गुरु वाली रखते ने, वो हर तरह संसार विच्चों बख्शे गए हैं।
1: आपे भगती लाए उन्हां,
0: आप ही परमात्मा ने भगती विच लाया है।
1: गुर शब्द निशाने,
0: उन्हां दे मत्थे दे उत्ते फिर गुर शब्द का निशान पिया है। निशान तो भाव हुंदी है मोर, ते जिहड़े नाम विच समाए होए ने ना निशान तो भाव प्रगट भी हुंदा है। हरी दा नाम जप के संसार विच इन्ने प्रगट हो गए। देखो राजनीतिक बंदा क्यों जोर ला रहा है, अजे ने ढोल ढमके वज रहे ने ना केवल मैं संसार विच प्रगट होवां ते लोक मैनू देखण। पर महाराज जी ने एक जुगती दसी है, साहब कहण लगे जे तू परमात्मा दा सच चाहो नाम नू उचारेगा ना ते फिर ऐसा प्रगट होवेगा कि लख जतन दे करन दे बावजूद भी तेरी पछाण नू कोई मेट नहीं सकदा। जिन हर मन वसिया से दर साचे, दर साचा सचियारा, उन्हां दी सोभा जुग जुग होई होए ना मेटन हारा।
1: सनमुख सदा सोहणे,
0: जेड़े गुरु दे सनमुख हन, सनमुख तो भाव हुंदा आग्याकार। हुण घर विच बच्चा जेड़ा आग्याकार होवे सोहणा लगदा है ना, इसे तरह जेड़ा गुरु दा आग्याकार है परमात्मा दी आग्या विच चलण वाला पाणे विच चलदा है उही सोहणा है।
1: सच्चा दर जाणे,
0: उही सच्चे वाहिगुरु दे दर जाणे जांदे ने, पछाणे जांदे ने इन्हां ने गुरु दा भाणा मन्निया। जिन्हां ने गुरु साहिब दी आग्या नूं मन्निया, बाबा बुढ़ा साहिब जी, बाबा विधि चंद साहब जी, इसे तरह ऐसे महान गुरसिख जेड़े ने भाई शालो जी वर्गे महापुरख क्यों जाने गए, सच्चा दर जाने, क्योंकि वह गुरु की आग्या विच चले ने, सन्मुख रहे हैं।
1: मुक्त है,
0: फिर लोक विच भी मुक्त हैं ते परलोक विच भी मुक्त हैं।
1: जिन राम पछाणे,
0: जिन्हां ने परमात्मा वाहिगुरु नूं पछाण लिया के आत्मा नू सुरखरू करन वाला कौन है, जा आत्मा विच निवास किस दा है, उस परमात्मा दा। जिन्हां ने आत्मा विच ही उस वाहिगुरु नू पछाण लिया,
1: धन धन से जन जिन हर सेविया,
0: जिन्हां ने हरी नू सेविया जपिया है जां उस दे दर दी सेवा कीती, उह पुरख धन हन धन हन।
1: तिन हो कुरबाणे,
0: उन्हां तों साहिब फरमाउंदे ने कि असीं कुरबान बलिहार जाने आ जिन्हां ने उस मालक दे दर नू सेविया, उहदे दर दी सेवा कीती है। जिहड़ियां संगतां भावना दे नाल सो अठे पैर धन गुरु रामदास साहिब दे दर ते सेवा कर रहियां ने ना, महाराज गुरु साहिब बख्शिश करदे ने, उन्हां तों असीं कुरबान ही जाने, बलिहार ही जाने हाँ कि उन्हां बारे की बचन कह के उन्हां नू सलाहीए, उन्हां दी सिफत सुनाईए। यह उपदेश सतगुरु जी ने अज चल रही लड़ीवार कथा अंदर बख्शिश किया है। सो पावन मुख वाक दीआं विचारां, पावन शब्द की विचारां साढ़े हिरदियां विच वस जाण। साहिब कृपा करो असीं भी इन्हां बचनां नू कमा सकीए, जिस करके लोक सुखीए परलोक सुहेले हो सकण। हुईआं भुल्लां दी मुआफी देणी अगे वास्ते असीस।

0: ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਸਾਈਡਿੰਗ ਰੂਫਿੰਗ ਸੋਫਟ ਫੇਸ਼ੀਆ ਜੇਮਸ ਹਾਰਡੀ ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਕਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

0: ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੀ ਵੱਡ ਵੱਡਾ ਡਿਠਾ ਹੋਈ ਕੀਮਤ ਪਾਈ ਨਾ ਕਹਿਆ ਜਾਈ ਕਹਿਣ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਈ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖਿ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਂ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਾਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ
ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੌ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਈ ਤੂੰ
कर कर वेखह जानह सोए, जन नानक गुरमुख प्रगट होए। आसा महला पहला, तित सरवरड़ै भई ले निवासा, पाणी पावक तिनह किया। पंक जो मोह पग नहीं चालै, हम देखा तह डूबी आली। मन एक न चेतस मूढ़ मना, हर बिसरत तेरे गुण गलिया। रहाओ ना हो जति सती नहीं पढ़िया, मूर्ख मुगदा जन्म पया। प्रणवत नानक तिन की सरणा, जिन तू नाही विसरिया। आसा महला पंजवा, भई परापत मानुख देहुरिया, गोबिंद मिलन की एह तेरी बरिया। अवर काज तेरै कितै न काम, मिल साध संगत भज केवल नाम। सरंजाम लाग भव जल तरन कै, जन्म बृथा जात रंग माया कै। रहाओ जप तप संजम।

ਤਨ ਹੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰਿ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦਿ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੀਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਇ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੀ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰਿਹੋ ਤਾਂ ਕੀ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ।

ਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤ

ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾ

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਕਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸਾਹੁ ਸਿਰ ਸਾਹਾਂ ਦੈ ਸਾਹੁ ਜਿਸ

प्रकाश सदा सुख मन में है, सतगुर पूरा पाय रहा।